ਜੇ ਉਦੋਂ ਮੇਰਾ ਵੀਰ ਸੋਚ ਲੈਂਦਾ ਤਾਂ ਤੇਰਾ ਭਰਾ ਜਿਉਂਦਾ ਹੁੰਦਾ, ਜੇ ਤੂੰ ਸੋਚ ਲੈਂਦਾ ਤਾਂ ਅੱਜ ਮੇਰਾ ਵੀਰ ਜਿਉਂਦਾ ਹੁੰਦਾ, ਪਰ ਅੱਜ ਮੈਂ ਸੋਚ ਰਿਹਾ ਤਾਂ ਕਿ ਤੂੰ ਜਿਉਂਦਾ ਰਹੇ।

Your home for culture, community, and unity here on CJMR 1320.

0: Your home for culture, community, and unity. Here on CJMR 1320.
1: ਕਿੱਦਾਂ ਸੋਹਣਿਓ, ਕਦੇ ਸਾਡੇ ਵੀ ਨੇੜੇ ਆ ਜਾਇਆ ਕਰੋ।
2: ਚੱਲ ਵੇ ਚੱਲ, ਮੂੰਹ ਵੇਖਿਆ ਆਪਣਾ।

0: encouraging community, culture, and unity. CJMR 1320.
1: Yeah. Fuck it.

voice for your community. The voice of the city. CJMR 1320.

your home for community. CJMR 1320.

0: CJMR 1320.
1: ਫਿਕਰਾਂ ਵਾਲੀ ਪੰਡ ਜੋ ਸਿਰ ਤੇ ਨਹਿਰ ਕਿਸੇ ਵਿੱਚ ਰੋੜ ਦਿਓ, ਲੈ ਲਓ ਪੈਸਾ ਦੌਲਤ ਸ਼ੌਹਰਤ ਬਚਪਨ ਮੇਰਾ ਮੋੜ ਦਿਓ।

0: ਰੇਡੀਓ ਸਰਖਾਬ ਸੈਟਰਡੇ ਸ਼ੋਅ ਲੈ ਕੇ ਮੈਂ ਗੁਰਮਿੰਦਰਪਾਲ ਸਿੰਘ ਤੇ ਮੇਰੇ ਨਾਲ ਉਸਤਾਦ ਪਰਮਜੀਤ ਸਿੰਘ ਵਿਰਦੀ ਹਾਜ਼ਰ ਹੋ ਗਏ ਹਾਂ ਜੀ। ਸਾਡੇ ਦੋਵਾਂ ਵੱਲੋਂ ਬੜੇ ਪਿਆਰ ਸਤਿਕਾਰ ਦੇ ਨਾਲ
1: ਸਤਿ ਸ੍ਰੀ ਅਕਾਲ
0: ਜੀ, ਖੁਸ਼ ਆਮਦੀਦ, ਵੈਲਕਮ ਜੀ ਆਇਆਂ ਨੂੰ। ਹੁਣ ਤੁਸੀਂ ਰੇਡੀਓ ਸਰਖਾਬ ਨੂੰ ਰੇਡੀਓ ਦੇ ਜ਼ਰੀਏ ਨਾ ਸੁਣਦੇ ਹੋਏ ਕੇਵਲ ਰੰਗਲਾ ਪੰਜਾਬ IPTV ਦੇ ਉੱਤੇ ਦੇਖ ਵੀ ਸਕਦੇ ਹੋ ਦੇ ਨਾਲ ਦੀ ਨਾਲ ਰੇਡੀਓ ਸਰਖਾਬ ਦੇ ਫੇਸਬੁੱਕ ਪੇਜ ਤੇ ਵੀ ਦੇਖ ਸਕਦੇ ਹੋ। ਸੋ ਜਦੋਂ ਵੀ ਮੌਕਾ ਲੱਗੇ, ਜਿਵੇਂ ਵੀ ਜਿਸ ਅੰਦਾਜ਼ ਦੇ ਵਿੱਚ, ਜਿਸ ਸਿਨੈਰੀਓ ਦੇ ਵਿੱਚ ਤੁਸੀਂ ਹੋਵੋ, ਰੇਡੀਓ ਸਰਖਾਬ ਨੂੰ ਤੁਸੀਂ ਦੇਖ ਸਕਦੇ ਹੋ, ਸੁਣ ਸਕਦੇ ਹੋ, ਮਾਣ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਸਟੂਡੀਓ ਦੇ ਜਿਹੜੇ ਨੰਬਰ ਨੇ ਉਹ ਨੇ 9058131320, 905-813-1320 ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਆਸ ਪਾਸ ਦੀ ਕਿਸੇ ਪ੍ਰਕਾਰ ਦੀ ਕੋਈ ਘਟਨਾ, ਕੋਈ ਜਾਣਕਾਰੀ ਜਾਂ ਤੁਹਾਡੇ ਵਿਚਾਰ ਮਨ ਦਾ ਵਲਵਲਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਇਸ ਨੰਬਰ ਤੇ ਡਾਇਲ ਕਰ ਸਕਦੇ ਹੋ, 905-813-1320। ਪ੍ਰੋਗਰਾਮ ਨੂੰ ਤੁਸੀਂ ਫੋਨ ਦੇ ਜ਼ਰੀਏ ਸੁਣਨਾ ਪਸੰਦ ਕਰਦੇ ਹੋ ਤੇ ਨੰਬਰ ਹੈ 6479101320, 647-910-1320 ਡਾਇਲ ਕਰਕੇ ਫੋਨ ਦੇ ਜ਼ਰੀਏ ਤੁਸੀਂ ਸੁਣ ਸਕਦੇ ਹੋ। ਇਸ ਤੋਂ ਇਲਾਵਾ ਅਗਰ ਕੈਨੇਡਾ ਭਰ ਤੋਂ ਬਾਹਰ ਹੋ, ਅਮਰੀਕਾ ਦੇ ਵਿੱਚ ਹੋ, ਤਾਂ ਨੰਬਰ ਹੈ 6417411919, 641-741-1919 ਡਾਇਲ ਕਰਕੇ ਤੁਸੀਂ ਅਮਰੀਕਾ ਦੇ ਵਿੱਚ ਪ੍ਰੋਗਰਾਮ ਨੂੰ ਮਾਣ ਸਕਦੇ ਹੋ। ਇਲਾਵਾ ਘਰੇ ਕੰਪਿਊਟਰ ਦੇ ਉੱਤੇ ਹੋ ਤੇ ਤੁਸੀਂ CJMR 1320 AM ਨੂੰ ਐਕਸੈਸ ਕਰੋ ਤੇ ਲਿਸਨ ਲਾਈਵ ਦਾ ਬਟਨ ਕਲਿੱਕ ਕਰਕੇ ਤੁਸੀਂ ਕੰਪਿਊਟਰ ਦੇ ਜ਼ਰੀਏ ਮਾਣ ਸਕਦੇ ਹੋ। ਜੇ ਹੋਰ ਕੁਝ ਵੀ ਨਹੀਂ ਤੇ ਫਿਰ ਤੁਸੀਂ CJMR 1320 ਦੀ ਐਪ ਹੈ ਜੋ ਆਪਣੇ ਫੋਨਸ ਦੇ ਵਿੱਚ ਆਈਫੋਨ ਜਾਂ ਐਂਡਰਾਇਡ ਫੋਨ ਤੇ ਡਾਊਨਲੋਡ ਕਰਕੇ ਤੁਸੀਂ ਉਸ ਨੂੰ ਮਾਣ ਸਕਦੇ ਹੋ, ਸੁਣ ਸਕਦੇ ਹੋ। ਉਸ ਐਪ ਦੇ ਜ਼ਰੀਏ ਤੁਸੀਂ ਪਿਛਲੇ ਪ੍ਰੋਗਰਾਮ ਵੀ ਜਿਹੜੇ ਨੇ ਉਹ ਰਿਕਾਰਡਡ ਸੁਣ ਸਕਦੇ ਹੋ। ਸੋ ਇਹ ਸੀ ਜਾਣਕਾਰੀ ਰੇਡੀਓ ਸੁਰਖਾਬ ਦੀ, ਰੰਗਲਾ ਪੰਜਾਬ IPTV ਦੀ। ਔਰ ਜੇ ਘਰਾਂ ਦੇ ਵਿੱਚ ਤੁਹਾਡੇ IPTV ਬਾਕਸ ਤੁਸੀਂ ਚਾਹੁੰਦੇ ਹੋ ਨਵਾਂ, ਲੇਟੈਸਟ ਵਿਦ ਲੇਟੈਸਟ ਇਨਫਰਾਸਟਰਕਚਰ, ਤੇ ਤੁਸੀਂ ਫਿਰ, ਮੈਂ ਤਾਂ ਨੰਬਰ ਇਹੀ ਦਊਂਗਾ ਜੀ, 905-813-1320, ਇਹ ਤਾਂ ਸਟੂਡੀਓ ਦਾ ਨੰਬਰ ਹੈ। ਕਿਸੇ ਵੇਲੇ ਵੀ ਚਾਵਲਾ ਸਾਹਿਬ ਦੇ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ IPTV ਲੈ ਸਕਦੇ ਹੋ। ਬੜੀ ਕਮਾਲ ਦੀ ਇਹਦੀ ਪ੍ਰੈਜੈਂਟੇਸ਼ਨ ਹੈ, ਕੁਆਲਿਟੀ ਹੈ। ਔਰ ਨੰਬਰ ਹੈ ਜੀ 6475544।

0: ਕੈਨੇਡਾ ਦੇ ਜੀਵਨ ਚ ਆ ਕੇ, ਖਾਸ ਕਰਕੇ ਜਿਹੜੀਆਂ ਕੁੜੀਆਂ ਆਪਣਾ ਆਪ ਵੀ ਸਾਂਭਦੀਆਂ, ਕੰਮਕਾਰ ਵੀ ਕਰਦੀਆਂ, ਉਸ ਤੋਂ ਬਾਅਦ ਉਹ ਆਪਦੇ ਪਿੱਛੇ ਰਹਿ ਕੇ ਮਾਪਿਆਂ ਦਾ, ਸਹੁਰਿਆਂ ਦਾ, ਪੇਕਿਆਂ ਦਾ, ਸਾਰੇ ਕੁਛ ਦਾ ਧਿਆਨ ਵੀ ਰੱਖਦੀਆਂ, ਤੇ ਪਰ ਉਹ ਆਪਣਾ ਆਪ ਜਿਉਣਾ ਭੁੱਲ ਜਾਂਦੀਆਂ। ਤੇ ਉਹਨੂੰ ਮੁੱਖ ਰੱਖ ਕੇ ਜੀ ਇਹ ਬਹੁਤ ਸੋਹਣੀ ਵਧੀਆ ਕਹਾਣੀ ਲਿਖੀ ਗਈ ਇੱਕ, ਤੇ ਉਹਨੂੰ ਬੜੇ ਸੋਹਣੇ ਤਰੀਕੇ ਨਾਲ ਕੱਲ ਪੇਸ਼ ਕੀਤਾ ਗਿਆ। ਪਹਿਲਾਂ ਤਾਂ ਜੀ ਪਾਲੀ ਭੁਪਿੰਦਰ ਜੀ ਨੂੰ ਤੇ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਹੈ। ਤੇ ਉੱਥੇ ਇੱਕ ਜਿਹਦੀ ਮੈਂ ਗੱਲ ਸ਼ੁਰੂ ਕੀਤੀ ਇਸ ਕਰਕੇ ਜੀ, ਉੱਥੇ ਬਹੁਤ ਸਾਡੇ ਸਰੋਤੇ ਮਿਲੇ ਜਿਹੜੇ ਕਿ ਸਾਇਲੈਂਟ ਸਰੋਤੇ ਆ ਸਾਡੇ, ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਚਲੋ ਸ਼ਾਬਾਸ਼ ਵੀ ਦਿੱਤੀ ਹੈ ਸਾਨੂੰ ਜੀ, ਸਾਨੂੰ ਐਪਰੀਸ਼ੀਏਟ ਵੀ ਕੀਤਾ। ਤੇ ਨਾਲ ਦੀ ਨਾਲ ਕਈਆਂ ਨੂੰ ਨਵਿਆਂ ਨੂੰ ਪਤਾ ਲੱਗਾ ਜੀ, ਉੱਥੇ ਦੋ ਚਾਰ ਬੰਦੇ ਇਹੋ ਜਿਹੇ ਮਿਲੇ ਵੀ ਤੁਸੀਂ ਕਿੱਥੇ ਚਲੇ ਗਏ ਯਾਰ, ਅਸੀਂ ਲੱਭਦੇ ਫਿਰਦੇ ਤੁਹਾਨੂੰ। ਤੇ ਫਿਰ ਉਹਨੂੰ ਦੱਸਿਆ ਗਿਆ ਵੀ ਭਾਈ ਅਸੀਂ ਕਿਤੇ ਨਹੀਂ ਗਏ, ਟੀਵੀ ਆਨ ਕਰੋ, ਆਈ ਪੀ ਬਾਕਸ ਜਿਹੜਾ ਚਾਵਲਾ ਸਾਹਿਬ ਵਾਲਾ ਹੈਗਾ ਉੱਥੇ 2928 ਨੰਬਰ ਐਪ ਕਰੋ ਕਲਿੱਕ, ਤੇ ਉੱਥੇ ਹੀ ਤੁਹਾਨੂੰ ਆਵਾਜ਼ ਦੇ ਨਾਲ ਨਾਲ ਤੁਹਾਨੂੰ ਦੱਸਾਂਗੇ ਵੀ ਜੀ ਆਹ ਹੁਣ ਜਿਹੜੇ ਵੇਖ ਰਹੇ ਟੀਵੀ ਤੇ ਜੀ, ਉਹਨਾਂ ਵਾਸਤੇ ਸਤਿ ਸ੍ਰੀ ਅਕਾਲ ਦੁਆਰਾ ਕਹਿ ਦਿੰਦੇ ਆ। ਤੇ ਅਸੀਂ 1320 ਤੇ ਆ ਗਏ ਜੀ, ਤੇ ਬੜੇ ਖੁਸ਼ ਹੋਏ ਜੀ, ਕਈ ਸੱਜਣ ਬੜੇ ਖੁਸ਼ ਹੋਏ, ਕਈ ਬਜ਼ੁਰਗਾਂ ਨੇ ਆਸ਼ੀਰਵਾਦ ਵੀ ਦਿੱਤਾ, ਤੇ ਚੰਗਾ ਲੱਗਿਆ ਜੀ। ਤੇ ਬਸ ਇਹੀ ਹੈ ਵੀ ਮੌਸਮ ਹੌਲੀ ਹੌਲੀ ਬਦਲ ਰਹੇ ਆ, ਮੌਸਮ ਬਦਲਦੇ ਨਾਲ ਨਾਲ ਪੱਤੇ ਵੀ ਝੜਨੇ ਆ, ਤੇ ਕਈ ਲੀਡਰ ਵੀ ਝੜਨੇ ਆ, ਤੇ ਕਈਆਂ ਦੇ ਰੰਗ ਰੁੰਗ ਜਿਹੜੇ ਅਸਲੀ ਬਾਹਰ ਵੀ ਆਉਣੇ ਆ, ਆ ਵੀ ਰਹੇ ਆ ਜੀ। ਇੱਕ 4 ਸਾਲ ਤੋਂ ਰੌਲਾ ਪਾਉਂਦੇ ਰਹੇ ਵੀ ਭਾਈ ਬ੍ਰਹਮਟਨ ਲੁੱਟ ਲਿਆ ਜੀ, ਬ੍ਰਹਮਟਨ ਮਾਰ ਲਿਆ ਜੀ, ਸਾਡੇ ਟੈਕਸ ਵੱਧ ਗਏ ਜੀ, ਅਸੀਂ ਆਹ ਹੋ ਗਿਆ ਜੀ, ਮੇਅਰ ਨੇ ਫਲਾਣਾ ਕਰਤਾ ਜੀ, ਫਲਾਣਾ ਜਿਹੜਾ ਹੈਗਾ ਜੀ ਸਾਡਾ ਕੌਂਸਲ ਉਹ ਕੰਮ ਨਹੀਂ ਕਰਦਾ, ਤੇ ਹੁਣ ਉਹਨਾਂ ਮਗਰ ਇਕੱਠ ਕਰਕੇ ਸਾਡੇ ਲੋਕ ਪਤਾ ਨੀ, ਉਹ ਪਹਿਲਾਂ ਵਾਲਾ ਚਿਹਰਾ ਸਹੀ ਸੀਗਾ ਕਿ ਹੁਣ ਵਾਲਾ ਚਿਹਰਾ। ਇਸ ਕਰਕੇ ਮੈਂ ਕਹਿੰਦਾ ਵੀ ਰੰਗ ਬਦਲੀ ਜਾਂਦੇ ਲੋਕਾਂ ਦੇ, ਕੁਛ ਮਹੀਨੇ ਪਹਿਲਾਂ ਰੰਗ ਕੁਛ ਹੋਰ ਸੀਗੇ ਤੇ ਹੁਣ ਉਹੀ ਬੰਦਿਆਂ ਦੇ ਰੰਗ ਹੋਰ ਦਿਸਦੇ ਪਏ ਆ।
1: ਮੈਨੂੰ ਐ ਲੱਗਿਆ ਤੁਸੀਂ ਇਹ ਵੀ ਉਹ ਕਹਿੰਦੇ ਧੀਏ ਗੱਲ ਸੁਣ ਨੂਹੇ ਕੰਨ ਕਰ, ਮੌਸਮ ਬਦਲ ਗਏ, ਰੰਗ ਬਦਲ ਗਏ ਹੈ। ਮੈਂ ਕਹਿੰਦੇ ਤੁਸੀਂ ਕੁਝ ਸਪੋਂਸਰ ਦੇ ਉੱਤੇ ਟਾਂਟ ਮਾਰ ਰਹੇ ਹੋ ਵੀ ਕੁਛ ਸਾਡੇ ਸਪੋਂਸਰ ਨੇ ਜੀ ਉਹ ਬਦਲ ਗਏ, ਰੱਬ ਦਾ ਵਾਸਤਾ ਭਾਈ ਛੋਟੇ ਵੀਰੋ, ਵੱਡੇ ਵੀਰ ਬਣ ਜਾਓ ਵੀ ਇਹ ਜਿਹੜੀ ਤੁਹਾਡੇ ਤੋਂ ਅਸੀਂ ਮਾਇਆ ਲੈਣੀ ਹੈ ਸਾਨੂੰ ਦੇ ਦਿਓ ਸਮੇਂ ਸਿਰ, ਕਿਉਂਕਿ ਅਸੀਂ ਵੀ ਅੱਗੇ ਦੇਣੀ ਹੁੰਦੀ ਹੈ।
0: ਹਾਂ,
1: ਤੇ ਸਾਡੇ ਕੋਲ ਐਡਾ ਵੱਡਾ ਸਰਮਾਇਆ ਨਹੀਂ, ਅਸੀਂ ਸਿਰਫ ਇਹ ਪੈਸ਼ਨੇਟਲੀ ਰੇਡੀਓ ਕਰ ਰਹੇ ਹਾਂ, ਸਾਡਾ ਇਹ ਵਪਾਰ ਨਹੀਂ, ਬਿਜ਼ਨਸ ਨਹੀਂ, ਸ਼ੌਕ ਨਾਲ ਕਰਦੇ ਹਾਂ ਤਾਂ ਕਿ ਆਪਣੀ ਕਮਿਊਨਿਟੀ ਨੂੰ ਜਾਗਰੂਕ ਰੱਖ ਸਕੀਏ, ਅਵੇਅਰ ਕਰ ਸਕੀਏ ਜੋ ਕੁਝ ਆਸ ਪਾਸ ਵਾਪਰ ਰਿਹਾ। ਤਿੰਨੇ ਜਿਹੜੇ ਪਲੇਟਫਾਰਮਸ ਨੇ, ਫੈਡਰਲ, ਪ੍ਰੋਵਿੰਸ਼ੀਅਲ ਔਰ ਜਿਹਨੂੰ ਕਹਿ ਦਈਏ ਮਿਊਂਸੀਪਲ, ਇਹਨਾਂ ਪਲੇਟਫਾਰਮਸ ਦੇ ਵਿੱਚ ਕੀ ਕੀ ਤੁਹਾਡੇ ਹੱਕ ਨੇ, ਕੀ ਕੀ ਤੁਹਾਡੇ ਰਾਈਟਸ ਨੇ, ਉਹਨਾਂ ਬਾਰੇ ਤੁਹਾਨੂੰ ਜਾਣੂ ਕਰਾਉਂਦੇ ਹਾਂ। ਜੇ ਤੁਸੀਂ ਸਾਡੇ ਵਰਗੇ ਦਾ ਪੈਸਾ ਮਾਰ ਲੈਂਦੇ ਹੋ ਤੇ ਫਿਰ ਇਹ ਚੰਗੀ ਗੱਲ ਨਹੀਂ ਹੈਗੀ, ਹੈ ਨਾ। ਸੋ ਅਸੀਂ ਚਾਹੁੰਦੇ ਨਹੀਂ ਇੱਥੋਂ ਜ਼ਿਕਰ ਕਰੀਏ, ਚੰਗਾ ਵੀ ਨਹੀਂ ਲੱਗਦਾ, ਪਰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਅਸੀਂ ਉਹੀ ਹਾਂ ਜੀ, ਤੁਸੀਂ ਮੌਸਮ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਅਸੀਂ 1320 ਤੋਂ 1320 ਤੇ ਵਾਪਸ ਆਏ ਹਾਂ, ਵਿੱਚ ਥੋੜੀ ਜਿਹੀ ਕੋਈ ਟੈਕਨੀਕਲ ਇਸ਼ੂ ਆਇਆ ਸੀਗਾ ਫ੍ਰੀਕੁਐਂਸੀ ਦਾ, ਅਸੀਂ ਵਾਪਸ ਉਨੀ ਦੇਰ ਲਈ ਚਲੇ ਗਏ ਸੀ 1350 ਤੇ, ਉਨਾ ਵੀ ਸਮਾਂ ਤੁਸੀਂ ਸਾਨੂੰ ਮਾਣ ਬਖਸ਼ਿਆ, ਮਾਣਿਆ, ਅਸੀਂ ਤੁਹਾਡੇ ਨਾਲ ਹਾਂ। 1320 ਤੇ ਵਾਪਸ ਆਏ ਹਾਂ ਤੇ ਵਾਪਸ ਹੀ ਇੱਥੇ ਹੀ ਰਹਾਂਗੇ, ਪ੍ਰੋਗਰਾਮ ਦਾ ਸਟਾਈਲ ਉਹੀ ਰਹੇਗਾ, ਸਾਡੀ ਅਵੇਅਰਨੈਸ ਦੇ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੋਏਗੀ, ਤੁਹਾਨੂੰ ਜਾਗਰੂਕ ਕਰਨ ਦੇ ਲਈ ਅਸੀਂ ਵਚਨਬੱਧਾਂ ਕਰਦੇ ਰਹਾਂਗੇ ਜਦੋਂ ਤੱਕ ਸਾਡਾ ਰੇਡੀਓ ਨਿਰੰਤਰ ਚੱਲਦਾ ਰਹੇਗਾ।
0: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ। ਜਿਹੜਾ ਸਟਾਈਲ ਹੈ ਨਾ ਜੀ, ਪਤਾ ਸਾਨੂੰ ਜੀ, ਸਾਨੂੰ ਇਹ ਕਈ ਵਾਰ ਸਾਨੂੰ ਮਹਿੰਗਾ ਪੈਂਦਾ, ਸਾਨੂੰ ਉਸ ਤਰੀਕੇ ਨਾਲ ਸਪੋਂਸਰ ਸਾਨੂੰ ਨਹੀਂ ਮਿਲਦੇ, ਕਿਉਂਕਿ ਅਸੀਂ ਰੇਡੀਓ ਨੂੰ ਸਾਡਾ ਇੱਕ ਪੈਸ਼ਨ ਹੈ ਜੀ, ਸਾਡਾ ਇਹ ਪੰਜਾਬੀ ਚ ਗੱਲ ਕਰੀ ਜੇ ਪਸੀ ਤਾਂ ਸਾਨੂੰ ਕੀੜਾ ਜੀ ਇੱਕ ਸਾਡੇ ਇਹ ਸਾਡੇ ਦੋਨਾਂ ਦੇ ਵੀ, ਅਸੀਂ ਸਹੀ ਮੁੱਦਿਆਂ ਤੇ ਸੱਚ ਬੋਲ ਕੇ ਲੋਕਾਂ ਨੂੰ ਜੋ ਕੁਛ ਸਾਡੇ ਆਲੇ ਦੁਆਲੇ ਜੋ ਸਾਨੂੰ ਅਸਰਅੰਦਾਜ਼ ਹੁੰਦਾ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਸਾਡੀ ਡਿਊਟੀ ਅਸੀਂ ਆਪਣੇ ਆਪ ਹੀ ਲਾਈ ਹੋਈ ਹੈ ਤੇ ਉਹ ਡਿਊਟੀ ਅਸੀਂ ਨਿਭਾਉਂਦੇ ਹਾਂ। ਇਸ ਕਰਕੇ ਸਾਨੂੰ ਕਈ ਵਾਰ ਇਹੋ ਜਿਹੇ ਸਪੋਂਸਰ ਵੀ, ਜਿਹੜੇ ਸਪੋਂਸਰ ਸਾਡੀਆਂ ਗੱਲਾਂ ਨਹੀਂ ਪਸੰਦ ਕਰਦੇ, ਸ਼ਾਇਦ ਉਹ ਨਹੀਂ ਸਾਨੂੰ ਸਪੋਂਸਰ ਕਰਦੇ, ਕਿਉਂਕਿ ਸਾਡਾ ਨਾ ਜੀ ਇਹ ਜਿਹੜਾ ਰੇਡੀਓ ਪ੍ਰੋਗਰਾਮ ਹੈਗਾ ਸਾਡਾ ਕਮਾਈ ਦਾ ਜ਼ਰੀਆ ਨਹੀਂ ਹੈਗਾ ਜੀ, ਸਾਡਾ ਸ਼ੌਕ ਹੈ ਜੀ, ਅਸੀਂ ਸ਼ੌਕ ਪਾਲਦੇ ਹਾਂ। ਜੇ ਅਸੀਂ 2-3 ਘੰਟੇ ਕੱਢ ਕੇ ਤਿਆਰੀ ਕਰਦੇ ਹਾਂ ਉਹਦੀ, ਮੁੜ ਕੇ 1 ਘੰਟਾ ਇੱਥੇ ਲਾਉਂਦੇ ਹਾਂ, ਮੁੜ ਕੇ ਰਾਹ 'ਚ ਟਾਈਮ ਲੱਗਦਾ, ਮਤਲਬ ਸਾਡੇ ਹਰ ਵੀਕ 10 ਘੰਟੇ ਲੱਗਦੇ ਜੀ ਇਸ ਕੰਮ ਤੇ 10-12 ਘੰਟੇ ਜੇ ਅਸੀਂ ਲਾਉਂਦੇ ਹਾਂ ਤੇ ਉਹ ਅਸੀਂ ਸਿਰਫ ਤੇ ਸਿਰਫ ਇਹਨੂੰ ਅਸੀਂ ਲੋਕ ਸੇਵਾ ਦਾ ਹੀ ਇੱਕ ਜ਼ਰੀਆ ਮੰਨਦੇ ਹਾਂ ਜੀ। ਉਸ ਕਰਕੇ ਅਸੀਂ ਸਾਡੀ ਗੱਲ ਦੇ ਵਿੱਚ ਕਦੇ ਬਦਲਾਅ ਨਹੀਂ ਹੁੰਦਾ, ਸਾਡੀ ਗੱਲ ਦੇ ਵਿੱਚ ਕਦੇ ਕਿਤੇ ਚਾਪਲੂਸੀ ਨਹੀਂ ਹੁੰਦੀ, ਸਾਡੀ ਗੱਲ ਦੇ ਵਿੱਚ ਕਦੇ ਤੁਹਾਨੂੰ ਇਹੋ ਜਿਹੀ ਗੱਲ ਨਹੀਂ ਲੱਭੂ ਅਸੀਂ ਤੁਹਾਨੂੰ ਕਿਸੇ ਗੱਲ ਤੋਂ ਗੁਮਰਾਹ ਕਰੀਏ। ਸੱਚ ਬੋਲਾਂਗੇ ਜੀ, ਭਾਵੇਂ ਉਹ ਸਾਨੂੰ ਸਾਡੀ ਪਸੰਦੀਦਾ ਪਾਰਟੀ ਵਾਸਤੇ ਹੋਵੇ, ਭਾਵੇਂ ਸਾਡੇ ਪਸੰਦੀਦਾ ਲੀਡਰ ਵਾਸਤੇ ਹੋਵੇ, ਜੇ ਸਹੀ ਕੰਮ ਕਰਦਾ ਤੇ ਉਹ ਸਾਡਾ ਲੀਡਰ ਹੈ, ਜੇ ਸਹੀ ਕੰਮ ਨਹੀਂ ਕਰਦਾ ਤੇ ਉਹ ਸਾਡਾ ਕੁਛ ਨਹੀਂ ਲੱਗਦਾ ਜੀ। ਇਹੀ ਗੱਲਬਾਤ ਇੱਦਾਂ ਚੱਲਦੀ ਰਹਿਣੀ ਹੈ।
1: ਕਾਲਰ ਸਾਡੇ ਨਾਲ ਨੇ, ਸਵਾਗਤ, ਸਤਿ ਸ੍ਰੀ ਅਕਾਲ ਜੀ।
2: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ।
0: ਸਤਿ ਸ੍ਰੀ ਅਕਾਲ।
2: ਹਾਂਜੀ ਵੀਰ ਜੀ ਸਾਹਿਬ, ਮੈਂ ਜਾਣਕਾਰੀ ਦੇਣੀ ਸੀ, ਮੈਂ ਵੋਟਿੰਗ ਕਰਕੇ ਆਇਆ ਜੇ ਨਾ, ਵੋਟ ਪਾ ਕੇ ਆਇਆ ਤੇ ਉੱਥੇ ਮਸ਼ੀਨਾਂ ਦਾ ਵੋਟਿੰਗ ਹੋ ਰਹੀ ਹੈ ਇਸ ਵਾਰ,
0: ਬਿਲਕੁਲ
2: ਬਜ਼ੁਰਗ ਜਾਣੇ ਆ ਨਾ ਜੀ, ਬਜ਼ੁਰਗ ਮਾੜੀ ਜਾਣਕਾਰੀ ਦਿਓ।

0: ਨਾ ਜਿੱਦਾਂ ਆਪਾਂ ਡਰਾਈਵਿੰਗ ਸੈਂਟਰ ਜਾਈਦਾ ਨਾ ਟੈਸਟ ਦੇਣ ਟਿਕ ਮਾਰਕ ਕਰੀ ਦੀ ਆ, ਇੱਦਾਂ ਟਿਕ ਮਾਰਕ ਹੁੰਦਾ ਹੈ, ਉਦਾਂ ਤਾਂ ਉਹ ਖੜੇ ਆ, ਪਰ ਬਜੁਰਗਾਂ ਦਾ ਖਾਸ ਕਰਕੇ ਧਿਆਨ ਰੱਖਣ ਇਹ ਹੈ ਨਾ।
1: ਉਹ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਜੀ, ਠੀਕ ਹੈ ਜੀ, ਮੈਂ ਹੁਣੇ ਜਾਣਕਾਰੀ ਦਿੰਦਾ, ਮੈਨੂੰ ਤਾਂ ਹੈਗੀ ਜੀ ਇਹਨਾਂ ਨੂੰ ਦਿਓ
0: ਤੇ ਬਾਕੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਬਾਕੀ ਜਿਹੜੇ ਵਰਜੀ ਸਾਹਿਬ ਇਹ ਪੈਸੇ ਆ ਨਾ, ਤੁਸੀਂ ਕਹਿੰਦੇ ਮਾਰਨ ਦੀ ਗੱਲ, ਇਹ ਡਬਲ ਹੋ ਕੇ ਨਿਕਲਦੇ ਆ, ਇਹ ਜ਼ਿੰਦਗੀ ਚ ਮੇਰਾ ਐਕਸਪੀਰੀਅੰਸ ਹੈ ਜੀ ਕਿਸੇ ਨਾਲ,
1: ਠੀਕ ਹੈ ਜੀ,
0: ਬੰਦੇ ਦੇ ਬੰਦੇ ਦੇ ਡਬਲ ਹੋ ਕੇ ਨਿਕਲੇ ਸੀ,
1: ਠੀਕ ਹੈ ਜੀ, ਥੈਂਕ ਯੂ ਜੀ,
0: ਥੈਂਕ ਯੂ
2: ਜੀ। ਕਾਲਰ ਨੇ ਜੀ ਨੈਕਸਟ ਸਾਡੇ ਕੋਲ, ਸਵਾਗਤ ਜੀ, ਸਤਿ ਸ੍ਰੀ ਅਕਾਲ। ਹੈਲੋ ਜੀ, ਮੇਰਾ ਖਿਆਲ ਕਾਲ ਉਹ ਕੱਟ ਗਏ ਨੇ।
1: ਮੈਂ ਨਾ ਜੀ ਆਪਾਂ ਪਹਿਲਾਂ ਹੁਣ ਜਿਹੜੀ ਗੱਲ ਕੀਤੀ ਉਹ ਦੱਸ ਹੀ ਦੇਵਾਂ ਜੀ, ਫਿਰ ਆਪਣੇ ਖਬਰਾਂ ਚੱਲ ਪਈਆਂ, ਫਿਰ ਰਹਿ ਜਾਣਾ। ਇਹਨਾਂ ਜੀ ਐਕਚੁਅਲੀ ਜਿਹੜਾ ਵੋਟਿੰਗ ਸਿਸਟਮ ਹੈ ਖਾਸ ਕਰਕੇ ਸਾਡੇ ਸ਼ਹਿਰ ਬ੍ਰੈਂਪਟਨ ਦੇ ਵਿੱਚ, ਉਹਦੇ ਵਿੱਚ ਵੋਟਿੰਗ ਸਿਸਟਮ ਇੱਦਾਂ ਦੀ ਦੋ ਤਿੰਨ ਦੀ ਮਸ਼ੀਨਾਂ ਲੱਗੀਆਂ ਜੀ। ਅੱਗੇ ਤਾਂ ਹੁੰਦੀ ਸੀ ਇੱਕੋ ਹੀ ਮਸ਼ੀਨ ਹੁੰਦੀ ਸੀ, ਸਾਨੂੰ ਬੈਲਟ ਪੇਪਰ ਉਹ ਦੇਂਦੇ ਸੀਗੇ ਜਿਹਦੇ ਨਾਂ ਲਿਖੇ ਹੁੰਦੇ ਸੀ, ਤੇ ਉਹਦੇ ਤੇ ਆਪਾਂ ਟਿਕ ਕਰਦੇ ਸੀਗੇ ਜੀ ਪੈਨਸਲ ਨਾਲ, ਉਹ ਟਿਕ ਕਰਕੇ ਤੇ ਉਹ ਮਸ਼ੀਨ ਉਸ ਪੁੱਠਾ ਕਰਕੇ ਮਸ਼ੀਨ ਚ ਪਾ ਦਿੰਦਾ ਸੀ ਤੇ ਆਪਣੇ ਅਕਾਊਂਟ ਹੋ ਜਾਂਦੀ ਸੀ। ਹੁਣ ਕੀ ਹੈ ਜੀ, ਇਹ ਥੋੜੀ ਜੀ ਇਹਨੂੰ ਹੇਰਾ ਫੇਰੀ ਤਾਂ ਨਹੀਂ ਕਹਿ ਸਕਦੇ, ਥੋੜਾ ਟ੍ਰਿਕ ਹੈ ਇਹਦੇ ਚ। ਪਹਿਲੀ ਮਸ਼ੀਨ ਦੇ ਵਿੱਚ ਤੁਸੀਂ ਜਾਂਦੇ ਜੀ, ਉਹ ਤੇ ਤੁਹਾਨੂੰ ਲਿਸਟ ਆ ਜਾਂਦੀ ਕੈਂਡੀਡੇਟ ਦੀ, ਉਹ ਲਿਸਟ ਤੁਸੀਂ ਟਿਕ ਕਰਨੇ ਆ ਜੀ ਉੱਥੇ, ਮਤਲਬ ਪੇਪਰ ਤੁਹਾਨੂੰ ਖਾਲੀ ਦੇਣਾ, ਪੇਪਰ ਖਾਲੀ ਪਾ ਕੇ ਉਹ ਚ ਤੁਸੀਂ ਉੱਥੇ ਟਿਕ ਕਰੋਗੇ, ਉਹ ਫਿਰ ਟਿਕ ਕਰਕੇ ਸਾਰੇ ਕਿਹਨੂੰ ਕਿਹਨੂੰ ਵੋਟ ਪਾਉਣੀ ਉਹ ਫਿਰ ਉਹਨੂੰ ਉੱਥੇ ਪ੍ਰਿੰਟ ਕਰੋਗੇ, ਉਹ ਪ੍ਰਿੰਟ ਨਿਕਲਾਉਂਦਾ ਬੈਲੇਟ ਫਿਰ ਤੁਹਾਡਾ ਜਿਹਦੇ ਤੁਸੀਂ ਟਿਕ ਕੀਤੀ ਹੈ, ਉਹ ਤੁਸੀਂ ਦੇਖ ਸਕਦੇ ਹਾਂ ਵੀ ਮੈਂ ਫਲਾਣ ਫਲਾਣ ਟਿਕ ਕੀਤੀ ਹੈ, ਉਹ ਫਿਰ ਦੂਜੀ ਮਸ਼ੀਨ ਚ ਪਾਉਣਾ ਜਿਹੜੀ ਪਹਿਲਾਂ ਹੁੰਦੀ ਸੀ ਜੀ, ਉਹ ਚ ਪਾ ਕੇ ਫਿਰ ਉਹ ਅਕਾਊਂਟ ਹੁੰਦਾ। ਤੇ ਇਹਦੇ ਵਿੱਚ ਜਿਹੜੇ ਬੰਦਿਆਂ ਨੂੰ ਟੈਕਨੀਕਲੀ ਬਹੁਤੇ ਸਾਊਂਡ ਨਹੀਂ ਹੈਗੇ, ਬਾਈ ਚਾਂਸ ਕਿਤੇ ਗਾਂਹ ਪਿਛਾਂ ਕੁੰਗਲ ਲੱਗ ਗਈ ਕਿਤੇ ਤੇ ਉਹ ਕੰਮ ਹੋ ਗਿਆ ਜੀ।
2: ਹੁਣ ਦੇਖੋ
1: ਇਹ ਟ੍ਰਿਕ ਹੈ ਜੀ, ਬਹੁਤ ਵੱਡਾ ਟ੍ਰਿਕ ਹੈ, ਇਹਦੇ ਚੋਂ ਬ੍ਰੈਂਪਟਨ ਵਾਸੀਆਂ ਨੂੰ ਖਾਸ ਕਰਕੇ ਬੇਨਤੀ ਹੈ ਇਸ ਟ੍ਰਿਕ ਤੋਂ ਬਚਣ ਦੀ ਲੋੜ ਹੈ ਜੀ। ਜੇ ਮਾੜਾ ਮੋਟਾ ਵੀ ਤੁਹਾਨੂੰ ਕੋਨਫੀਡੈਂਸ ਨਹੀਂ ਹੈਗਾ ਤੇ ਆਪਦੇ ਨਾਲ ਕੋਈ ਪੜ੍ਹੇ ਲਿਖੇ ਬੰਦੇ ਦੀ ਸਹਿਯੋਗ ਲਿਆ ਜਾ ਸਕਦਾ, ਸੇਵਾ ਲਈ ਜਾ ਸਕਦੀ, ਆਪਦੇ ਬੇਟੇ ਦੀ, ਆਪਦੇ ਭੈਣ ਦੀ, ਭਰਾ ਦੀ, ਬਜ਼ੁਰਗ ਦੀ, ਕਿਸੇ ਦੀ ਵੀ ਜਿਹਨੂੰ ਪਤਾ ਉਹਦੀ ਸੇਵਾ ਲਈ ਜਾ ਸਕਦੀ ਹੈ। ਅਦਰਵਾਈਜ਼ ਇਸ ਸਿਸਟਮ ਨੇ ਕਈ ਵੋਟਾਂ, ਬਹੁਤ ਸਾਰੀਆਂ ਵੋਟਾਂ ਖਰਾਬ
2: ਕਰਨੀਆਂ। ਮੈਂ ਇਹੀ ਕਹਿਣ ਲੱਗਾ ਸੀਗਾ ਕਿ ਇਹ ਇਹੀ ਗੱਲ ਸੀਗੀ ਜਿਹੜੀ ਬਾਅਦ ਦੇ ਵਿੱਚ ਮੈਂ ਹੁਣ ਇੱਥੇ ਦੋ ਗੱਲਾਂ ਕਰੂੰਗਾ। ਵੱਖਰੀ ਗੱਲ ਸੀ ਕਿ ਜਦੋਂ ਡਿਬੇਟ ਦੇ ਵਿੱਚ ਕੁਐਸਚਨ ਉੱਠਿਆ ਸੀਗਾ, ਅਸੀਂ ਗੱਲ ਕੀਤੀ ਸੀਗੀ ਤਾਂ ਉੱਥੇ ਉਹ ਬਾਕੀ ਦੇ ਜਿਹੜੇ ਨੁਮਾਇੰਦੇ ਸੀ ਖਾਸ ਕਰਕੇ ਮੇਅਰ ਵਾਸਤੇ, ਉਹ ਉਦਨ ਸਾਇਲੈਂਟ ਤਾਂ ਰਹੇ ਪਰ ਉਹਨਾਂ ਨੇ ਸਾਨੂੰ ਡਾਕੂਮੈਂਟ ਦਿੱਤੇ ਕਿ ਉਹਨਾਂ ਨੇ ਚਿੱਠੀਆਂ ਲਿਖੀਆਂ ਨੇ। ਹੁਣ ਕਹਾਣੀ ਇਹੀ ਗੱਲ ਹੈ ਕਿ ਕੀ ਸਿਟੀ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਇਸ ਨੂੰ ਵਿਜੂਲਾਈਜੇਸ਼ਨ ਦੇ ਜ਼ਰੀਏ, ਵੱਖ ਵੱਖ ਟੀਵੀ ਮਾਧਿਅਮ ਦੇ ਜ਼ਰੀਏ ਇੱਕ ਵੀਡੀਓ ਉਹਦੀ ਸ਼ੋਅ ਕਰਾਉਣੀ,
1: ਪਹਿਲਾਂ ਜਾਣਕਾਰੀ
2: ਲੋਕਾਂ ਨੂੰ ਜਾਣਕਾਰੀ ਦੇਣੀ ਬਣਦੀ ਹੈ ਕਿ ਇੱਦਾਂ ਦੀਆਂ ਭਾਈ ਵੋਟਿੰਗ ਮਸ਼ੀਨਸ ਜਿਹੜੀਆਂ ਅਸੀਂ ਲਾ ਰਹੇ ਹਾਂਗੇ, ਜਿਹਦੇ ਵਿੱਚ ਤੁਸੀਂ ਇਸ ਤਰ੍ਹਾਂ ਆਹੀ ਜਿਹੜੀ ਚੀਜ਼ ਅਸੀਂ ਦੱਸ ਰਹੇ ਵੀ ਪੇਪਰ ਹੋਣਾ ਹੈਗਾ, ਫਿਰ ਉਸ ਤੋਂ ਅੱਗੇ ਜਾਣਾ। ਹੁਣ ਦੇਖੋ ਕੋਈ ਵੀ ਇਲੈਕਟ੍ਰੋਨਿਕ ਮਾਧਿਅਮ ਹੈ, ਇਹ ਦੁੰਮ ਛੱਲੇ ਛੱਡੇ ਹੋਏ ਨੇਗੇ, ਮੈਂ ਕਹੂੰਗਾ ਇਸ ਕੌਂਸਲ ਨੇ, ਔਰ ਉਹ ਦੁੰਮ ਛੱਲਿਆਂ ਨੇ, ਮੈਂ ਉਹਨੂੰ ਕਦੇ ਬੋਲਦੇ ਘੱਟ ਦੇਖਿਆ ਸੀ, ਬਾਅਦ ਚੋਂ ਸਪੈਸ਼ਲ ਆਪਣੇ ਆਫਿਸ ਚੋਂ ਬਹਿ ਕੇ ਉਹਦੀ ਵੀਡੀਓ ਕਰ ਰਿਹਾ ਸੀਗਾ,
1: ਉਹ ਵੀ ਕਿਸੇ ਰੀਅਲ ਸਟੇਟ ਆਫਿਸ ਦੇ ਵਿੱਚੋਂ ਵੀਡੀਓ ਕਰ ਰਹੇ ਜੀ। ਇਹ ਬੜੀ ਵੈਸੇ ਗਲਤ ਜਿਹਾ ਰੁਝਾਨ ਹੈ ਵੀ ਤੁਸੀਂ ਉਸ ਸਿਸਟਮ ਦੀ, ਜਿਹੜਾ ਸਿਸਟਮ ਸਾਨੂੰ ਗੁੰਮਰਾਹ ਕਰ ਸਕਦਾ, ਜਿਹੜਾ ਸਿਸਟਮ ਲੋਕਾਂ ਨੂੰ ਭੰਬਲ ਭੁੱਸੇ ਚ ਪਾ ਸਕਦਾ, ਉਹਨੂੰ ਜਸਟੀਫਾਈ ਕਰਨ ਵਾਸਤੇ ਤੁਸੀਂ
2: ਆਪਣੇ ਆਫਿਸ ਨੂੰ ਯੂਜ਼ ਕਰੋਗੇ ਜੇ ਤੁਸੀਂ, ਔਰ ਖਾਸ ਕਰਕੇ ਉਦੋਂ ਜਦੋਂ ਤੁਸੀਂ ਕਿਸੇ ਖਾਸ ਬੰਦੇ ਦੇ ਵੱਡੇ ਦੁੰਮ ਛੱਲੇ ਹੋ, ਜਦੋਂ ਤੁਸੀਂ ਉਹਦੇ ਨਾਲ ਸਮਾਜ ਦੇ ਵਿੱਚ ਵਿਚਰ ਰਹੇ ਹੋ। ਮੈਂ ਇੱਕ ਗੱਲ ਕਹੂੰਗਾ, ਇਹ ਜ਼ਿੰਮੇਵਾਰੀ ਹੈ, ਇਸੇ ਤੋਂ ਤੁਹਾਨੂੰ ਅਸੀਂ ਅਗਾਹ ਕਰਨ ਲਈ ਸਾਡੇ ਸ਼ੌਕ ਨੇ ਇਸ ਪ੍ਰੋਗਰਾਮ ਦੇ। ਇਹ ਇੱਕ ਲਾਇਬਿਲਟੀ ਸੀ ਸਿਟੀ ਦੀ ਲੋਕਾਂ ਨੂੰ ਅਵੇਅਰ ਕਰਨਾ ਵਿਜੂਅਲਸ ਦੇ ਰਾਹੀਂ। ਇਹ ਚੀਜ਼ ਅਸੀਂ ਐਟਲੀਸਟ ਇੱਕ ਮਹੀਨਾ ਪਹਿਲਾਂ ਇਹ ਜਾਣਕਾਰੀ ਦੇਣੀ ਬਣਦੀ ਹੈ ਕਿ ਐਤਕੀ ਦੀ ਵੋਟਿੰਗ ਇਹਨਾਂ ਮਸ਼ੀਨਾਂ ਦੇ ਜ਼ਰੀਏ ਜਿਹੜੀ ਬਣਦੀ ਹੈ ਅਸੀਂ ਕਰ ਰਹੇ ਹਾਂ, ਇਹਦੇ ਵਿੱਚ ਤੁਹਾਡੇ ਕੋਲ ਆਹ ਸਟੈਪਸ ਹੋਣਗੇ, ਇਹਨਾਂ ਸਟੈਪਸ ਤੋਂ ਬਾਅਦ ਤੁਸੀਂ ਜਿਹੜੀ ਆਪਣੀ ਵੋਟ ਹੈਗੀ ਉਹ ਕਰ ਸਕਦੇ ਹੋ। ਓਨੈਸਟਲੀ ਇਹ ਮੈਨੂੰ ਵੀ ਨਹੀਂ ਸੀ ਪਤਾ, ਪਰ ਚਲੋ ਟੈਕਨੀਕਲੀ ਆਪਾਂ ਇੰਨੀ ਕੁ ਗੱਲ ਸਮਝ ਸਕਦੇ ਹਾਂ, ਸਾਡੇ ਬਜ਼ੁਰਗ ਨਹੀਂ ਸਮਝ ਸਕਦੇ। ਸੋ ਪਲੀਜ਼ ਬੀ ਅਵੇਅਰ ਜੀ, ਐਤਕੀ ਬਹੁਤ ਕੁਛ ਹੋਣਾ, ਔਰ ਮੈਂ ਇਸ ਗੱਲ ਨੂੰ ਬੜੇ ਦ੍ਰਿੜ ਇਰਾਦੇ ਨਾਲ ਕਹਿਣਾ ਕਿ ਸਾਨੂੰ ਇਹ ਸਲੇਟ ਹਰ ਹਾਲ ਦੇ ਵਿੱਚ ਬਦਲਣੀ ਹੋਵੇਗੀ, ਬਹੁਤ ਜ਼ਰੂਰੀ ਹੈ ਸਲੇਟ ਦਾ ਬਦਲਣਾ। ਜੇ ਇਹ ਸਲੇਟ ਬਦਲੀ ਨਹੀਂ ਜਾਂਦੀ ਤਾਂ ਮੈਂ ਤੁਹਾਨੂੰ ਚੈਲੰਜ ਨਾਲ ਕਹਿਣਾ ਕਿ ਤੁਸੀਂ ਬ੍ਰੈਂਪਟਨ ਦੇ ਵਿੱਚ ਆਪਣੇ ਘਰ ਵੇਚ ਕੇ ਜਾਵੋਗੇ। ਮੇਰੇ ਸ਼ਬਦ ਅੱਜ ਨੋਟ ਕਰ ਲਵੋ, ਯਕੀਨ ਨਾਲ ਕਦੇ ਮਿਲਾਂਗੇ ਤੇ ਸਾਹਮਣੇ ਹੋ ਕੇ ਵੀ ਗੱਲ ਕਰਾਂਗੇ।
1: ਟੈਕਨੀਸ਼ੀਅਨ ਨੂੰ ਬੇਨਤੀ ਹੈ ਜੀ, ਆਹ ਥੋੜਾ ਜਿਹਾ ਮੈਂ ਪੇਪਰ, ਖਾਲੀ ਪੇਪਰ ਮੈਂ ਦਿਖਾਉਣਾ ਜੀ, ਆਹ ਖਾਲੀ ਪੇਪਰ ਹੈ ਜੀ, ਇਹ ਖਾਲੀ ਪੇਪਰ ਦੇ, ਆਹ ਖਾਲੀ ਪੇਪਰ ਤੁਹਾਨੂੰ ਦਿੱਤਾ ਜਾਣਾ, ਇਸ ਖਾਲੀ ਪੇਪਰ ਦੇ ਉੱਤੇ ਤੁਸੀਂ ਇਹ ਮਸ਼ੀਨ ਚ ਪਾ ਦੇਣਾ ਜੀ, ਜਿਹੜੀ ਪਹਿਲੀ ਮਸ਼ੀਨ ਹੈ, ਮਸ਼ੀਨ ਚ ਪਾ ਕੇ ਉਹ ਤੇ ਤੁਸੀਂ ਜੋ ਟਿਕ ਕਰੋਗੇ ਐਸ ਐਸ ਬੰਦੇ ਨੂੰ ਵੋਟ ਪਾਉਣੀ, ਮੇਅਰ ਵਾਸਤੇ ਆਹ, ਰੀਜਨਲ ਕੌਂਸਲ ਆਹ, ਕੌਂਸਲ ਆਹ, ਸਕੂਲ ਟਰਸਟੀ ਆਹ, ਉਹ ਫਿਰ ਤੁਸੀਂ ਗਾਂਹ ਜਾ ਕੇ ਸਾਰਿਆਂ ਨੂੰ ਟਿਕ ਕਰਕੇ ਫਿਰ ਪ੍ਰਿੰਟ ਦਾ ਬਟਨ ਲੱਪਣਾ ਜੀ, ਪ੍ਰਿੰਟ ਕਰਕੇ ਫਿਰ ਇਹ ਤੇ ਛਪਿਆ ਆਊਗਾ, ਇਹ ਤੇ ਛਪ ਕੇ ਆ ਕੇ ਫਿਰ ਉਹ ਦੂਜੇ ਮਸ਼ੀਨ ਚ ਪਾ ਕੇ ਉੱਥੇ ਅਕਾਊਂਟ ਹੋਊਗਾ। ਮਤਲਬ ਇਹ ਡਬਲ ਪ੍ਰੋਸੈਸ ਕਰਨ ਦੀ ਜ਼ਰੂਰਤ ਕੀ ਸੀਗੀ, ਕਿਉਂਕਿ ਉਸ ਏਡੀ ਵੱਡੀ ਮਸ਼ੀਨਾਂ ਦਾ ਨਵੀਆਂ ਦਾ ਖਰਚਾ ਕਰਨ ਦੀ ਬਜਾਏ ਜਿਵੇਂ ਪਹਿਲਾਂ ਆਪਣੇ ਬੈਲਟ ਪੇਪਰ ਪ੍ਰਿੰਟ ਹੁੰਦੇ ਆ ਉਹ ਪ੍ਰਿੰਟ ਕਰਨ ਵਾਲਾ ਸਿਸਟਮ ਕਿਉਂ ਛੱਡਿਆ ਗਿਆ ਉਹ ਚ ਕੀ ਇਹੋ ਜਿਹੀ ਘਾਟਾਂ ਸੀਗੀਆਂ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਜੀ ਅਸੀਂ ਪੜ੍ਹੇ ਲਿਖੇ ਆ ਜਿੰਨੇ ਕਿ ਅਸੀਂ ਮਾੜੇ ਮੋਟੇ ਪੜ੍ਹੇ ਲਿਖੇ ਸਮਝਦੇ ਹਾਂ ਪਰ ਮੈਨੂੰ ਪੱਲੇ ਨਹੀਂ ਪਈ ਇਹ ਗੱਲ ਵੀ ਇਸ ਸਿਸਟਮ ਨੂੰ ਬਦਲਣ ਦੀ ਇਹੋ ਜਿਹੀ ਕਿਹੜੀ ਐਮਰਜੈਂਸੀ ਸਾਰੇ ਓਨਟਾਰੀਓ ਦੇ ਵਿੱਚ ਕੱਲੇ ਬ੍ਰੈਂਪਟਨ ਸ਼ਹਿਰ ਨੇ ਇਹ ਚੀਜ਼ ਚੇਂਜ ਕਰਕੇ ਅਪਲਾਈ ਕੀਤੀ ਹੈ
2: ਬਸ ਇਹੀ ਬੇਨਤੀ ਕਰੂੰਗਾ ਜਦੋਂ ਤੁਸੀਂ ਪ੍ਰਿੰਟ ਕਰੋਗੇ ਪੇਪਰ ਤੁਹਾਡੇ ਹੱਥ ਚ ਆਉਂਦਾ ਜੋ ਕੁਛ ਤੁਸੀਂ ਮਾਰਕ ਕੀਤਾ ਸੀ ਉਹਨੂੰ ਦੇਖਣਾ ਤੁਹਾਡਾ ਫਰਜ਼ ਬਣਦਾ ਕਿ ਜੋ ਤੁਸੀਂ ਮਾਰਕ ਕੀਤਾ ਪ੍ਰਿੰਟ ਦੇ ਉੱਤੇ ਉਹੀ ਆਇਆ
1: ਪਰ ਗੁਰਮਿੰਦਰ ਜੀ ਇੱਕ ਚੀਜ਼ ਨੋਟ ਕਰਿਓ ਜੇ ਬਾਈ ਚਾਂਸ ਤੁਸੀਂ ਗਲਤ ਥਾਂ ਤੇ ਉਂਗਲ ਨੱਪੀ ਗਈ ਤੁਹਾਡੀ ਉਹ ਪ੍ਰਿੰਟ ਤੇ ਆ ਗਈ ਤੁਸੀਂ ਚੇਂਜ ਨਹੀਂ ਕਰ ਸਕਦੇ
2: ਐਗਜੈਕਟਲੀ ਇਹੀ ਗੱਲ ਹੈ ਬਿਲਕੁਲ ਸੋਚੇ ਸਮਝੀ ਅੱਖਾਂ ਖੋਲ ਕੇ ਤੁਸੀਂ ਆਪਣਾ ਮਾਰਕ ਜਿਹਨੂੰ ਵੋਟ ਪਾਉਣੀ ਹੈ ਉਹ ਕਲਿੱਕ ਕਰਨਾ ਫਿਰ ਉਹਨੂੰ ਪ੍ਰਿੰਟ ਕਰਨਾ ਪ੍ਰਿੰਟ ਤੋਂ ਬਾਅਦ ਪ੍ਰਿੰਟ ਤੋਂ ਜੋ ਨਿਕਲ ਗਿਆ ਤੁਹਾਡੇ ਸਾਹਮਣੇ ਉਹਨੂੰ ਤੁਸੀਂ ਮਸ਼ੀਨ ਦੇ ਵਿੱਚ ਪਾਉਣਾ ਹੁਣ ਕਹਾਣੀਆਂ ਇਹੀ ਨੇਗੀਆਂ ਇਹ ਉਹੀ ਰੌਲੇ ਨੇ ਤਾਂ ਹੁਣ ਵਕਤ ਦੱਸੇਗਾ ਇਲੈਕਸ਼ਨ ਦੇ ਨਤੀਜੇ ਕੀ ਹੋਣਗੇ ਕਿ ਈਵੀਐਮ ਦੇ ਵਿੱਚ ਪਾਈ ਸੀ ਕੇਲੇ ਨੂੰ ਨਿਕਲੀ ਸੇਬ ਨੂੰ
1: ਇੱਕ ਗੱਲ ਮੈਂ ਹੋਰ ਐਡ ਕਰਦਾ ਜੀ ਜੇ ਕੋਈ ਵੋਟਰ ਇਸ ਗੱਲ ਨੂੰ ਸਟੈਂਡ ਲੈ ਜਾਵੇ ਭਾਈ ਮੈਂ ਉਸ ਮਸ਼ੀਨ ਦੇ ਵਿੱਚ ਨਹੀਂ ਮੈਨੂੰ ਸਿੱਧਾ ਬੈਲਟ ਪੇਪਰ ਦਿਓ ਇਹ ਆਪਸ਼ਨ ਵੀ ਸਾਡੇ ਕੋਲ ਹੈਗੀ ਹੈ ਇਹ ਆਪਸ਼ਨ ਅਪਲਾਈ ਕਰੋ ਜਿੰਨਾ ਵੀ ਨਹੀਂ ਪਤਾ ਲੱਗਦਾ ਭਾਈ ਆਪਾਂ ਦੋ ਮਸ਼ੀਨਾਂ ਤਾਂ ਨਹੀਂ ਕੰਮ ਕਰਨਾ ਉੱਥੇ ਜਾ ਕੇ ਜਿਹੜੇ ਵੋਟਿੰਗ ਵਾਲੇ ਅਧਿਕਾਰੀ ਉਹਨਾਂ ਨੂੰ ਕਹੋ ਵੀ ਭਾਈ ਮੈਂ ਉਹ ਮਸ਼ੀਨ ਤੇ ਟਿਕ ਨਹੀਂ ਕਰਨਾ ਮੈਂ ਹੱਥ ਨਾਲ ਟਿਕ ਕਰਨਾ ਉਹ ਆਪਸ਼ਨ ਵੀ ਹੈਗੀ ਹੈ ਉੱਥੇ ਉਸ ਗੱਲ ਤੇ ਸਟੈਂਡ ਲਓ ਭਾਈ ਪੁਰਾਣੇ ਸਿਸਟਮ ਵੋਟ ਪਾਉਣੀ ਜੇ ਤੁਸੀਂ ਹੇਰਾ ਫੇਰੀ ਮਾੜੀ ਮੋਟੀ ਜੇ ਕਿਤੇ ਚਾਂਸ ਹੈਗਾ ਉਹ ਤੋਂ ਬਚਣਾ ਤਾਂ ਜੀ
2: ਸੋ ਗੱਲ ਇਹ ਹੈ ਜੀ ਜਿਹੜੀ ਖਬਰ ਆਈ ਸੀ ਉਹ ਖਬਰ ਤੇ ਸਹੀ ਸੀਗੀ ਪਰ ਉਸ ਦੇ ਵਿੱਚ ਇਹ ਗੱਲ ਕਿ ਉਹ ਈਵੀਐਮ ਹੋਣਗੀਆਂ ਹੈ ਤੇ ਇਹ ਵੀ ਈਵੀਐਮ ਹੀ ਹੈ ਇੱਕ ਤਰ੍ਹਾਂ ਦੀ ਕਾਇੰਡ ਆਫ ਹੈ ਸਿਸਟਮ ਇਹਦੇ ਵਿੱਚ ਵੀ ਕਿਸੇ ਨਾ ਕਿਸੇ ਤਰ੍ਹਾਂ ਮਾਲ ਫੰਕਸ਼ਨ ਹੋ ਸਕਦਾ ਬਟ ਖਬਰ ਉਹ ਬਿਲਕੁਲ ਸਹੀ ਸੀਗੀ ਪਰ ਗੇਮ ਅੰਦਰ ਖਾਤੇ ਖੇਡੀ ਜਾ ਰਹੀ ਸੀਗੀ ਪਰ ਦੁਮ ਛੱਲਿਆਂ ਨੇ ਫਿਰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਕਹਾਂਗੇ ਕਿ ਬ੍ਰੈਂਪਟਨ ਵਾਸੀਓ ਆਪਣੇ ਆਪ ਦੇ ਵਿੱਚ ਧਿਆਨ ਰੱਖਿਓ ਤੁਹਾਡਾ ਭਵਿੱਖ ਤੁਹਾਡੀਆਂ ਨਸਲਾਂ ਦਾ ਭਵਿੱਖ ਇੱਥੇ ਹੈਗਾ ਫਿਰ ਮੁੜ ਕੇ ਜਿਹੜੇ 35 ਘਰਾਂ ਨੂੰ 72 ਟਿਕਟਾਂ ਮਿਲਣੀਆਂ ਨੇ ਉਹ 72 ਨਹੀਂ ਫਿਰ 144 ਹੋਣਗੀਆਂ ਆਉਣ ਵਾਲੇ ਸਮੇਂ ਚ ਇਹਦਾ ਖਿਆਲ ਰੱਖਿਓ ਮੇਰੇ ਨਾਲ ਕਾਲਰ ਜੁੜੇ ਨੇ ਜੀ ਸਵਾਗਤ ਸਤਿ ਸ੍ਰੀ ਅਕਾਲ
3: ਹੈਲੋ
2: ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲ ਰਹੇ ਹੋ
3: ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ
2: ਜੀ ਕੁਲਦੀਪ ਜੀ
3: ਹਾਂਜੀ ਮੈਂ ਪ੍ਰੋਗਰਾਮ ਤੁਹਾਡਾ ਕਦੇ ਨੀ ਮਿਸ ਕੀਤਾ ਬਹੁਤ ਸੁਣਦਾ ਬਹੁਤ ਅੱਛਾ ਪ੍ਰੋਗਰਾਮ ਹੁੰਦਾ ਦੋਨਾਂ ਭਰਾ ਨੂੰ ਸਤਿ ਸ੍ਰੀ ਅਕਾਲ ਜੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਅਸੀਂ ਇਸ ਵਿੱਚੋਂ ਕੁਛ ਨੀ ਖੱਟਣਾ ਪਾਉਣਾ ਪਰ ਜਿਹੜਾ ਤੁਸੀਂ ਦੇ ਰਹੇ ਹੋ ਨਾ ਜੀ ਇਹ ਸਾਨੂੰ ਸੋਸਾਇਟੀ ਨੂੰ ਸਾਨੂੰ ਲੋੜ ਸੀ ਮੇਰਾ ਖਿਆਲ ਨੀ ਕੋਈ ਇਹੋ ਜਿਹਾ ਪ੍ਰੋਗਰਾਮ ਜਿਹੜਾ ਜਿਹੜੀ ਚੀਜ਼ ਤੁਸੀਂ ਡਿਲੀਵਰ ਕਰ ਰਹੇ ਹੋ ਕਿਸੇ ਨੇ ਕੀਤੀ ਹੋ ਜਾਂ ਕਰੂਗਾ ਪਰ ਸਾਨੂੰ ਇਸ ਚੀਜ਼ ਦੀ ਲੋੜ ਸੀ ਥੈਂਕ ਯੂ ਤੁਹਾਡਾ ਜੀ
2: ਥੈਂਕ ਯੂ ਥੈਂਕ ਯੂ means a lot
1: ਜੀ ਸਾਡੇ ਵਾਸਤੇ ਬਹੁਤ ਮਾਇਨੇ
2: ਰੱਖਦੀ ਹੈ ਜੀ ਥੈਂਕ ਯੂ ਸੋ ਮਚ ਜੀ ਸਵਾਗਤ ਸਤਿ ਸ੍ਰੀ ਅਕਾਲ
4: ਹਾਂਜੀ ਦੋਨਾਂ ਭਰਾਵਾਂ ਨੂੰ ਹੱਥ ਜੋੜ ਕੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ
2: ਤੁਸੀਂ ਤਾਂ ਸਿਰ ਤੇ ਹੱਥ ਰੱਖਿਆ ਕਰੋ ਧੀਰ ਸਾਹਿਬ ਸਤਿ ਸ੍ਰੀ ਅਕਾਲ
4: ਦੇਖੋ ਨਹੀਂ ਨਹੀਂ ਨਹੀਂ ਨਹੀਂ ਨਹੀਂ ਤੇ ਸਾਡੇ ਤਾਂ ਅਸੀਂ ਤਾਂ ਫਤਿਹ ਬੁਲਾਉਂਦੇ ਹੁੰਦੇ ਹਾਂ
2: ਜੀ
4: ਅੱਛਾ ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ ਜਿਹੜਾ ਇਹਨਾਂ ਨੇ ਭੰਬਲ ਭੂਸੇ ਚ ਪਾਇਆ ਨਾ ਉਹ ਮੈਨੂੰ ਵੀ ਪਾ ਦਿੱਤਾ ਮੇਰੀ ਵੋਟ ਵੀ ਖਰਾਬ ਜਾਊਗੀ ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ ਕਿ ਬਜੁਰਗਾਂ ਨੇ ਬਹੁਤਿਆਂ ਨੇ ਹੁਣ ਵੋਟ ਹੀ ਨਹੀਂ ਪਾਉਣ ਜਾਣੀ ਪਹਿਲਾਂ ਨਾਲੋਂ ਵੀ ਪਰਸੈਂਟੇਜ ਘੱਟ ਜੂਗੀ ਇਹਨਾਂ ਨੇ ਭੰਬਲ ਭੂਸੇ ਚ ਪਾਇਆ
2: ਨਹੀਂ ਪਰ ਆਪਾਂ ਅਵੇਅਰ ਕਰੀਏ ਕੋਸ਼ਿਸ਼ ਕਰੀਏ
1: ਸਭ ਇੱਥੇ ਰੁਕਿਓ ਮਾੜਾ ਜੀ ਮੈਂ ਉਹੀ ਤਾਂ ਹੀ ਬੇਨਤੀ ਕਰ ਰਿਹਾ ਜੀ ਜੇ ਤੁਹਾਨੂੰ ਲੱਗਦਾ ਭਾਈ ਉੱਥੇ ਟਿਕ ਵਾਲਾ ਕੰਮ ਤਾਂ ਨਹੀਂ ਹੋਣਾ ਉੱਥੇ ਅੜਜੋ ਉਹਨਾਂ ਕੋਲੇ ਜਾ ਕੇ ਵੀ ਭਾਈ ਮੈਨੂੰ ਤਾਂ ਪੇਪਰ ਦਿਓ ਜਿੱਤੇ ਲਿਖਿਆ ਹੋਵੇ ਮੈਂ ਮਸ਼ੀਨ ਨਾਲ ਵੋਟ ਨਹੀਂ ਪਾਉਣੀ
4: ਬੇਸ਼ੱਕ ਮੇਰੀ ਫੈਮਿਲੀ ਮੇਰੇ ਨਾਲ ਜਾਊਗੀ ਪਰ ਮੈਂ ਉੱਥੇ ਅੜ ਜਾਣਾ ਵੀ ਮੈਂ ਤਾਂ ਟਿਕ ਕਰਨਾ
1: ਬਿਲਕੁਲ ਜੀ
4: ਕਿਉਂਕਿ ਮੈਂ ਹੈਗਾ ਅੜਦ ਸੁਭਾਅ ਦਾ ਬੰਦਾ
2: ਰਾਈਟ ਨੇ ਜੀ
1: ਸਾਡੇ ਸਾਡਾ ਹੱਕ ਹੈ ਜੀ ਸਾਡਾ ਕੋਈ ਅਸੀਂ ਕੋਈ ਸਾਂ ਥੋੜੀ ਸਾਡੇ ਤੇ ਕੋਈ ਕਰ ਰਿਹਾ ਜਾਂ ਕੋਈ ਅਸੀਂ ਕਿਸੇ ਦੇ ਕਰ ਰਹੇ ਸਾਡਾ ਹੱਕ ਫਰਜ਼ ਕਰਦੇ ਨਹੀਂ ਆਪਾਂ
4: ਹੱਕ ਲੈਂਗੁਏਜ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਉਹਨਾਂ ਨੂੰ ਪੁੱਛੂ ਵੀ ਤੁਸੀਂ ਇਹ ਸਿਸਟਮ ਕਿਉਂ ਚੇਂਜ ਕੀਤਾ ਮੈਂ ਵੀ ਪੁੱਛੂਗਾ ਕੀ ਵਕਤ ਪੈ ਗਿਆ ਸੀ ਕੀ ਪਹਿਲਾਂ ਪੋਲਿੰਗ ਨਹੀਂ ਸੀ ਹੁੰਦੀ
2: ਵੈਸੇ
4: ਤੁਸੀਂ ਜੋ ਕੁਛ ਕਰ ਰਹੇ ਹੋ ਤਾਂ ਲੋਕਾਂ ਨੂੰ ਖਰਾਬ ਕਰਨ ਵਾਸਤੇ ਕਰਦੇ ਹੋ ਡੈਫੀਨੇਟਲੀ ਪਹਿਲਾਂ ਨੂੰ ਪਰਸੈਂਟੇਜ ਘੱਟ ਜਾਊਗੀ ਇਸੇ ਕਰਕੇ ਇਹ ਜਿਹੜੇ ਪੁਰਾਣੇ ਬਣੇ ਹੋਏ ਨੇ ਮੇਅਰ ਕੌਂਸਲਰ ਇਹ ਉਹਨਾਂ ਦੀ ਚਲਾਕੀ ਆ ਉਹਨਾਂ ਨੇ ਸਿਸਟਮ ਬਦਲਿਆ ਕਿਸੇ ਨੂੰ ਪੁੱਛਿਆ ਨਹੀਂ
2: ਬਿਲਕੁਲ ਜੀ ਬਿਲਕੁਲ ਮੇਰਾ ਖਿਆਲ ਹੈ ਕਿਸੇ ਕੈਂਡੀਡੇਟ ਨੂੰ ਵੀ ਨੀ ਸ਼ਾਇਦ ਇਸ ਗੱਲ ਦਾ ਪਤਾ
1: ਇੱਕ ਹੋਰ ਗੱਲ ਐਡ ਕਰ ਲਓ ਜੀ ਇਹ ਪੁੱਛਿਆ ਨੀ ਹੁੰਦਾ ਜੀ ਇਹ ਲੋਕ ਮੰਗ ਕਰਨ ਜੀ ਭਾਈ ਪੁਰਾਣੇ ਸਿਸਟਮ ਗੜਬੜਿਆ ਤਾਂ ਚੇਂਜ ਕੀਤਾ ਜਾਂਦਾ ਕਿਸੇ ਨੇ ਨੀ ਮੰਗਿਆ ਜੀ
2: ਮੰਗਿਆ ਨੀ ਕਿਸੇ ਨੇ ਬਿਲਕੁਲ
4: ਨਾ ਕਿਸੇ ਨੇ ਮੰਗਿਆ ਵੀ ਨੀ ਮੰਗਣ ਵਾਲੇ ਤਾਂ ਅਸੀਂ ਆ ਜੇ ਤੁਹਾਨੂੰ ਰੋਜ਼ ਕਾਲਾ ਕਰਦੇ ਕਿਸੇ ਨੇ ਕੋਈ ਨੀ ਮੰਗਿਆ
2: ਖੈਰ ਐਨੀਵੇ
4: ਆਪਣੇ ਆਪ ਵੀ ਇਹਨਾਂ ਨੇ ਕੀਤਾ
2: ਖਿਆਲ ਰੱਖੋ ਧੀਰ ਸਾਹਿਬ
4: ਉਹ ਵੀ ਰੱਖਣਾ ਚਾਹੀਦਾ
2: ਆਪਾਂ ਇਸ ਮੈਸੇਜ ਨੂੰ ਸਪਰੈਡ ਕਰਦੇ ਹਾਂ
4: ਹਾਂਜੀ ਇੱਕ ਗੱਲ ਹੋਰ ਮੈਂ ਕਰਨੀ ਚਾਹਨਾ ਬਾਅਦ ਦੇ ਵਿੱਚ ਗੱਲ ਕਰੋ ਲੇਟਰ ਆਨ ਪ੍ਰੋਗਰਾਮ ਚ ਕਾਕਰੋਚਾਂ ਨੇ ਘਰ ਦੇ ਵਿਚ ਵੀ ਕਈ ਵਾਰੀ ਵਕਤ ਪਾਉਂਦੇ ਆ, ਦਿੱਲੀ ਨੂੰ ਵਕਤ ਪਾਇਆ ਹੋਇਆ
2: ਜੀ, ਕਰਨੀ ਹੈ ਜੀ, ਅੱਜ
4: ਕਰਨੀ ਹੈ, ਉਹਦੀ ਗੱਲ ਜ਼ਰੂਰ ਕਰਿਓ
2: ਜੀ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਮੈਂ ਇੱਕ ਜਾਣਕਾਰੀ ਸਾਰੇ ਕੈਂਡੀਡੇਟਸ ਨੂੰ ਜਿਹੜੇ ਇਸ ਵੇਲੇ ਇਲੈਕਸ਼ਨ ਦੇ ਵਿਚ ਨੇ ਪਾਰਟੀਸਪੇਟ ਕਰ ਰਹੇ ਨੇ, ਸਰਟੀਫਾਈਡ ਨੇ ਫਾਰ ਦਿਸ ਇਲੈਕਸ਼ਨ ਫਰੋਮ ਡਿਫਰੈਂਟ ਵਾਰਡਸ, ਅਗਰ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਤੇ ਅਗਰ ਕੋਈ ਕਿਸੇ ਕੋਲ ਵੀ ਸਮਾਂ ਹੋਵੇ ਤਾਂ ਮੋਸਟ ਵੈਲਕਮ, ਤੁਸੀਂ ਆ ਸਕਦੇ ਹੋ ਇਸ ਵਿਸ਼ੇ ਦੇ ਉੱਤੇ। ਅਸੀਂ ਚਾਹਵਾਂਗੇ 2-4 ਮਿੰਟ ਗੱਲ ਕੀਤੀ ਜਾਵੇ ਕਿ ਤੁਸੀਂ ਇਸ ਸਾਰੇ ਬਾਰੇ ਅਵੇਅਰ ਸੀਗੇ ਕੀ, ਡਿਡ ਐਨੀ ਬਾਡੀ ਫਰੋਮ ਦਾ ਸਿਟੀ, ਐਨੀ ਕਲਰਕ, ਐਨੀ ਵਨ ਮੈਂਸ਼ਨਡ ਯੂ ਅਬਾਊਟ ਦਿਸ, ਦੈਟ ਦਿਸ ਇਲੈਕਸ਼ਨ ਵਿਲ ਹੈਪਨ ਲਾਈਕ ਦਿਸ ਵੇ, ਵੋਟਿੰਗ ਵਿਲ ਬੀ ਡਨ ਲਾਈਕ ਦਿਸ ਵੇ? ਜੇ ਤੁਹਾਨੂੰ ਇਹਦੀ ਜਾਣਕਾਰੀ ਨਹੀਂ ਸੀਗੀ ਤਾਂ ਇਹਦਾ ਮਤਲਬ ਤੁਹਾਨੂੰ ਵੀ ਉਹਨਾਂ ਨੇ ਭੁਲੇਖੇ ਦੇ ਵਿਚ ਰੱਖ ਕੇ ਇਹ ਚੀਜ਼ ਕੀਤੀ ਗਈ ਹੈ। ਸੋ ਮੋਸਟ ਪ੍ਰੋਬਲੀ ਦੇਰ ਆਰ ਚਾਂਸਿਸ ਹੈਗੇ ਨੇਗੇ। ਧੀਰ ਸਾਹਿਬ ਵਾਲੀ ਗੱਲ ਤੋਂ ਬਾਅਦ ਮੇਰੇ ਵੀ ਦਿਮਾਗ ਦੇ ਵਿੱਚ ਇਹ ਗੱਲ ਖੜਕੀ ਹੈ, ਪਰ ਅਸੀਂ ਇੱਕ ਬੇਨਤੀ ਕਰਾਂਗੇ ਬਜ਼ੁਰਗਾਂ ਨੂੰ ਵੀ, ਜਿੰਨੇ ਵੀ ਸੁਣ ਰਹੇ ਹੋ ਆਪਣੇ ਘਰ ਦੇ ਵਿੱਚ, ਜਿੰਨੇ ਵੀ ਸੁਣ ਰਹੇ ਹੋ, ਕਿ ਇਸ ਚੀਜ਼ ਤੋਂ ਡਰਨ ਦੀ ਜ਼ਰੂਰਤ ਨਹੀਂ। ਵੋਟ ਪਾਉਣ ਲਈ ਨਿਕਲੋ, ਜ਼ਰੂਰ ਨਿਕਲੋ, ਵੋਟ ਪਾ ਕੇ ਆਓ। ਨਹੀਂ ਸਮਝ ਆਉਂਦੀ ਉਹਨਾਂ ਨੂੰ ਕਹਿ ਦਿਓ ਸਾਨੂੰ ਤੁਸੀਂ ਪੇਪਰ ਦੇ ਦਿਓ ਜੀ, ਬੈਲਟ ਅਸੀਂ ਉਹ ਕਰਾਂਗੇ, ਇਹ ਯੂਜ਼ ਨਹੀਂ ਕਰਨਾ। ਪਰ ਇੱਕ ਗੱਲ ਦਾ ਜ਼ਰੂਰੀ ਹੈ ਕਿ ਵੋਟ ਜ਼ਰੂਰ ਪਾ ਕੇ ਆਇਓ, ਕਿਉਂਕਿ ਇਹ ਵੋਟ ਬਹੁਤ ਇੰਪੋਰਟੈਂਟ ਹੈ 2026 ਦੀ। ਸਾਡੇ ਸ਼ਬਦ ਯਾਦ ਰੱਖਿਓ। ਹੋਰ ਵੀ ਬਹੁਤ ਰੇਡੀਓ ਹੋਸਟ ਇਸ ਗੱਲ ਦਾ ਜ਼ਿਕਰ ਕਰਦੇ ਹੋਣਗੇ। ਅਸੀਂ ਤੁਹਾਨੂੰ ਦਬਾ ਕੇ ਕਹਿ ਰਹੇ ਹਾਂ ਕਿ ਵੋਟ ਪਾਉਣ ਜਾਣਾ, ਜ਼ਰੂਰ ਜਾਣਾ, ਤੁਹਾਡੀ ਵੋਟ ਮਾਇਨੇ ਰੱਖਦੀ ਹੈ ਤੇ ਬ੍ਰੈਂਪਟਨ ਦਾ ਭਵਿੱਖ ਇਸ 2026 ਦੀ ਵੋਟਿੰਗ ਤੋਂ ਬਾਅਦ ਜਿਹੜਾ ਹੈਗਾ ਸਾਹਮਣੇ ਆਉਣਾ ਹੈਗਾ। ਤੇ ਨਹੀਂ ਤੇ ਫਿਰ ਆਪਣੇ ਕਾਗਜ਼ ਪੱਤਰ ਤਿਆਰ ਰੱਖੋ। ਇਹ ਮੈਂ ਯਕੀਨ ਨਾਲ ਕਹਿ ਰਿਹਾ ਕਿ ਇਸ ਸਲੇਟ ਨੇ ਫਿਰ ਤੁਹਾਡਾ ਬ੍ਰੈਂਪਟਨ ਦੇ ਵਿੱਚ ਜੀਣਾ ਇਸ ਲੈਵਲ ਤੱਕ ਕਰ ਦੇਣਾ ਕਿ ਲਾਜ਼ਮੀ ਮੇਰੇ ਸ਼ਬਦ ਰੱਖਿਓ। ਐਜ਼ ਅ ਹੋਸਟ ਮੈਂ ਗੱਲ ਕਹਿ ਰਿਹਾ ਕਿ ਫਿਰ ਤੁਸੀਂ ਆਪ ਕਹੋਗੇ ਯਾਰ ਇੱਥੋਂ ਵੇਚ ਕੇ ਘਰੋਂ ਬ੍ਰੈਂਪਟਨ ਚੋਂ ਬਾਹਰ ਜਾਈਏ।
1: ਜੀ ਇੱਕ ਗੱਲ ਨਾ ਥੋੜੀ ਜਿਹੀ ਮੇਰੀ, ਹੁਣ ਤੁਸੀਂ ਸਲੇਟ ਦੀ ਗੱਲ ਕੀਤੀ ਹੈ, ਮੈਨੂੰ ਗੱਲ ਦਿਮਾਗ ਚ ਆ ਗਈ ਜੀ, ਕਿਉਂਕਿ ਹਲੇ ਗੱਲ ਦੇਖੀ ਜਾਂਦੇ ਆਪਾਂ। ਕੁਛ ਕੌਂਸਲਰ ਜਿਹੜੇ ਹੈਗੇ ਆ ਉਹਨਾਂ ਨੇ ਸਵਿਚ ਕੀਤੀਆਂ ਜੀ ਸੀਟਾਂ ਆਪਦੀਆਂ। ਉਹ ਕਹਿੰਦਾ, ਕੋਈ ਕਹਿੰਦਾ ਮੈਂ ਕੌਂਸਲ ਸੀ, ਮੈਂ ਰੀਜਨਲ ਕੌਂਸਲ ਬਣਨਾ, ਕੋਈ ਰੀਜਨਲ ਕੌਲ ਛੱਡ ਕੇ ਛੱਡ ਹੀ ਗਿਆ ਜੀ, ਮੈਂ ਚੋਣ ਨਹੀਂ ਲੜਨੀ। ਕੋਈ ਰੀਜਨਲ ਕੌਲ ਇਹੋ ਜਿਹਾ ਸੀ, ਉਹ ਕਹਿੰਦਾ ਜੀ ਮੈਂ ਇਸ ਸ਼ਹਿਰ ਚ ਚੋਣ ਲੜਨੀ, ਮੈਂ ਦੂਜੇ ਸ਼ਹਿਰ ਚਲ ਜਾਣਾ। ਇਸ ਕਰਕੇ ਮਤਲਬ 3-4 ਜਗ੍ਹਾ ਇਹੋ ਜਿਹੀਆਂ ਹੈਗੀਆਂ ਜਿੱਥੇ ਪੱਕੀ ਤੌਰ ਤੇ ਨਵੇਂ ਕੌਂਸਲ ਜਾਂ ਰੀਜਨਲ ਕੌਂਸਲ ਚੁਣੇ ਜਾਣੇ ਆ। ਤੇ ਉੱਥੇ ਵੀ ਕੀ ਹੋਇਆ ਜੀ, ਉੱਥੇ ਵੀ ਜਿਹੜੀ ਪੁਰਾਣੀ ਸਲੇਟ ਚੱਲਦੀ ਪਈ ਹੈ ਉਹਨਾਂ ਨੇ ਆਪਣੇ ਬੰਦੇ ਜੇਬ ਚੋਂ ਕੱਢ ਕੇ ਲਿਆ ਕੇ ਬਾਹਰ ਰੱਖਤੇ ਮੂਹਰੇ। ਕੋਈ ਇੰਪਲਾਈ ਆਪਦਾ ਬਾਹਰ ਕੱਢ ਕੇ ਲਿਆ ਕੇ ਰੱਖਤਾ ਜੀ, ਕੋਈ ਆਪਦਾ ਕੋਈ ਮੰਤਰੀ ਸੰਤਰੀ ਦਾ ਕੋਈ ਨਾਲ ਕੰਮ ਕਰਦਾ ਉਹ ਲਿਆ ਕੇ ਬਾਹਰ ਰੱਖਤਾ। ਉਹ ਹੈਗੀ ਸੇਮ ਸਲੇਟ ਹੀ ਆ ਜੀ। ਮੈਂ ਦਰਸ਼ਕਾਂ ਨੂੰ ਸੋਤਿਆਂ ਨੂੰ ਕਹਿਣਾ ਚਾਹੂੰਗਾ ਜੀ, ਉਹ ਜਿਹੜੇ ਨਵੇਂ ਕੈਂਡੀਡੇਟ ਇਹਨਾਂ ਦੇ ਨਾਲ ਵੱਡੀਆਂ ਵੱਡੀਆਂ ਉਹ ਮੀਟਿੰਗਾਂ ਕਰਕੇ ਜਾਂ ਹੋਰ ਕਰਕੇ ਨਾਲ ਤੁਰੇ ਫਿਰਦੇ ਆ, ਇਹਨਾਂ ਦੀ ਸਲੇਟ ਹੀ ਹੈ। ਇਹਨਾਂ ਦੇ ਗਾਂ ਯੈਸ ਮੈਨ ਹੀ ਬਣਨੇ ਜੀ ਉਹ। ਇਹ ਗੱਲ ਮੇਰੀ ਨੋਟ ਕਰ ਲਿਓ, ਕੋਈ ਬੰਦਾ ਇੰਡੀਪੈਂਡੈਂਟ ਨਹੀਂ ਗਾ। ਜਿਹੜੇ ਬੰਦੇ ਇਹਨਾਂ ਚੋਂ ਨਵੇਂ ਆਏ, ਜਿਹੜੇ ਇੰਡੀਪੈਂਡੈਂਟ ਹੈਗੇ ਆ ਆਜ਼ਾਦਾਨਾ ਤੌਰ ਤੇ ਆਏ, ਉਹ ਵੀ ਆਪਾਂ ਨੂੰ ਪਤਾ ਜਿਹੜੇ 5-5-6-6 ਮਹੀਨੇ ਲੱਗੇ ਆ, ਤੇ ਜਿਹੜੇ ਮੌਕੇ ਦੇ ਕੱਛ ਚੋਂ ਕੱਢ ਕੇ ਬਾਹਰ ਕੈਂਡੀਡੇਟ ਬਣਾ ਦਿੱਤੇ ਗਏ ਉਹ ਉਸੇ ਸਲੇਟ ਦੇ ਥੱਲੇ ਹੀ ਉਹਨਾਂ ਨੇ ਕੰਮ ਕਰਨਾ। ਕਹਿਣ ਦਾ ਭਾਵ ਵੀ ਪਹਿਲਾਂ ਯੈਸ ਮੈਨ ਤੋਂ ਆਪਾਂ ਬਚਣ ਨੂੰ ਫਿਰਦੇ ਸੀ ਤੇ ਯੈਸ ਮੈਨ ਹੋਰ ਨਵੇਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਗੱਲ ਨੂੰ ਥੋੜਾ ਜਿਹਾ ਚੁਕੰਨੇ ਹੋ ਕੇ ਤੁਸੀਂ ਦੇਖਣਾ ਵੀ ਤੁਸੀਂ ਵੋਟ ਕਿਹਨੂੰ ਪਾਉਣੀ ਹੈ, ਉਸ ਸਲੇਟ ਨੂੰ ਦੁਬਾਰਾ ਸਟਰੋਂਗ ਕਰਨਾ ਜਾਂ ਤੁਸੀਂ ਕੋਈ ਇਹੋ ਜਿਹਾ ਬਦਲਾਅ ਲੈ ਕੇ ਆਉਣਾ ਜਿਹਦੇ ਨਾਲ ਪੁਰਾਣੀਆਂ ਕੀਤੀਆਂ ਕੁਤਾਹੀਆਂ ਜਾਂ ਅਣਗਹਿਲੀਆਂ ਤੇ ਸਵਾਲ ਚਿੰਨ ਬਣਾਉਣੇ ਆ, ਤਾਂ ਉਹਨਾਂ ਨੂੰ ਸਵਾਲ ਕਰਨੇ ਆ, ਉਹਨਾਂ ਨੂੰ ਅਕਾਊਂਟੇਬਲ ਬਣਾਉਣਾ, ਫਿਰ ਤੁਹਾਨੂੰ ਉਸ ਹਿਸਾਬ ਨਾਲ ਸੋਚ ਸਮਝ ਕੇ ਵੋਟ ਪਾਉਣੀ ਪੈਣੀ ਹੈ।
2: ਲਓ ਜੀ, ਇੱਕ ਵੇਲਾ ਬ੍ਰੇਕ ਦਾ ਸਮਾਂ ਹੋ ਗਿਆ, ਪਹਿਲੀ ਬ੍ਰੇਕ ਲੈ ਲਈਏ ਜੀ, ਫਿਰ ਉਸ ਤੋਂ ਬਾਅਦ ਫਿਰ ਖਬਰਾਂ ਸ਼ੁਰੂ ਕਰਦੇ ਹਾਂ। ਜਿਵੇਂ ਅੱਜ ਭਾਰਤ ਵੀ ਜਾਣਾ ਤੇ ਭਾਰਤ ਦੀ ਇੱਕ ਬੜੀ ਕਮਾਲ ਦੀ ਸਟੋਰੀ ਤੁਹਾਡੇ ਨਾਲ ਦੱਸਣੀ ਹੈ ਕਿ ਭਾਰਤ ਦੇ ਵਿੱਚ ਇਸਰੋ ਜਿਹੜਾ ਭਾਰਤ ਦਾ ਵੱਡਾ ਅਦਾਰਾ ਉਸ ਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ ਤੇ ਕਿਹਦੇ ਹੱਥਾਂ ਚ ਜਾਏਗਾ, ਕੀ ਹਾਲਾਤ ਹੋਣਗੇ ਇਹਦੇ ਤੇ ਜ਼ਿਕਰ ਕਰਾਂਗੇ। ਤੇ ਜੋ ਇਸ ਵੇਲੇ ਜੈਨਜ਼ੀ ਦੀ ਗੱਲ ਹੋ ਰਹੀ ਹੈ, ਜੋ CJP ਕਾਂਗਰਸ ਜਨਤਾ ਪਾਰਟੀ, ਹਾਲਾਂਕਿ ਅਸੀਂ ਸਮਰਥਨ ਨਹੀਂ ਕਰਦੇ ਪਰ ਅਸੀਂ ਨੌਜਵਾਨੀ ਦਾ ਸਮਰਥਨ ਜ਼ਰੂਰ ਕਰ ਰਹੇ ਹਾਂ ਕਿ ਉਹਨਾਂ ਦੇ ਜਿਹੜੇ ਮੁੱਦੇ ਨੇਗੇ ਉਹ ਮੁੱਦੇ ਕੀ ਨੇ, ਉਹਨਾਂ ਦੇ ਨਾਲ ਵਿਵਹਾਰ ਕਿੱਦਾਂ ਦਾ ਹੋ ਰਿਹਾ ਹੈਗਾ, ਉਹਦੇ ਤੇ ਗੱਲ ਕਰਾਂਗੇ। ਸੋ ਸੁਣਦੇ ਰਹਿਣਾ, ਦੇਖਦੇ ਰਹਿਣਾ ਰੇਡੀਓ ਸਰਖਾਲ ਜਾਂ ਫਿਰ ਰੰਗਲਾ ਪੰਜਾਬ IPTV ਦੇ ਜ਼ਰੀਏ ਤੁਸੀਂ ਸਾਨੂੰ ਵਾਚਦੇ ਰਹਿਣਾ।
5: ਹਾਂਜੀ, ਜ਼ਰਾ ਇੱਕ ਵੈਬਸਾਈਟ ਨੋਟ ਕਰੋ, AFCGrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ, ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ। $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ AFCGrocery.com।
6: ਬੀਕੇ ਟੈਕਸ ਐਂਡ ਅਕਾਊਂਟਿੰਗ, ਤੁਸੀਂ ਆਪਣਾ ਪਰਸਨਲ ਟੈਕਸ ਭਰਨਾ ਹੋਵੇ ਜਾਂ ਬਿਜ਼ਨਸ ਦੇ ਲਈ ਟੈਕਸ ਸੇਵਾਵਾਂ ਦੀ ਜ਼ਰੂਰਤ ਹੋਵੇ, CRA ਦੀ ਆਡਿਟ ਆਈ ਹੋਵੇ, ਤੁਹਾਨੂੰ ਸਮਝ ਨਹੀਂ ਆ ਰਿਹਾ, ਤਾਂ ਤੁਸੀਂ ਬੀਕੇ ਟੈਕਸ ਐਂਡ ਅਕਾਊਂਟਿੰਗ ਦੇ ਪਾਲ ਮਾਂਗਟ ਜੀ ਨਾਲ 9054511414 ਤੇ ਕਾਲ ਕਰ ਲਵੋ, ਤੁਹਾਡੀ ਇਹ ਦੁਬਿਧਾ ਦੂਰ ਕਰ ਦੇਣਗੇ। 905-451-1414 ਬੀਕੇ ਟੈਕਸ ਐਂਡ ਅਕਾਊਂਟਿੰਗ ਦੇ ਪਾਲ ਮਾਂਗਟ ਸਾਹਿਬ ਦਾ ਨੰਬਰ ਹੈ।
7: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ
8: ਸੀ ਜੇ ਐਮ ਆਰ 1320 ਚੋਣ ਲੜ ਰਿਹਾ ਹਾਂ। ਮੇਰਾ ਵਿਸ਼ਵਾਸ ਹੈ ਕਿ ਸਾਡੇ ਭਾਈਚਾਰੇ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਰੈਜ਼ੀਡੈਂਟਸ ਦੀ ਗੱਲ ਸੁਣੇ, ਕਾਰਵਾਈ ਕਰੇ ਅਤੇ ਨਤੀਜੇ ਦੇਵੇ। ਮੇਰੀਆਂ ਤਰਜੀਹਾਂ ਬਿਲਕੁਲ ਸਪਸ਼ਟ ਹਨ, ਅਕਾਊਂਟੇਬਿਲਿਟੀ, ਟਰਾਂਸਪੇਰੈਂਸੀ, ਭਾਈਚਾਰੇ ਦੀ ਸੁਰੱਖਿਆ ਅਤੇ ਤੁਹਾਡੇ ਟੈਕਸ ਦੇ ਪੈਸੇ ਦੀ ਬਿਹਤਰ ਵਰਤੋਂ। ਆਓ ਮਿਲ ਕੇ ਆਪਣੇ ਭਾਈਚਾਰੇ ਨੂੰ ਹੋਰ ਮਜ਼ਬੂਤ, ਸੁਰੱਖਿਅਤ ਅਤੇ ਜਵਾਬਦੇਹ ਬਣਾਈਏ। ਇਕੱਠੇ ਸਾਡਾ ਭਵਿੱਖ ਹੁਣ ਚੰਗਾ ਸ਼ੁਰੂ ਹੋਣ ਵਾਲਾ ਹੈ। ਐਡਵਾਂਸ ਪੋਲਸ 9-10-11 ਅਕਤੂਬਰ ਅਤੇ 16-17 ਅਕਤੂਬਰ ਨੂੰ ਹਨ, ਔਰ 26 ਅਕਤੂਬਰ ਨੂੰ ਆਪਣਾ ਵੋਟਿੰਗ ਰਾਈਟ ਯੂਜ਼ ਕਰਕੇ ਮੈਨੂੰ ਸਿਟੀ ਹਾਲ ਐਜ਼ ਅ ਸਿਟੀ ਕੌਂਸਲਰ ਜ਼ਰੂਰ ਭੇਜੋ।

0: जी हाँ, यहाँ त्योहार पूजा पाठ और सजावट का सामान, मंदिर, मूर्तियाँ, हवन सामग्री, फेंग शुई वास्तु आइटम्स, रिलीजियस बुक्स,
1: यानी पूरे इंडिया का कल्चर एक ही छत के नीचे।
0: 31 मेलेनी ड्राइव, ब्रैम्पटन। कॉल 9054586808
1: और विजिट pujahut.com।
2: इंडिया सजावट एंड पूजा हट।
0: जय श्री राम।
3: वेलकम बैक। ਤੁਸੀਂ ਸੁਣ ਰਹੇ ਹੋ ਰੇਡੀਓ ਸਰਖਾਬ, ਦੇਖ ਰਹੇ ਹੋ ਰੇਡੀਓ ਸਰਖਾਬ। ਮੈਂ ਹਾਂ ਗੁਰਮਿੰਦਰ ਆਲੂਵਾਲੀਆ ਤੇ ਮੇਰੇ ਨਾਲ ਨੇ ਪਰਮਜੀਤ ਸਿੰਘ ਵਿਰਦੀ। ਪ੍ਰੋਗਰਾਮ ਦੇ ਵਿਚ ਚਰਚਾ ਜਿਹੜੀ ਛੱਡੀ ਹੈ ਜੀ, ਉਹ ਬ੍ਰੈਂਪਟਨ ਦੀਆਂ ਇਲੈਕਸ਼ਨ ਦੇ ਵਿਚ ਛੱਡੀ ਹੈ, ਪਰ ਅਸੀਂ ਹੁਣ ਤੁਹਾਨੂੰ ਲੈ ਚੱਲਦੇ ਹਾਂ ਇੱਕ ਕੁਇਕ ਫਿਕਸ ਦੀ ਜਾਣਕਾਰੀ ਦੇਣ ਤੋਂ ਬਾਅਦ ਥੋੜਾ ਜਿਹਾ ਭਾਰਤ ਵੱਲ।
4: ਕੁਇਕ ਫਿਕਸ ਮਾਸਟਰ ਵਾਲੇ ਜੀ ਜਿਹੜੇ ਸਾਨੂੰ ਸਪੋਂਸਰ ਕਰਦੇ ਆ, ਅਪਲਾਇੰਸ ਟੈਕਨੀਸ਼ੀਅਨ ਹੈਗੇ ਜੀ, ਉਹ ਸਰਟੀਫਾਈਡ ਅਪਲਾਇੰਸ ਟੈਕਨੀਸ਼ੀਅਨ ਹੈ, ਇੱਥੋਂ ਦੀ ਪੜ੍ਹਾਈ
5: ਕਰਕੇ ਰੀਅਲ ਸਟੇਟ ਡਿਵੈਲਪਮੈਂਟ ਇਨਵੈਸਟਮੈਂਟ ਵਿੱਚ ਮੁਹਾਰਤ,
4: ਉਸ ਹਿਸਾਬ ਨਾਲ ਉਹ ਕੰਮ ਕਰਦੇ ਆ ਜੀ। ਕਿਸੇ ਨੇ ਨਵੇਂ ਪਲੈਂਸ ਘਰ ਚ ਲਵਾਉਣੇ ਆ, ਨਵੇਂ ਘਰ ਬਾਏ ਕੀਤੇ ਆ, ਤੁਸੀਂ ਆਪਦੀ ਮਰਜ਼ੀ ਦੇ ਪਲੈਂਸ ਲਵਾਉਣੇ ਆ, ਜਾਂ ਪੁਰਾਣੇ ਪੈਸੇ ਤੁਹਾਡੇ ਕੋਲ ਘਰਾਂ ਚ ਹੈਗੇ ਆ, ਉਹਦੇ ਚ ਕਿਤੇ ਨਾ ਕੋਈ ਦਿੱਕਤ ਆਈ ਆ, ਕੋਈ ਪ੍ਰੋਬਲਮ ਆਈ ਆ, ਕੋਈ ਰਿਪੇਅਰ ਦੀ ਕੋਈ ਸਮੱਸਿਆ ਆ ਗਈ ਜੀ, ਜਾਂ ਤੁਸੀਂ ਕੋਈ ਨਵੀਂ ਚੀਜ਼ ਇੰਸਟਾਲ ਕਰਾਉਣੀ ਆ, ਸਾਰੇ ਕੰਮਾਂ ਵਾਸਤੇ ਬਹੁਤ ਹੀ ਵਧੀਆ ਸੇਵਾਵਾਂ ਵਾਸਤੇ ਕੁਇਕ ਫਿਕਸ ਮਾਸਟਰ ਵਾਲਿਆਂ ਨੂੰ ਤੁਸੀਂ ਕਾਲ ਕਰ ਸਕਦੇ ਆ। ਪਾਲ ਜੀ ਦਾ ਨੰਬਰ ਹੈਗਾ 9052 2425, 905 226 2425। ਇਹ ਨੰਬਰ ਹੈ ਜੀ ਉਹਨਾਂ ਦਾ। ਤੇ ਹਾਂਜੀ ਸਰ,
3: ਕਟਾਰੀਆ ਟੂਰਸ ਐਂਡ ਟਰੈਵਲ ਦੀ ਜਾਣਕਾਰੀ ਦੇ ਦਿਆਂ ਜੀ, ਦੋ ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ। 7 ਦਿਨ ਉਹ ਖੁੱਲਦੇ ਨੇ, ਸਵੇਰੇ 8:30 ਵਜੇ ਤੋਂ ਲੈ ਕੇ ਦੇਰ ਸ਼ਾਮ 11 ਵਜੇ ਤੱਕ। ਤੁਸੀਂ ਇਹਨਾਂ ਕੋਲੋਂ OCI ਨਵਾਂ ਬਣਾਉਣਾ, ਰੀਨਿਊ ਕਰਾਉਣਾ, ਕੈਨੇਡੀਅਨ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਕਰਨੀ ਹੈ, ਜਾਂ ਫਿਰ ਟਰੈਵਲ ਇੰਸ਼ੋਰੈਂਸ ਲੈਣੀ ਹੈ। ਸਾਰੀਆਂ ਸਰਵਿਸਿਜ਼ ਇੱਕੋ ਛੱਤ ਥੱਲੇ ਤੁਹਾਨੂੰ ਮਿਲਦੀਆਂ ਨੇ। ਨੰਬਰ ਹੈ 905-678-1200, 9056781200। ਇਨ੍ਹਾਂ ਦੇ ਸਪੈਸ਼ਲ ਫੇਅਰ ਸਾਡੇ ਕੋਲ ਆਏ ਨੇ। ਜੇ ਤੁਸੀਂ ਵਨ ਵੇ ਟੋਰਾਂਟੋ ਤੋਂ ਦਿੱਲੀ ਜਾਣਾ ਹੈਗਾ ਤਾਂ ਇਹ ਲਗਭਗ $1150 ਦੇ ਵਿਚ ਤੁਹਾਨੂੰ ਟਿਕਟ ਮਿਲ ਸਕਦੀ ਹੈ। ਰੇਟ ਇੱਥੋਂ ਸ਼ੁਰੂ ਹੁੰਦੇ ਨੇ ਜੀ। ਟੋਰਾਂਟੋ ਟੂ ਅੰਮ੍ਰਿਤਸਰ ਸਾਹਿਬ ਤੁਹਾਨੂੰ 1450 ਕੈਨੇਡੀਅਨ ਡਾਲਰ ਦੇ ਵਿਚ ਮਿਲਦੀ ਹੈ। ਰਿਟਰਨ ਡੀਲ ਦੇ ਵਿਚ ਟੋਰਾਂਟੋ ਟੂ ਅੰਮ੍ਰਿਤਸਰ ਸਾਹਿਬ 2590, ਟੋਰਾਂਟੋ ਟੂ ਦਿੱਲੀ 1985। ਪਾਕਿਸਤਾਨ ਜਾਣਾ ਤਾਂ ਪਾਕਿਸਤਾਨ ਦੇ ਵਾਸਤੇ ਤੁਹਾਨੂੰ ਵਨ ਵੇ ਜਿਹੜੇ ਫੇਅਰ ਨੇ ਉਹ ਕਰਾਚੀ ਲਈ $1200, ਟੋਰਾਂਟੋ ਤੋਂ ਇਸਲਾਮਾਬਾਦ 1220। ਅਗਰ ਵਕੇਸ਼ਨਲ ਤੁਹਾਡਾ ਮੂਡ ਹੈ ਹਾਲੀਡੇਜ਼ ਦਾ, ਤੇ ਫਿਰ ਤੁਸੀਂ ਡੋਮਿਨਿਕਨ ਰਿਪਬਲਿਕ ਦੀ ਟਿਕਟ ਆਲ ਇਨਕਲੂਸਿਵ $1290 ਚ ਲੈ ਸਕਦੇ ਹੋ, ਮੈਕਸੀਕੋ ਦੀ $1140 ਦੇ ਵਿਚ ਇਹਨਾਂ ਕੋਲੋਂ ਲੈ ਸਕਦੇ ਹੋ। ਹੋਰ ਵਧੇਰੇ ਰੇਟਸ ਨੇ ਇਹਨਾਂ ਕੋਲ, ਉਹਦੇ ਲਈ ਤੁਸੀਂ 905-678-1200 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ, 9056781200।
4: ਇਸ ਤਰ੍ਹਾਂ ਹੀ ਸਾਨੂੰ ਪੇਡ ਐਡਵਰਟਾਈਜ਼ਮੈਂਟ ਤੱਕ ਆਈ ਹੈ ਜੀ। ਅਮਨ ਸ਼ਰਮਾ ਜੀ ਜਿਹੜੇ ਕਿ ਵਾਰਡ 7 ਤੇ 8 ਦੇ ਵਿਚੋਂ ਰੀਜਨਲ ਕੌਂਸਲ ਵਾਸਤੇ ਚੋਣ ਲੜ ਰਹੇ ਆ, ਪਿਛਲੇ 12-13 ਸਾਲਾਂ ਤੋਂ ਇੱਥੇ ਰਹਿੰਦੇ ਆ ਜੀ। ਕਿਤੇ ਵਜੋਂ ਸਟੱਡੀ ਉਹਨਾਂ ਦੀ ਇੰਜੀਨੀਅਰਿੰਗ ਦੀ ਹੈ, ਇੱਥੇ ਕਿਤੇ ਵਜੋਂ ਪ੍ਰੋਫੈਸ਼ਨਲ ਹੈਗੇ ਆ, ਕਾਫੀ ਲੰਬੇ ਸਮੇਂ ਤੋਂ ਕਮਿਊਨਿਟੀ ਦੇ ਵਿਚ ਵਿਚਰਦੇ ਆ, ਤੇ ਬੜੇ ਸੋਹਣਾ ਪਲੇਟਫਾਰਮ ਲੈ ਕੇ ਉਹ ਆਏ ਆ ਜੀ। ਵਾਰਡ 7 ਤੇ 8 ਦੇ ਵਿਚ ਵੋਟ ਪਾਉਣ ਲੱਗੇ ਇਹਨਾਂ ਨੂੰ ਕੰਸਿਡਰ ਕਰ ਸਕਦੇ ਹੋ, ਤੇ ਇਹਨਾਂ ਦਾ ਨੰਬਰ ਹੈ ਜੀ ਕੰਟੈਕਟ ਕਰਨ ਦਾ 905-955-0407, 905-955-0407। ਤੇ ਨਾਲ ਦੇ ਨਾਲ ਸਾਨੂੰ ਸਪੋਂਸਰ ਕੀਤਾ ਜੀ ਪੀ ਆਰ ਜੀ ਰੀਅਲ ਸਟੇਟ ਵਾਲਿਆਂ ਨੇ ਜੀ। ਪੀ ਆਰ ਜੀ ਰੀਅਲ ਸਟੇਟ ਵਾਲੇ ਜਿਹੜੇ ਕਿ ਇੱਕ ਟਰੱਸਟ ਅਕਾਊਂਟ ਦੇ ਨਾਲ ਤੁਹਾਨੂੰ ਇਨਵੈਸਟਮੈਂਟ ਕਰਾਉਂਦੇ ਆ, ਰੀਅਲ ਸਟੇਟ ਦੇ ਵਿਚ ਤੁਸੀਂ ਨਿਵੇਸ਼ ਕਰਨਾ, ਕੋਈ ਆਪਣੇ ਪੈਸੇ ਨੂੰ ਕੰਮ ਤੇ ਲਾਉਣਾ ਜੀ, ਰਿਹਾਇਸ਼ੀ ਵਪਾਰਕ ਜਾਂ ਉਦਯੋਗਿਕ ਪ੍ਰੋਜੈਕਟਾਂ ਵਿਚ ਵੱਡਾ ਹੀ ਕੰਮ ਕਰਦੇ ਹੋ, ਤੇ ਉਹਦੇ ਵਿਚ ਜਿਹੜਾ ਹੁਣ ਨਵਾਂ ਪ੍ਰੋਜੈਕਟ ਲੈ ਕੇ ਆਏ ਜੀ, 175 ਰੂਮ ਦਾ ਓਲਡ ਏਜ ਹੋਮ ਬਣਾ ਰਹੇ ਹੈਗੇ ਆ, ਤੇ ਜਿਹਦੀ ਕਿ ਪ੍ਰੋਸੈਸ ਚੱਲ ਰਹੀ ਹੈ 2-2.5 ਸਾਲਾਂ, ਵੱਧ ਮੈਕਸੀਮਮ 3 ਸਾਲਾਂ ਦੇ ਵਿਚ ਪ੍ਰੋਜੈਕਟ ਰੈਡੀ ਹੋ ਜਾਣਾ। ਉਹਦੇ ਵਿਚ ਪੈਸੇ ਇਨਵੈਸਟ ਕਰਨੇ ਆ ਜੀ, ਤੁਸੀਂ $1,00,000 ਘੱਟੋ ਘੱਟ ਹੈਗਾ, ਵੱਧ ਤੋਂ ਵੱਧ ਤੁਸੀਂ ਜਿੰਨਾ ਮਰਜ਼ੀ ਪਾ ਲਓ, ਤੇ ਤੁਹਾਨੂੰ ਹੁਣ ਪ੍ਰੋਜੈਕਟ ਬਣਨ ਤੱਕ ਤੁਹਾਨੂੰ 8% ਰਿਟਰਨ ਦੇਣਗੇ ਜੀ, ਉਹ ਪਰ ਮੰਥ ਤੁਹਾਨੂੰ ਪੈਸੇ ਆਈ ਜਾਣੇ ਆ। ਤੇ ਜਿੱਦਾਂ ਪ੍ਰੋਜੈਕਟ ਫਿਨਿਸ਼ ਹੋ ਗਿਆ ਤੇ ਉਦੋਂ 2 ਆਪਸ਼ਨ ਤੁਹਾਡੇ ਕੋਲ ਹੋਣੇ, ਜਾਂ ਤਾਂ ਤੁਸੀਂ 7% ਐਕਸਟਰਾ ਹੋਰ ਲੈ ਲਓ ਉਹਨਾਂ ਤੋਂ ਜਿੰਨੇ ਟਾਈਮ ਵਾਸਤੇ ਤੁਹਾਡਾ ਪੈਸਾ ਪਿਆ, ਮਤਲਬ ਟੋਟਲ 15%, ਜਾਂ ਫਿਰ ਤੁਸੀਂ ਉਸ ਪ੍ਰੋਜੈਕਟ ਦੇ ਹਿੱਸੇਦਾਰ ਬਣ ਕੇ, ਆਪਦੇ ਸ਼ੇਅਰ ਹੋਲਡਰ ਬਣ ਕੇ, ਤੇ ਤੁਸੀਂ ਸਾਰੀ ਉਮਰ ਵਾਸਤੇ ਆਪਦੀ ਕਮਾਈ ਦਾ ਸਾਧਨ ਬਣਾ ਸਕਦੇ ਹੋ, ਅਪ ਟੂ ਯੂ। ਤੇ ਉਹਨਾਂ ਵਾਸਤੇ ਇਸ ਪ੍ਰੋਜੈਕਟ ਵਾਸਤੇ ਇਹ ਗੱਲ ਕਰਦੀ ਹੈ ਜੀ, ਤੇ ਪੀ ਆਰ ਜੀ ਦਾ ਨੰਬਰ ਤਾਂ ਹੈਗਾ ਜੀ 416-846-2213, ਤੇ ਤੁਸੀਂ ਸਾਡੇ ਨਾਲ ਵੀ ਇਹਦੇ ਸਬੰਧੀ ਗੱਲ ਕਰ ਸਕਦੇ ਹੋ ਇਨਵੈਸਟਮੈਂਟ ਕਰਨ ਵਾਸਤੇ। ਗੁਰਮਿੰਦਰਪਾਲ ਜੀ ਦਾ ਨੰਬਰ ਹੈ ਜੀ 416-500-0931, ਮੇਰਾ ਨੰਬਰ ਹੈ ਜੀ 416-666-1919-416-666-1919।
3: ਜੀ ਖਬਰਾਂ ਦੇ ਵੱਲ ਵਧਦੇ ਆ। ਵੈਸੇ ਤਾਂ ਇੱਕ ਥੋੜੀ ਜਿਹੀ US ਦੀ ਖਬਰ ਬਣਦੀ ਸੀ ਕਰਨੀ ਬਿਗਨਿੰਗ ਦੇ ਵਿਚ, ਪਰ ਪਹਿਲੀ ਟੌਪਿਕ ਦੇ ਵਿਚ ਆਪਾਂ ਗੱਲ ਕਰ ਲਏ। ਟਰੰਪ ਸਾਹਿਬ ਦਾ ਥੋੜਾ ਜਿਹਾ ਜੀ ਹੁਣ ਭੇਜਾ ਜਿਹੜਾ ਹੈਗਾ ਹੋਰ ਪਾਸੇ ਘੁੰਮ ਗਿਆ, ਉਹ ਇਹ ਹੈ ਕਿ ਜਿਹੜੇ ਰਸ਼ੀਆ ਦੇ ਨਾਲ ਉਹ ਸਖ਼ਤ ਨਫ਼ਰਤ ਕਰਦਾ ਸੀਗਾ ਉਸ ਰਸ਼ੀਆ ਦੇ ਨਾਲ ਉਹ ਮੁੜ ਤੋਂ ਹੁਣ ਸਾਂਝ ਪਾਉਣ ਲੱਗਾ ਡੀਜ਼ਲ ਲੈਣ ਵਾਸਤੇ।
4: ਤੁਹਾਨੂੰ ਇੱਕ ਯਾਦ ਕਰਾ ਜੀ, ਤੁਹਾਨੂੰ ਪਤਾ ਹੀ ਜੋ ਨਵਾਂ ਨਵਾਂ ਇਹ ਆਇਆ ਸੀਗਾ ਤੇ ਉਦੋਂ ਇਹ ਤੇ ਕਹੀ ਪੁਰਾਣੇ ਬੰਦੇ ਨਾਲ ਜਾਮ ਲਾਏ ਸੀ ਭਾਈ ਰਸ਼ੀਆ ਦਾ ਏਜੰਟ ਹੈ, KGB ਦਾ ਏਜੰਟ ਹੈ, ਕਿਤੇ ਉਸ ਪਾਸੇ ਤਾਂ ਨੀ ਗੱਲ ਤੁਰਦੀ ਫਿਰਦੀ?
3: ਦੇਖੋ ਉਹ ਕਹਿੰਦੇ ਆ ਨਾ ਕਿ ਹਰ ਆਦਮੀ ਮੇ ਹੋਤੇ ਹੈ 10-20 ਆਦਮੀ, ਜਿਸ ਕੋ ਵੀ ਦੇਖਣਾ ਬਾਰ ਬਾਰ ਦੇਖਣਾ।
4: ਬਿਲਕੁਲ ਜੀ ਬਿਲਕੁਲ, ਉਦੋਂ ਗੱਲ ਚੱਲੀ ਸੀ ਜੀ, ਚੇਤਾ ਆ ਗਿਆ ਮੈਨੂੰ।
3: ਸੋ ਕਹਾਣੀ ਇਹੀ ਹੈ ਕਿ ਹੁਣ ਇਹ ਸ਼ਖਸ ਇਹਨੇ ਦੋ ਗੱਲਾਂ ਕਹੀਆਂ ਨੇ, ਇੱਕ ਤਾਂ ਜੀ ਯੂਕਰੇਨ ਦਾ ਜਿਹੜਾ ਰਾਸ਼ਟਰਪਤੀ ਹੈ ਵਲਾਦੀਮੀਰ ਜ਼ੇਲੈਂਸਕੀ, ਉਸ ਨੂੰ ਬਦਲਿਆ ਜਾਵੇ,
4: ਉਹਨੂੰ ਕਹਿੰਦਾ ਹਾਂਜੀ,
3: ਕਿਉਂਕਿ ਉਹ ਰਸ਼ੀਆ ਦੇ ਖਿਲਾਫ ਫੈਸਲਾ ਨਹੀਂ ਲੈ ਰਿਹਾ ਜੰਗ ਰੋਕਣ ਦਾ। ਹਾਂਜੀ,
4: ਪਰ ਉਹਨੂੰ ਜੰਗ ਦੇ ਵਿੱਚ ਧੱਕਿਆ ਕੀ ਨੇ, ਇਹ ਵੀ ਦੇਖਣ ਵਾਲੀ ਗੱਲ ਹੈ ਜੀ,
3: ਉਹ ਅਲੱਗ ਦੀ ਗੱਲ ਆ ਗਈ।
4: ਪਹਿਲਾਂ ਤਾਂ ਇਹਦਾ ਮਤਲਬ ਰਸ਼ੀਆ ਨਾਲ ਆਪਸੀ ਖੇਡ ਹੀ ਚੱਲ ਰਹੀ ਸੀ, ਵੀ ਪਹਿਲਾਂ ਤਾਂ ਉਹਨੂੰ ਜੰਗ ਚ ਧੱਕ ਕੇ ਉਹਨੂੰ ਹਥਿਆਰ ਦੇ ਦੋ ਜੀ, ਉਹਨੂੰ ਪੈਸੇ ਦੇ ਦੋ ਜੀ, ਉਹਨੂੰ ਫਲਾਣਾ ਕਰ ਦੋ ਜੀ, ਦੂਜੇ ਮੁਲਕਾਂ ਨੂੰ ਨਾਟੋ ਨੂੰ ਕਿਹਾ ਜ਼ਬਰਦਸਤੀ ਭਾਈ ਨਾ ਇਹਨੂੰ ਪੈਸੇ ਹੋਰ ਦਿਓ, ਇਹਨੂੰ ਹਥਿਆਰ ਹੋਰ ਦਿਓ, ਤੇ ਅੱਜ ਉਹ ਉਸੇ ਰਸ਼ੀਆ ਨਾਲ ਜਿਹਦੇ ਖਿਲਾਫ਼ ਨਾਟੋ ਦੀ ਧਿਰ ਬਣਾ ਕੇ ਖੜ ਕੇ ਲੜਾਈ ਕਰੀ ਜਾਂਦੇ ਸੀ, ਸਮਝੋ ਬਾਹਰ ਜੀ।
3: ਹੁਣ ਜਦੋਂ ਆਪਣੇ ਮੁਲਕ ਦੇ ਵਿੱਚ ਡੀਜ਼ਲ ਕਰਕੇ ਕਾਰੋਬਾਰ ਜਿਹੜਾ ਹੈਗਾ ਉਹ ਬੇਤਹਾਸ਼ਾ ਪਰੇਸ਼ਾਨ ਹੋ ਚੁੱਕੇ ਨੇ ਗੇ, ਕਾਰੋਬਾਰੀ ਵੀ ਲੋਕ ਵੀ, ਤਾਂ ਹੁਣ ਡੀਜ਼ਲ ਰਸ਼ੀਆ ਤੋਂ ਲੈਣ ਲਈ ਉਹਦੇ ਨਾਲ ਹਮਰੁਤਬਾ ਬਣਨ ਦੀ ਗੱਲ ਕਰ ਰਹੇ ਨੇ, ਹਮਰੁਤਬਾ ਤਾਂ ਨੇ ਮਤਲਬ ਜੱਫੀ ਪਾਉਣ ਦੀ, ਸਾਂਝ ਪਾਉਣ ਦੀ ਗੱਲ ਜਿਹੜੀ ਚੱਲ ਰਹੀ ਹੈ। ਸੋ ਇਹ ਜਿਹੜੇ ਦੋਗਲੇ ਸਟੈਂਡਰਡਸ ਨੇ ਨਾ ਮੁਲਕਾਂ ਦੇ, ਜਾਂ ਇੱਕ ਹਿਊਮਨ ਬੀਂਗ ਦੇ ਦੋਗਲੇ ਸਟੈਂਡਰਡ, ਜਿਸ ਇੱਕ ਹਿਊਮਨ ਬੀਂਗ ਨੇ ਪੂਰੀ ਦੁਨੀਆ ਇਸ ਵੇਲੇ ਵਾਣੀ ਪਾਏ ਰੱਖੀ ਹੈ, ਇਹ ਬਹੁਤ ਮਾੜੇ ਨੇ। ਇਹਦੇ ਸਿੱਟੇ ਜਿਹੜੇ ਨੇਗੇ ਅਸੀਂ ਦੇਖ ਚੁੱਕੇ ਹਾਂ, ਭਾਵੇਂ ਉਹ ਲੀਬੀਆ ਦੇ ਵਿੱਚ ਹੋਵੇ, ਗਲਫ ਦੇ ਵਿੱਚ ਹੋਵੇ, ਇਰਾਕ ਇਰਾਨ ਦੀ ਤਬਾਹੀ ਹੋਵੇ, ਉਹਦੇ ਚੋਂ ਇਹਨਾਂ ਨੇ ਕੱਢਿਆ ਕੁਛ ਨਹੀਂ, ਆਪਣੇ ਮੁਲਕ ਦੀ ਟ੍ਰਿਲੀਅਨਸ ਦੀ ਡਾਲਰਸ ਦੀ ਜਿਹੜੀ ਹੈ ਉਹ ਪੈਸੇ ਨੇ ਬਰਬਾਦ ਕੀਤੇ ਨੇਗੇ। ਵਾਤਾਵਰਣ ਦਾ ਜਿਹੜਾ ਨਾਸ ਮਾਰਿਆ ਉਹ ਅਲੱਗ ਤੋਂ ਹੈਗਾ,
4: ਬੁਰਾ ਮੁਲਕ ਤੇ ਕਰਾ ਰਹੇ, ਸਾਡਾ 25-27 ਬਿਲੀਅਨ ਡਾਲਰ ਸਾਡਾ ਕੈਨੇਡਾ ਦਾ ਡੁੱਬ ਗਿਆ,
3: ਉਹੀ ਕਹਾਣੀ ਹੈ ਕੁੱਲ ਮਿਲਾ ਕੇ।
4: ਫਿਰ ਇਹ ਸਾਰੇ ਕੁਝ ਜਿਹੜੇ ਹਜ਼ਾਰਾਂ ਲੋਕ
3: ਖਾਤੇ ਪੈਣੇ ਨੇ, ਸੋ ਇਹ ਇੱਕ ਵੱਡੀ ਖਬਰ ਹੈਗੀ ਹੈ। ਇਹ ਹੁਣ ਦੇਖਦੇ ਹਾਂ ਕਿ ਰਸ਼ੀਆ ਵਾਲਾ ਜਿਹੜਾ ਹੈ ਮਿਸਟਰ ਪੁਤਿਨ ਉਹ ਵੀ ਕਿਸ ਤਰ੍ਹਾਂ ਬੈਠਦਾ ਹੈ। ਅਖੀਰ ਜੋ ਲੱਗਦਾ ਹੈ ਇਹ ਚਿਹਰੇ ਜਿਹੜੇ ਨੇ ਇੱਕ ਇਨਸਾਨੀ ਨੇ, ਪਰ ਇਹਨਾਂ ਦੇ ਜਿਹੜੇ ਅੰਦਰ ਦੀ ਬਿਰਤੀ ਹੈਗੀ ਹੈ ਉਹ ਇੱਕ ਖੂਨੀ ਦਰਿੰਦਿਆਂ ਵਾਲੀ ਬਿਰਤੀ ਲੱਗਦੀ ਹੈ ਲੀਡਰ ਲੋਕਾਂ ਦੀ। ਇਹਨਾਂ ਦੇ ਲਈ ਆਮ ਜਨਤਾ ਦਾ ਮਰਨਾ ਜਿਉਣਾ ਕਿਸ ਹਾਲਾਤ ਚੋਂ ਜਿਉਣ ਉਹ ਕੋਈ ਮਾਇਨੇ ਨਹੀਂ ਰੱਖਦਾ।
4: ਇਹਨਾਂ ਦੇ ਮੂੰਹ ਤੋਂ ਜਿਹੜੇ ਪਰਦੇ ਪਾਏ ਹੋਏ ਸੀ ਹੌਲੀ ਹੌਲੀ
3: ਉਤਰ ਰਹੇ ਨੇ,
4: ਤੇ ਸੱਚਾਈ ਲੋਕਾਂ ਦੇ ਸਾਹਮਣੇ ਆ ਰਹੀ ਹੈ। ਤੇ ਅਸੀਂ ਹਮੇਸ਼ਾ ਹੀ ਇਸ ਰੇਡੀਓ ਤੋਂ ਅਸੀਂ ਹਮੇਸ਼ਾ ਹੀ ਇਹ ਗੱਲ ਕਹਿੰਦੇ ਆਉਂਦੇ ਹਾਂ ਜੀ, ਕੋਈ ਵੀ ਨੇਤਾ ਕੋਈ ਵੀ ਇਹੋ ਜਿਹਾ ਐਕਸ਼ਨ ਕਰਦਾ ਉਹਨੂੰ ਸਵਾਲ ਕਰਨਾ, ਉਹ ਤੇ ਕਿੰਤੂ ਪ੍ਰੰਤੂ ਕਰਨਾ, ਭਾਵੇਂ ਉਹ ਨੇਤਾ ਸਾਡਾ ਚਹੇਤਾ ਹੋਵੇ ਤੇ ਭਾਵੇਂ ਸਾਡਾ ਚਹੇਤਾ ਨਾ ਹੋਵੇ, ਭਾਵੇਂ ਸਾਡੀ ਪਸੰਦੀਦਾ ਪਾਰਟੀ ਦਾ ਨਾ ਹੋਵੇ, ਭਾਵੇਂ ਵਿਰੋਧੀ ਪਾਰਟੀ ਦਾ ਹੋਵੇ, ਹਰ ਬੰਦੇ ਨੂੰ ਕਾਊਂਟੇਬਲ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਤੇ ਇਹਨੂੰ ਮੈਂ ਵਾਪਸ ਤੁਹਾਡੇ ਚੋਣਾਂ ਨਾਲ ਹੀ ਜੋੜਦਾ ਜੀ, ਭਾਵੇਂ ਅੱਜ ਜੋ ਸਾਡੇ ਮੇਅਰ ਬੈਠਾ ਜਾਂ ਜਿਹੜੇ 10 ਦਿਨਾਂ ਕੌਂਸਲ ਰੀਜਨਲ ਕੌਂਸਲ ਬੈਠੇ ਆ, ਕਈ ਸਾਡੇ ਵੀ ਮਿੱਤਰ ਪੈ ਰਹੇ ਸੀਗੇ, ਅਸੀਂ ਵੀ ਉਹਨਾਂ ਦੀ ਓਪਨਲੀ ਉਹਦੇ ਮੂੰਹ ਤੇ ਕਹਿ ਕੇ ਉਹਨਾਂ ਦੀ ਵਿਰੋਧਤਾ ਕਰਦੇ, ਭਾਈ ਆਹ ਕੰਮ ਤੂੰ ਗਲਤ ਕੀਤਾ, ਇਸ ਕਰਕੇ ਤੇਰੀ ਸਪੋਰਟ ਅਸੀਂ ਨਹੀਂ ਕਰਨੀ। ਪੈਟਰਿਕ ਬਰਾਊਨ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਜੀ, ਫੰਕਸ਼ਨਾਂ 'ਚ ਮਿਲਦੇ ਆ, ਹੱਥ ਮਲਾਈ ਦਾ ਸਭ ਕੁਝ ਕਰੀਦਾ, ਠੀਕ ਹੈ ਉਹ ਸੀਟ ਤੇ ਬੈਠਾ, ਪਰ ਜੇ ਉਹਨੇ ਗਲਤੀਆਂ ਕੀਤੀਆਂ ਉਹਦੀ ਵਿਰੋਧਤਾ ਵੀ ਅਸੀਂ ਡਟ ਕੇ ਕਰਦੇ ਹਾਂ ਜੀ, ਕਹਿ ਕੇ ਕਰਦੇ ਹਾਂ, ਫਿਗਰ ਫੈਕਟ ਐਂਡ ਫਿਗਰ ਨਾਲ ਕਰਦੇ ਹਾਂ। ਤੇ ਇਹੀ ਅਸੀਂ ਲੋਕਾਂ ਨੂੰ ਵੀ ਜਾਗਰੂਕ ਕਰਦੇ, ਭਾਈ ਅੱਖਾਂ ਮੀਚ ਕੇ ਆਪਦੀਆਂ ਯਾਰੀਆਂ ਦੋਸਤੀ ਨਿਭਾਉਣ ਵਾਸਤੇ ਆਪਣੇ ਨਿੱਜੀ ਗਰਜ਼ਾਂ ਕਰਕੇ ਉਹ ਕੰਮ ਨਾ ਦੁਬਾਰਾ ਕਰਦੇ ਹੋ ਵੀ ਜੋ ਪਿਛਲੇ 8 ਅਸੀਂ ਭੁਗਤਦੇ ਰਹੇ ਹਾਂ, ਉਹੀ ਗਾਂ ਹੀ ਫਿਰ ਭੁਗਤਦੇ।
3: ਮੈਂ ਫਿਰ ਇਸ ਖਬਰ ਨੂੰ ਥੋੜਾ ਜਿਹਾ ਕਰਦਾ ਆਪੇ ਵਾਪਸ ਜਾ ਰਿਹਾ, ਟਾਈਮ ਦੂਜੇ ਪਾਸੇ ਘੱਟ ਰਿਹਾ ਕਿ ਇਹ ਵੀ ਸੁਣਨ ਚ ਆਇਆ ਵੀ ਜਿਹੜੀਆਂ ਇਹ ਮਸ਼ੀਨਾਂ ਦਾ ਇਸਤੇਮਾਲ ਹੈਗਾ ਇਹ ਕੀਤਾ ਜਾ ਰਿਹਾ ਐਡਵਾਂਸ ਪੋਲਿੰਗ ਦੇ ਵਿੱਚ, ਪਰ ਅਸੀਂ ਇੱਕ ਗੱਲ ਕਹਾਂਗੇ ਕਿ ਜੇ ਐਡਵਾਂਸ ਪੋਲਿੰਗ ਦੇ ਵਿੱਚ ਵੀ ਕੀਤਾ ਜਾ ਰਿਹਾ ਕਿ ਇਹਦੇ ਬਾਰੇ ਤੁਹਾਨੂੰ ਤੁਹਾਡੇ ਵਾਰਡ ਦੇ ਜਿਹੜੇ ਇਸ ਵੇਲੇ ਸਲੇਟ ਦੇ ਅੰਦਰ ਕੈਂਡੀਡੇਟ ਨੇ ਕਿਸੇ ਨੇ ਜਾਣਕਾਰੀ ਦਿੱਤੀ, ਜੇ ਜਾਣਕਾਰੀ ਨਹੀਂ ਦਿੱਤੀ ਤਾਂ ਇਹਦਾ ਮਤਲਬ ਉਹਨਾਂ ਨੇ ਤੁਹਾਨੂੰ ਭੰਬਲ ਭੂਸੇ ਦੇ ਵਿੱਚ ਰੱਖਿਆ ਹੋਇਆ ਸੀਗਾ। ਜੇ ਐਡਵਾਂਸ ਪੋਲਿੰਗ ਦੇ ਦਰਮਿਆਨ ਹੀ ਇਹਨਾਂ ਮਸ਼ੀਨਾਂ ਦੀ ਇਸਤੇਮਾਲ ਹੋ ਰਿਹਾ ਤਾਂ ਹੋ ਸਕਦਾ ਕਿ ਉਹ ਇਸ ਐਡਵਾਂਸ ਪੋਲਿੰਗ ਦੇ ਦਰਮਿਆਨ ਹੀ ਉਹ ਇੰਨਾ ਕੁ ਫਾਸਲਾ ਲੈ ਜਾਣਗੇ ਕਿ ਕੱਲ ਨੂੰ ਆਪਣੀ ਜਿੱਤ ਨੂੰ ਯਕੀਨੀ ਬਣਾ ਦੇਣ। ਸੋ ਪਲੀਜ਼ ਰੱਬ ਦਾ ਵਾਸਤਾ ਵੋਟ ਪਾਉਣ ਜ਼ਰੂਰ ਜਾਣਾ, ਮੇਕ ਸ਼ੋਰ ਕਿ ਜਦੋਂ ਤੁਸੀਂ ਵੋਟ ਪਾਉਣੀ ਹੈ ਕੋਈ ਐਸੀ ਗੱਲ ਨਹੀਂ, ਜੇ ਮਸ਼ੀਨ ਆ ਗਈ ਹੈ ਜਿਸ ਕੈਂਡੀਡੇਟ ਨੂੰ ਤੁਸੀਂ ਪਾਉਣੀ ਹੈ ਵੋਟ ਉਹਦੇ ਤੇ ਧਿਆਨ ਨਾਲ ਕਲਿੱਕ ਕਰਨਾ, ਪੇਪਰ ਪ੍ਰਿੰਟ ਹੁੰਦਾ ਉਸ ਪ੍ਰਿੰਟ ਨੂੰ ਕੱਢ ਕੇ ਇੱਕ ਵਾਰੀ ਫੇਰ ਦੇਖਣਾ, ਇਹ ਤੁਹਾਡੇ ਤੋਂ ਗਲਤ ਵੀ ਉਹ ਕਲਿੱਕ ਹੋ ਗਿਆ ਪ੍ਰਿੰਟ ਆ ਗਿਆ ਤੁਸੀਂ ਫੇਰ ਵੀ ਨਹੀਂ, ਤੁਹਾਡਾ ਮਨ ਮੰਨਦਾ ਵੀ ਤੁਸੀਂ ਗਲਤ ਪ੍ਰਿੰਟ ਹੋ ਗਿਆ, ਉਹਨੂੰ ਤੁਸੀਂ ਉਹਨਾਂ ਕੋਲ ਦੁਬਾਰਾ ਪੇਪਰ ਮੰਗ ਸਕਦੇ ਹੋ, ਤੁਹਾਡਾ ਰਾਈਟ ਹੈ, ਤੁਸੀਂ ਉਸ ਨੂੰ ਚੈਲੰਜ ਕਰ ਸਕਦੇ ਹੋ, ਪਰ ਵੋਟ ਪਾ ਕੇ ਜ਼ਰੂਰ ਆਇਓ।
4: ਇਸ ਮੁੱਦੇ ਤੇ ਲਾਸਟ ਗੱਲ ਕਰੀਏ ਜੀ, ਆਪਾਂ ਅਗਲੇ ਅੱਗੇ ਵਧਦੇ ਮੜੋ, ਆਪਣੀ ਟੋਟਲ ਵੋਟ ਪੈਂਦੀ ਹੈ ਜੀ ਬ੍ਰਹਮਟਨ ਸ਼ਹਿਰ ਦੇ ਵਿੱਚ 20-22% ਜੀ, ਉਹਦੇ ਵਿੱਚੋਂ ਜੇ 5-7% ਐਡਵਾਂਸ ਵੋਟਾਂ ਜੀ ਭੁਗਤ ਗਈ ਤੇ ਫੇਰ ਤਾਂ ਤਾਣਾ ਬਾਣਾ ਹੋ ਗਿਆ ਜੀ, ਫਿਰ ਤਾਂ ਭੁਗਤ ਗਿਆ ਉਹਨਾਂ ਦੇ
3: ਐਗਜੈਕਟਲੀ
4: ਹਨਾ ਜੀ। ਇਸ ਕਰਕੇ ਅਸੀਂ ਵਾਰ ਵਾਰ ਇਹ ਗੱਲ ਚਿਤਾ ਰਹੇ ਤੁਹਾਨੂੰ ਵੀ ਭਾਈ ਐਡਵਾਂਸ ਵੋਟਿੰਗ ਦੇ ਵਿੱਚ ਵੀ ਬਹੁਤ ਚੁਕੰਨੇ ਹੋ ਕੇ। ਮੈਂ ਤਾਂ ਕਹਿੰਦਾ ਜੀ ਕੱਲ ਹੀ ਨਿਬੇੜੋ ਤੁਸੀਂ, ਤੁਸੀਂ ਕਹੋ ਵੀ ਸਾਨੂੰ ਖਾਲੀ ਪੇਪਰ ਨਹੀਂ ਚਾਹੀਦਾ, ਸਾਨੂੰ ਬੈਲਟ ਪੇਪਰ ਚਾਹੀਦਾ ਬਸ। ਉਹ ਮੁੱਦੇ ਤੇ ਗਾਂਹ ਜਾਣ ਦੀ ਲੋੜ ਹੀ ਨਹੀਂ ਜੀ ਵੀ ਅਸੀਂ ਕਿਹੜੀ ਮਸ਼ੀਨ ਚ ਪਾਉਣਾ। ਉੱਥੇ ਜਦੋਂ ਗਏ ਤੁਸੀਂ ਉੱਥੇ ਸਿੱਧਾ ਕਹੋ ਭਾਈ ਮੈਨੂੰ ਬੈਲਟ ਪੇਪਰ ਚਾਹੀਦਾ, ਮੈਂ ਬੈਲਟ ਪੇਪਰ ਪ੍ਰਿੰਟ ਨਹੀਂ ਕਰਨਾ ਬਸ।
3: ਹੁਣ ਤੁਹਾਡੇ ਕੋਲ ਸਵਾਲ ਨੇ ਜਿੰਨੇ ਕੁ ਦਗੜ ਦੱਲੇ, ਮੈਂ ਤੁਹਾਨੂੰ ਫੇਰ ਦੱਸਦਿਆਂ ਜਿਹੜੇ ਤੁਹਾਡੇ ਵੇਲੇ ਕਿਸੇ ਵੇਲੇ ਤੁਹਾਡੇ ਘਰਾਂ ਦੀ ਕਮੇਟੀਆਂ ਦੀ ਰਹਿਨਮਾਈ ਕਰਦੇ ਸੀ, ਅੱਜ ਇਨ੍ਹਾਂ ਦੇ ਥੱਲੇ ਲੱਗ ਕੇ ਬੈਠੇ ਨੇ, ਕਦੇ ਸ਼ਕਲੋ ਸ਼ਕਲੀ ਆਮੋ ਸਾਹਮਣੇ ਹੋਏ, ਉਹਨਾਂ ਨੂੰ ਜ਼ਰੂਰ ਜ਼ਰੂਰ ਪੁੱਛ ਲਿਓ ਕਿ ਕਦੇ ਤੁਸੀਂ ਸਾਨੂੰ ਦੱਸਣ ਲੱਗੇ, ਕਿਉਂਕਿ ਉਹਨਾਂ ਨੇ ਆਪਣੇ ਜਵਾਕ ਤੇ ਸਿਟੀ ਦੇ ਵਿੱਚ ਲਵਾ ਲਏ ਨੇਗੇ। ਹਾਂਜੀ, ਅੱਜ ਆਪਣੇ ਦਫ਼ਤਰਾਂ ਚੋਂ ਬੈਠ ਕੇ ਇਹ ਗੱਲਾਂ ਤੁਹਾਨੂੰ ਦੱਸਣ ਵਾਲਿਆਂ ਨੂੰ ਇਹ ਪੁੱਛਿਓ ਵੀ ਵਾਈ ਇਟ ਇਜ਼ ਸੋ, ਸਾਨੂੰ ਕਿਉਂ ਨਹੀਂ ਦੱਸਿਆ ਗਿਆ। ਇਹ ਤੁਹਾਡੇ ਲਈ ਅਸੀਂ ਆਪਣੇ ਰੇਡੀਓ ਤੋਂ ਗੱਲ ਕਰ ਰਹੇ ਹਾਂ। ਹੁਣ ਮੈਂ ਤੁਹਾਨੂੰ ਅਗਲੀ ਜਿਹੜੀ ਖ਼ਬਰ ਹੈ ਉਹਦੇ ਵੱਲ ਲੈ ਕੇ ਇਹ ਅੱਗੇ ਲੈ ਕੇ ਚੱਲਦਾ, ਨਹੀਂ ਤੇ ਹਾਲਾਤ ਅੱਗੇ ਹਾਲਾਤ ਕਿਹੋ ਜਿਹੇ ਹੋ ਜਾਣੇ ਨੇ ਉਹ ਇਹ ਹੋ ਜਾਣੇ ਨੇ, ਜੇ ਤੁਸੀਂ ਬ੍ਰੈਂਪਟਨ ਦਾ ਨਹੀਂ ਬਦਲਦੇ ਤਾਂ ਜਿਵੇਂ ਦਿੱਲੀ ਦੇ ਵਿੱਚ ਅੱਜ ਉਥੋਂ ਦਾ ਲੱਖਾਂ ਨੌਜਵਾਨ ਜੰਤਰ ਮੰਤਰ ਤੇ ਜਾਣ ਲਈ ਤਰਲੋ ਮੱਛੀ ਹੋ ਰਹੇ ਨੇ, ਪ੍ਰਦਰਸ਼ਨ ਕਰ ਰਹੇ ਨੇ, ਤੇ ਉਹ ਧੀਆਂ ਬੇਟੀਆਂ ਬੱਚੀਆਂ ਦੇ ਨਾਲ ਉਹਨਾਂ ਦੇ ਗੁੰਡੇ ਜਿਹੜੇ ਨੇ ਕੀ ਕਰ ਰਹੇ ਨੇ ਉਸ ਦੀ ਗੱਲ ਕਰਦੇ ਆ। ਤੁਹਾਨੂੰ ਵੈਸੇ ਤੁਸੀਂ ਸਾਰੇ ਵੱਖ ਵੱਖ ਟੀਵੀ ਮਾਧਿਅਮ ਦੇ ਰਾਹੀਂ ਇਹ ਖ਼ਬਰਾਂ ਦੇਖ ਰਹੇ ਹੋ, ਭਾਵੇਂ ਕਿ ਇਸ ਦੇ ਵਿੱਚ ਇੱਕ CJP ਜਿਹਨੂੰ ਕਹਿੰਦੇ ਨੇ ਕਾਕਰੋਚ ਜਨਤਾ ਪਾਰਟੀ, ਹਾਲਾਂਕਿ ਚਲੋ ਅਸੀਂ ਉਹਦਾ ਜ਼ਿਕਰ ਜ਼ਰੂਰ ਕਰ ਰਹੇ ਹਾਂ ਪਰ ਅਸੀਂ ਕਿਸੇ ਵੀ ਪਾਰਟੀ ਦੀ ਨੁਮਾਇੰਦਗੀ ਨਹੀਂ ਕਰ ਰਹੇ, ਕਿਸੇ ਦਾ ਅਸੀਂ ਸਾਥ ਨਹੀਂ ਦੇ ਰਹੇ। ਨੌਜਵਾਨ ਇਹਦੇ ਵਿੱਚ ਸ਼ਾਮਲ ਨੇ, ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਜੀ। ਉਹਨਾਂ ਵਾਸਤੇ ਤੁਹਾਨੂੰ ਇਹ ਖ਼ਬਰ ਕਰਨ ਲੱਗਿਆ ਕਿ ਇਹ ਨਾ ਹੋਵੇ ਵੀ ਜੇ ਅਸੀਂ ਐਤਕੀ ਮੌਕਾ ਬ੍ਰੈਂਪਟਨ ਤੋਂ ਖੁੰਝਾ ਲਈਏ ਤੇ ਭਵਿੱਖ ਦੇ ਵਿੱਚ ਸਾਡੇ ਬੱਚੇ ਵੀ ਫਿਰ ਜਾਂ ਅਗਲੀ ਜਨਰੇਸ਼ਨ ਇੱਥੇ ਏਦਾਂ ਦੇ ਪ੍ਰੋਟੈਸਟ ਦੇ ਵਿੱਚ ਸੜਕਾਂ ਤੇ ਹੋਵੇ। ਤੁਹਾਡਾ ਸਵਾਗਤ, ਸਤਿ ਸ੍ਰੀ ਅਕਾਲ ਜੀ। ਹੈਲੋ,
6: ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਮੈਂ ਢੂੰਡ ਲਿਆ, ਮੈਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਮੂਵ ਹੋ ਗਏ।
3: ਇਹਦਾ ਮਤਲਬ ਤੁਸੀਂ ਸਾਡੇ ਸੁਣਨਾ ਬੰਦ ਕਰਤਾ ਸੀ ਪ੍ਰੋਗਰਾਮ?
6: ਨਹੀਂ, ਮੈਂ ਇੰਡੀਆ ਗਿਆ।
3: ਅੱਛਾ, ਸਭ ਠੀਕ ਠਾਕ ਹੈ?
4: ਵੈਲਕਮ ਬੈਕ ਜੀ।
6: ਆ 2 ਦਿਨ ਹੀ ਹੋਇਆ ਤੁਹਾਡੇ ਮੋਦੀ ਸਾਹਿਬ ਦਾ ਤਮਾਸ਼ਾ ਦੇਖ ਕੇ ਆਇਆ ਦਿੱਲੀ।
3: ਸਭ ਠੀਕ ਠਾਕ ਹੈ? ਉਦਾਂ ਘਰ ਪਰਿਵਾਰ
6: ਸਾਰਾ ਕੁਝ ਠੀਕ ਠਾਕ ਹੈ? ਇਜ਼ ਨੋ ਪ੍ਰੋਬਲਮ ਦੇਅਰ, ਓਨਲੀ ਮੈਂ 3 ਹਫ਼ਤੇ ਵਾਸਤੇ ਜਾਂਦਾ ਹੁੰਦਾ। ਗੱਲ ਇਹ ਆ, ਤੁਸੀਂ ਤੁਹਾਡੀ ਮੈਂ ਗੱਲ ਸੁਣ ਰਿਹਾ ਸੀਗਾ ਇਹਦੀ, ਡੋਨਲਡ ਟਰੰਪ ਦੀ। ਡੋਨਲਡ ਟਰੰਪ ਨੇ ਕਦੀ ਵੀ ਰਸ਼ੀਆ ਦੇ ਅਗੇਂਸਟ ਕੋਈ ਸਟੇਟਮੈਂਟ ਨਹੀਂ ਦਿੱਤੀ ਆ।
4: ਬਿਲਕੁਲ ਸਹੀ ਹੈ ਜੀ,
6: ਦਿੱਤੀ ਹੈ ਨਾ, ਕਦੀ ਨੀ ਦਿੱਤੀ। ਸਿਰਫ ਉਹਦਾ ਪੁਤਨ ਦਾ ਦੋਸਤ ਹੈ, ਇਹਦੇ ਆਪਣੇ ਲੜਕਿਆਂ ਦਾ, ਇਹਦੇ ਸਨ ਇਨ ਲਾਅ ਦੀ ਕਾਫੀ ਬਿਲੀਅਨ ਦਾ ਡਾਲਰ ਮਾਸਕੋ ਚ ਇਨਵੈਸਟਿਡ ਹੈ। ਯੂਨੋ ਸ਼ੁਰੂ ਦੇ ਵਿਚ ਉਹ ਕਿੱਥੋਂ ਲਿਆਏਗਾ? ਉਹ ਸਿਰਫ ਯੂਰਪ ਨੂੰ ਤੰਗ ਕਰਨ ਵਾਸਤੇ, ਕਿਉਂਕਿ 45% ਐਨਰਜੀ ਕਿਹੜੀ ਆ ਯੂਰਪ ਦੀ ਉਹ ਰਸ਼ੀਆ ਤੋਂ ਆਉਂਦੀ ਸੀ, ਔਰ ਬਾਕੀ 55 ਦੂਸਰੇ ਸੋਰਸਿਸ ਤੋਂ ਆਉਂਦੀ ਸੀ। ਹੁਣ ਤੁਹਾਨੂੰ ਇਕ ਹੋਰ ਗੱਲ ਸ਼ੇਅਰ ਕਰਦਾ, ਸ਼ਾਇਦ ਤੁਹਾਨੂੰ ਪਤਾ ਹੀ ਹੋਣਾ, ਇਹਦੇ ਸਨ ਲਾਅ ਨੇ ਇਕ ਬਿਲਡਿੰਗ ਵੇਚੀ ਸੀ ਉੱਥੇ ਗੁੜਗਾਉਂ ਚ, ਗੁਰੂਗ੍ਰਾਮ ਚ। ਉੱਥੇ ਕ੍ਰਿਕਟਰ ਨੇ ਸਾਡੇ ਸ਼ਰਮਾ ਸਾਹਿਬ, ਇਹਨਾਂ ਨੇ 17,500 ਸਕੁਏਅਰ ਫੁੱਟ ਦਾ ਪੈਂਟ ਹਾਊਸ ਖਰੀਦਿਆ, 179 ਕਰੋੜ ਦਾ।
4: ਕਿਆ ਬਾਤ ਹੈ, ਤੁਹਾਡੇ ਕੋਲ ਜਾਣਕਾਰੀ ਹੈਗੀ? ਚਲੋ ਹਾਂਜੀ, ਕਰੋ ਜੀ ਅੱਗੇ ਗੱਲ।
6: ਹਾਂ ਤੇ ਦੇਖ ਲਓ, ਇਹਦੇ ਸਨ ਲਾਅ ਨੇ ਵੇਚੀ ਆ ਬਿਲਡਿੰਗ,
4: ਬਿਲਕੁਲ ਪਤਾ ਜੀ, ਪਤਾ
6: ਬੜਾ ਫਿਰ। ਤੁਸੀਂ ਇਹ ਦੇਖ ਲਓ ਕਿ ਡੋਨਲਡ ਟਰੰਪ ਕਿੱਧਰਲੇ ਪਾਸੇ ਜਾ ਰਿਹਾ ਕਿ ਨਹੀਂ ਹੈ, ਉਹ ਦੂਸਰੇ ਕੰਟਰੀਆਂ ਨੂੰ ਪ੍ਰੋਬਲਮ ਕਰਕੇ ਆਪਣੇ ਵਾਸਤੇ ਸਹੂਲਤ ਕਰ ਰਿਹਾ, ਔਰ ਥੋੜੇ ਜਿਹੇ ਮੋਦੀ ਦੀ ਵੀ ਨਕਲ ਕਰ ਰਿਹਾ ਕਿ ਕਿਹੜੇ ਨੌਜਵਾਨ ਮੈਨੂੰ ਵੋਟ ਪਾਉਣਗੇ ਤੇ ਮੈਂ $5,000 ਉਹਨਾਂ ਨੂੰ ਰਿਵਾਰਡ ਦਾਂਗਾ। ਇਹ ਦੱਸੋ ਕਰਪਸ਼ਨ ਨਹੀਂ ਤਾਂ ਹੋਰ ਕੀ ਹੈ, ਯੂ ਨੋ। ਔਰ ਬਾਕੀ ਬਹੁਤਾ ਟਾਈਮ ਨਹੀਂ ਤੁਹਾਡਾ ਲਾਂਗਾ, ਇਹ ਹੈ ਕਿ ਦਿੱਲੀ ਦਾ ਬਹੁਤ ਬੁਰਾ ਹਾਲ ਹੈ, ਜਿਹੜੇ ਤੁਹਾਡੇ ਮੋਦੀ ਭਗਤ ਨਹਿਰਾ ਵਗੈਰਾ ਜਾ ਕੇ ਦੇਖ ਲੈਣ। ਮੋਦੀ ਇਸ ਵਕਤ ਅਨਪਾਪੂਲਰ ਲੀਡਰ ਹੈ ਇੰਡੀਆ ਦਾ, ਈਵਨ ਉਹਦੀ ਆਪਣੀ ਪਾਰਟੀ ਵੀ ਕਿਹੜੀ ਆ ਉਹ ਉਸ ਨੂੰ ਕ੍ਰਿਟੀਸਾਈਜ਼ ਨਹੀਂ ਓਪਨਲੀ ਕਰਦੀ, ਪਰ ਉਹ ਤੋਂ ਖੁਸ਼ ਨਹੀਂ ਹੈ, ਔਰ ਇੰਨੇ ਉਹ ਅਪਸੈਟ ਨੇ ਕਿ ਸਾਡਾ ਫਿਊਚਰ ਵੀ ਪ੍ਰੋਬਲਮ ਚ ਪੈਣਾ। 3-4 ਪਾਰਟੀਆਂ ਦੇ ਵਿਚ BJP ਇਸ ਲਈ ਵੱਡੀ ਪਈ ਆ, ਬਹੁਤ ਬੁਰਾ ਹਾਲ ਹੋਇਆ। ਮੈਨੂੰ ਇਕ ਜਗ੍ਹਾ ਤੇ ਜਾਣ ਦਾ ਮੌਕਾ ਮਿਲਿਆ, ਔਰ ਉੱਥੇ ਕਿਸੇ ਨੇ ਲੰਚ ਰੱਖਿਆ ਸੀ ਤਾਂ ਬਾਈ ਚਾਂਸ ਗੌਰਮੈਂਟ ਹੋਟਲ ਆ ਲੋਧੀ ਸਟੇਟ, ਔਰ ਉੱਥੇ ਕਿਸੇ ਦੀ ਪਾਰਟੀ ਹੋ ਰਹੀ ਸੀਗੀ, ਮੈਨੂੰ ਨੀ ਪਤਾ ਸੀ, ਮੇਰੇ ਦੋਸਤ ਦੇ ਦੀ ਭਰਾ ਦੀ ਆ, ਉਹ ਮੋਦੀ ਸਾਹਿਬ ਦਾ ਇੰਸਟ੍ਰਕਟਰ ਸੀ ਇੰਗਲਿਸ਼ ਦਾ, 6 ਸਾਲ ਬ੍ਰਿਗੇਡੀਅਰ ਬਦਲ ਲਾਲਾ, ਰਾਜ ਸਭਾ ਦੀ ਸੀਟ ਵੀ ਮਿਲੀ ਸੀ ਉਹਨੂੰ। ਉਹਨੇ ਮੈਨੂੰ ਇੰਟਰੋਡਿਊਸ ਮੈਨੂੰ ਦੇਖ ਲਿਆ, ਔਰ ਉਹਨੇ ਫਿਰ ਇੰਟਰੋਡਿਊਸ ਕਰਾਇਆ। ਉੱਥੇ BJP ਦੇ ਵੀ ਕਾਂਗਰਸ ਦੇ ਵੀ ਬੈਠੇ ਸੀ, ਉਹ ਦਵੇ ਦਵੇ ਮੂੰਹ ਤੋਂ ਕੁਛ ਬੋਲ ਨਹੀਂ ਰਹੇ ਸੀ, ਔਰ ਇੰਨੇ ਅਨਹੈਪੀ ਆ ਕਿ ਪੁੱਛੋ ਕੋਈ ਨੀ। ਮੋਦੀ ਸਾਹਿਬ ਦੀ ਸਮਝ ਨਹੀਂ ਆ ਰਹੀ ਕਿ ਕੰਟਰੀ ਨੂੰ ਕਿਸ ਨਾਲ ਚਲਾਉਣਾ ਆ, ਉਹ ਆਪਣੇ ਵਾਸਤੇ ਕੋਈ ਨਾ ਕੋਈ ਸ਼ੋਸ਼ਾ ਬਨਾਰਸ ਚ ਜਾ ਕੇ ਦੱਸ ਰਹੇ ਆ, ਤੇ ਦਿੱਲੀ ਸਾਰੀ ਠੱਪ ਪਈ ਆ।
3: ਥੈਂਕ ਯੂ, ਥੈਂਕ ਯੂ ਜੀ। ਸ਼ੁਕਰੀਆ ਸਰ ਤੁਹਾਡੇ ਟਾਈਮ ਦਾ। ਅਗਲੇ ਕਾਲਰ ਨੇ ਜੀ ਸਾਡੇ ਨਾਲ, ਸਵਾਗਤ ਜੀ, ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ, ਮੈਂ ਵੀ ਅਖੀਰ ਤੁਹਾਡਾ ਨੰਬਰ ਸੋਰੀ ਲੈ ਹੀ ਲਿਆ ਪਾਪਾ ਜੀ।
3: ਠੀਕ
7: ਹੈ ਜੀ, ਤੁਹਾਡਾ ਸਿਸਟਮ ਦਾ ਸਾਡੇ ਇੱਥੇ, ਮੈਂ ਇੱਥੇ ਰਹਿੰਦਾ ਰੈਕਸਵੇਲ ਦੇ ਵਿੱਚ, ਸਾਡੇ ਡਿਫਰੈਂਟ ਹੈਗਾ। ਮੈਂ ਕੱਲ ਪਾ ਗਿਆ ਐਡਵਾਂਸ ਵੋਟ ਤੇ ਮੇਰੀ ਵਾਈਫ ਨਾਲ ਸੀ, ਇਹਨੂੰ ਇੰਗਲਿਸ਼ ਨਹੀਂ ਸੀ ਆਉਂਦੀ ਤੇ ਮੈਂ ਉਹ ਬੈਲਟ ਪੇਪਰ ਜਿਹੜੇ ਸੀਗੇ ਟਿਕ ਮਾਰ ਕਰਨਾ ਸੀ, ਮੈਂ ਕੀਤੇ ਤੇ ਇਹ ਕਹਿੰਦੇ ਮੈਨੂੰ ਨੀ ਪਾਉਣੀ ਆਉਂਦੀ ਤੇ ਮੈਂ ਨੀ ਪਾਉਣੀ। ਉਹ ਜਨਾਨੀ ਉੱਠ ਕੇ ਮੇਰੇ ਤੋਂ ਉਹ ਉੱਥੇ ਪੜਾਈ ਉਹਨੇ, ਕਹਿੰਦੀ ਤੂੰ ਇਹਦੀ ਹੈਲਪ ਕਰ ਸਕਦਾ ਬਟ ਯੂ ਹੈਵ ਟੂ ਹੈਵ ਰੀਡ ਦਾ ਓਥ।
3: ਠੀਕ ਹੈ,
7: ਤੇ ਫੇਰ ਉਹਨੇ ਮੈਨੂੰ ਓਥ ਪੜਾਈ, ਫੇਰ ਮੈਂ ਮਤਲਬ ਇਹਦੇ ਭਰ ਕੇ ਦਿੱਤੇ, ਗਾਹ ਮਸ਼ੀਨ ਤੇ ਗਏ। ਮੇਰੇ ਕੋਲ ਜਿੱਦਾਂ ਬਾਈ ਚਾਂਸ ਕਿਤੇ ਡਬਲ ਕਲਿਕ ਹੋ ਗਿਆ, ਜਿੱਦਾਂ ਉਹ ਕੀ ਮਤਲਬ ਡਬਲ ਕ੍ਰੋਸ ਜਿਹਾ ਹੋ ਗਿਆ, ਤੇ ਉਹ ਬੈਲਟ ਪੇਪਰ ਵਾਪਸ ਆ ਗਿਆ। ਉਹ ਕਹਿੰਦੀ ਇਹ ਤਾਂ ਕੈਂਸਲ ਆ, ਵੀ ਤੂੰ ਨਵਾਂ ਲੈ ਲਾ। ਉਹਨਾਂ ਨੇ ਮੈਨੂੰ ਨਵਾਂ ਦਿੱਤਾ, ਫੇਰ ਮੈਂ ਸਹੀ ਕਰਕੇ ਪਾਇਆ ਤੇ ਉਹੀ ਮਸ਼ੀਨ ਉਹਨਾਂ ਨੇ ਹੀ ਮਸ਼ੀਨ ਵਿੱਚ ਪਾਇਆ, ਮੈਂ ਸਿਰਫ ਕ੍ਰੋਸ ਕਰਕੇ ਉਹਨਾਂ ਨੂੰ ਦੇ ਦਿੱਤਾ ਜੀ। ਤੇ ਬੜਾ ਮਤਲਬ ਆਸਾਨ ਜਿਹਾ ਤਰੀਕਾ ਹੈ।
4: ਮਤਲਬ ਦੋ ਮਸ਼ੀਨਾਂ ਤਾਂ ਨਹੀਂ ਨਾ ਤੁਹਾਡੇ ਇੱਥੇ ਐਕਸਟੇਟ?
7: ਹਾਂਜੀ,
4: ਮਸ਼ੀਨ ਇੱਕੋ ਹੀ ਆ ਨਾ ਜੀ?
7: ਨਹੀਂ, ਮਸ਼ੀਨਾਂ ਤਾਂ ਦੋ ਸੀਗੀਆਂ ਇੱਥੇ।
4: ਨਹੀਂ ਨਹੀਂ ਨਹੀਂ, ਮਤਲਬ ਪ੍ਰਿੰਟ ਜਿਹੜਾ ਤੁਹਾਨੂੰ ਬੈਲਟ ਪੇਪਰ ਦਿੱਤਾ, ਉਹ ਬੈਲਟ ਪੇਪਰ ਉਹਨੇ ਆਪਦੇ ਕੋਲੋਂ ਦਿੱਤਾ ਕਿ ਤੁਸੀਂ ਪ੍ਰਿੰਟ ਕੀਤਾ ਸੀ?
7: ਨਹੀਂ ਨਹੀਂ, ਉਹਨਾਂ ਨੇ ਆਪਣੇ ਕੋਲ ਦਿੱਤਾ,
4: ਇਹੀ ਪਤਾ ਕਰਨਾ ਜੀ। ਥੈਂਕ ਯੂ ਜੀ,
7: ਉਹਨਾਂ ਨੇ ਆਪਣੇ ਕੋਲ।
4: ਥੈਂਕ ਯੂ ਭਾਈ।
7: ਦੂਸਰੀ ਗੱਲ, ਤੁਸੀਂ ਜਿੰਨਾ ਮਰਜ਼ੀ ਇਹਨਾਂ ਰੌਲਾ ਪਾਈ ਜਾਓ, ਸੋਰੀ ਰੌਲਾ ਨੀ, ਮਤਲਬ ਇਹਨਾਂ ਨੂੰ ਜਿੰਨਾ ਮਰਜ਼ੀ ਸਮਝਾਈ ਜਾਓ, ਇਹ ਬੰਦੇ ਮੰਨਣ ਵਾਲੇ ਨੇ। ਇੱਕ ਬੰਦਾ ਕਿਸੇ ਨੂੰ ਕਹਿੰਦਾ ਹੋਸਟ ਨੂੰ ਪਿਛਲੇ ਵੀਕ, ਮੇਰੀਆਂ 7 ਵੋਟਾਂ ਆ, ਤੂੰ ਜਿਹਨੂੰ ਕਹੂੰਗਾ ਮੈਂ ਉਹਨੂੰ ਪਾਉਂਗਾ। ਦੱਸੋ ਇਹਨਾਂ ਨੂੰ ਸਮਝਾਵੇ, ਜਿਹਨੂੰ ਕਹੂੰਗਾ ਉਹਨੂੰ ਪਾਉਂਗਾ, ਉਹ ਕਿਸੇ ਕਾਲੇ ਚੋਰ ਨੂੰ ਕਹੂੰਗਾ ਪਾ ਦੇ ਤੂੰ ਉਹਨੂੰ। ਥੈਂਕ ਯੂ ਜੀ, ਮੈਂ ਇਹ
3: ਚਲੋ। ਵੈਸੇ ਇੱਕ ਗੱਲ ਤੁਸੀਂ ਕਹਿ ਗਏ, ਰੇਡੀਓ ਵਾਲੇ ਪਾਉਂਦੇ ਰੌਲਾ ਹੀ ਨੇ ਜੀ, ਜਿਨ੍ਹਾਂ ਚ ਅਸੀਂ ਵੀ ਸ਼ਾਮਲ ਹਾਂ। ਸ਼ੁਕਰੀਆ ਜੀ, ਸ਼ੁਕਰੀਆ। ਇਹ ਰੌਲਾ ਬਹੁਤ ਮਾਇਨੇ ਰੱਖਦਾ, ਧੰਨਵਾਦ ਤੁਹਾਡਾ, ਤੁਸੀਂ ਸੁਣਦੇ ਹੋ, ਸਾਡੇ ਕੋਲ ਆਉਂਦੇ ਹੋ, ਅਸੀਂ ਰੌਲਾ ਏਦਾਂ ਹੀ ਪਾਉਂਦੇ ਰਹਾਂਗੇ ਕਿਉਂਕਿ ਇਹ ਨਸਲਾਂ ਦਾ ਮਸਲਾ, ਪਾਉਂਦੇ ਰਹਾਂਗੇ। ਲਿਓ ਜੀ, ਮੈਂ ਖੱਬਰ ਚੱਲਦਾ। ਦੇਖੋ ਹੁਣ ਜੈਰਾ ਸਾਹਿਬ ਖੁਦ ਕਹਿ ਗਏ ਨੇ ਜੀ, ਵੀਰ ਸਾਹਿਬ ਪ੍ਰਦਰਸ਼ਨ ਬਹੁਤ ਵੱਡੇ ਪੱਧਰ ਤੇ ਹੋ ਰਹੇ ਨੇ। ਜਰਮਨ ਦੇ ਵਿਚੋਂ ਧਰੁਵ ਰਾਠੀ ਆਇਆ, ਧਰੁਵ ਰਾਠੀ ਨੂੰ ਕਿਡਨੈਪ ਕੀਤਾ ਗਿਆ ਘਰੋਂ, ਉਸ ਦੀ ਵੀਡੀਓ ਵੀ ਆਈ ਹੈ। ਵੈਸੇ ਹਕੀਕਤ ਉਹ ਜਾਣਦੇ ਨੇ, ਪਰ ਉਹਨੇ ਆਪਣੀ ਵੀਡੀਓ ਦੇ ਵਿਚ ਦੱਸਿਆ ਕਿ ਕਿਵੇਂ ਉਹਦੇ ਘਰੇ ਗੁੰਡੇ ਖੜੇ ਸੀ। ਇਹ ਗੁੰਡਿਆਂ ਦਾ ਕੰਮ ਅਸੀਂ ਬਾਹਰ ਸੜਕ ਦੇ ਉੱਤੇ ਵੀ ਦੇਖ ਲਿਆ, ਜਦੋਂ ਇੱਕ ਬੱਚੀ ਤੇ ਭਰਾ ਸੜਕ ਤੇ ਜਾ ਰਹੇ ਸੀ ਤੇ ਚਾਰ ਜਾਣੇ ਜਿਹੜੀ ਉਹਨਾਂ ਦੀ ਕੋਈ ਹਿੰਦੂ ਸੁਰੱਖਿਆ ਬ੍ਰਿਗੇਡ ਹੈ, ਉਹ ਆਉਂਦੇ ਨੇ ਕੁੜੀ ਨੂੰ ਕਿਵੇਂ ਕੁੱਟਦੇ ਨੇ, ਉਹ ਬੱਚੇ ਨੂੰ ਕਿਵੇਂ ਕੁੱਟਦੇ ਨੇ, ਪੁਲਿਸ ਵਾਲਾ ਆ ਕੇ ਉਹਨਾਂ ਤੋਂ ਬੱਚੀ ਨੂੰ ਛੁਡਾਉਣ ਦੀ ਬਜਾਏ ਉਹਨਾਂ ਨੂੰ ਜੱਫੀ ਚ ਕਲਾਵੇ ਚ ਲੈ ਕੇ ਉਹਨਾਂ ਨੂੰ ਕਰ ਰਿਹਾ ਹੈਗਾ। ਸੋ ਖਾਕੀ ਦਾ ਜਿਹੜਾ ਇਹ ਬਿਹੇਵੀਅਰ ਹੈਗਾ, ਔਰ ਖਾਕੀ ਵਰਦੀ ਦੇ ਉੱਤੇ ਜਿੰਨਾ ਦਾਗ ਇਸ ਪਾਰਟੀ ਦੇ ਸਮੇਂ ਲੱਗ ਚੁੱਕਾ, ਉਹ ਖਾਕੀ ਨੇ ਚੁੱਕੀਆਂ ਹੋਈਆਂ ਸੋਹਾਂ ਨੂੰ ਮਤਲਬ ਦਾਗਦਾਰ ਕਰਕੇ ਰੱਖ ਦਿੱਤਾ ਹੈਗਾ ਕਿ ਜਿਸ ਤਰੀਕੇ ਦੇ ਨਾਲ ਇਹ ਖਾਕੀ ਉੱਥੇ ਵਿਚਰ ਰਹੀ ਹੈਗੀ ਹੈ। ਰਹੀ ਗੱਲ ਪ੍ਰਦਰਸ਼ਨਾਂ ਦੀ, ਪ੍ਰਦਰਸ਼ਨ ਇਸ ਲੋਕਤਾਂਤਰਿਕ ਭਾਰਤ ਦੇ ਵਿੱਚ, ਕਿਉਂਕਿ ਮਿਸਟਰ ਮੋਦੀ ਖੁਦ ਕਹਿੰਦੇ ਰਹੇ ਨੇ ਦੁਨੀਆਂ ਕੀ ਸਭਸੇ ਬੜੀ ਇੱਕ ਡੈਮੋਕਰੇਟਿਕ ਕੰਟਰੀ ਹੈ, ਡੈਮੋਕਰੇਸੀ ਹੈ ਦੁਨੀਆਂ ਕੀ ਸਭ, ਜਦੋਂ ਡੈਮੋਕਰੇਸੀ ਹੈ ਫਿਰ ਉਹ ਡੈਮੋਕਰੇਸੀ ਦੇ ਵਿੱਚ ਵਸਦੇ ਲੋਕਾਂ ਨੂੰ, ਬਸ਼ਿੰਦਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਦਿਓ। ਜੇ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਕਰਨ ਦਿਓ, ਉਹਨਾਂ ਨੂੰ ਸੁਣੋ। ਉਲਟਾ ਤੁਸੀਂ ਉੱਥੇ ਜਾ ਕੇ ਆਪਣੇ ਨੁਮਾਇੰਦੇ ਉਹਨਾਂ ਦੇ ਸਾਹਮਣੇ ਬੈਠ ਕੇ ਉਹਨਾਂ ਨੂੰ ਸੁਣੋ। ਸਭ ਨੂੰ ਪਤਾ ਹੈ ਕਿ ਤੁਹਾਡਾ ਗਿਆਨੇਸ਼ਵਰ ਜਿਹੜਾ ਹੈਗਾ ਚੋਣ ਕਮਿਸ਼ਨ, ਉਸ ਨੇ ਘਪਲੇ ਕੀਤੇ ਨੇ ਤੁਹਾਡੇ ਲਈ, ਸਭ ਨੂੰ ਪਤਾ। ਤੁਸੀਂ ਉਹਨਾਂ ਘਪਲਿਆਂ ਨੂੰ ਅਕਸੈਪਟ ਕਰਕੇ ਅੱਗੇ ਤੋਂ ਮੰਨੋ। ਤੁਹਾਡੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਜੀ 14,000 ਇੰਸਟੀਚਿਊਟ ਖੋਲੇ ਗਏ, 615 ਨਵੇਂ ਕਾਲਜਿਸ ਖੋਲੇ ਗਏ, ਹਾਂਜੀ, ਤੇ IIT IMM ਖੋਲੇ ਗਏ, ਪਰ ਕਿਤੇ ਉਹਨਾਂ ਦੇ ਐਡਰੈਸ, ਕਿਤੇ ਉਹਨਾਂ ਦੀਆਂ ਲੋਕੇਸ਼ਨਸ, ਉਹਨਾਂ ਦੇ ਵਿੱਚ ਭਰਤੀ ਸਟਾਫ ਕਿਤੇ ਦਿਖਦਾ ਨਹੀਂ। ਜਿਹੜੇ ਜਿਹੜੇ ਐਡਰੈਸ ਕਿਤੇ ਤੁਸੀਂ ਗਲਤੀ ਨਾਲ ਆਪਣੀ ਵੈਬਸਾਈਟ ਤੇ ਪਾਤੇ ਤੇ ਉਥੋਂ ਦੇ ਵਲੌਗਰਸ ਨੇ ਉਸ ਸਾਈਟ ਤੇ ਜਾ ਕੇ ਉਸ ਸਾਈਟ ਦੇ ਵਿੱਚ ਗੋਡੇ ਗੋਡੇ ਪਾਣੀ ਤੱਕ ਦੀਆਂ ਥਾਵਾਂ ਲੋਕਾਂ ਨੂੰ
4: ਮੁਰਗੀਖਾਨੇ ਵੀ ਲੱਭੇ,
3: ਹਾਂ, ਦਿਖਾਏ ਨੇ ਵੀ ਇੱਥੇ ਇੱਥੇ ਉਹ ਨੇਗੇ। ਉਸ ਤੋਂ ਇਲਾਵਾ ਜਿਹੜੀ ਗੱਲ ਮੁਰਗੀਖਾਨਿਆਂ ਵਾਲੀ, ਜਿਹੜੀ ਚੀਜ਼ ਬਣਦੀ ਹੈ, ਦੇਖੋ 1,00,000 ਸਕੂਲ ਇੰਡੀਆ ਦੇ ਵਿੱਚ ਬੰਦ ਹੋਇਆ, ਉਹਦਾ ਆਨ ਰੈਕਰਡ ਹੈ ਕਿ ਕਿਹੜੇ ਕਿਹੜੇ ਪਿੰਡ ਚੋਂ ਕਿੰਨੇ ਸਕੂਲ ਬੰਦ ਹੋਏ ਨੇ, ਗਵਰਨਮੈਂਟ ਸਰਕਾਰੀ, ਕਿੱਥੇ ਹਾਈ ਸਕੂਲ ਬੰਦ ਹੋਇਆ, 1,00,000 ਸਕੂਲ ਬੰਦ ਹੋਇਆ, ਆਨ ਰੈਕਰਡ ਹੈਗਾ ਮੈਂ ਕਹਿ ਰਿਹਾ ਇਹ। ਤੇ ਜੇ ਤੁਸੀਂ 14,000 ਕਾਲਜਿਸ ਬਣਾਏ ਨੇ, IIM IIT ਬਣਾਏ ਨੇ, ਹਾਸਪਿਟਲ ਬਣਾਏ ਨੇ 615, ਤੇ ਉਹ ਕਿੱਥੇ ਨੇ ਗੇ? ਹਾਲਾਤ ਕੀ ਨੇ? ਹਾਂ, ਇੱਕ ਚੀਜ਼ ਤੁਹਾਡੀ ਜਿਹੜੀ ਨਜ਼ਰ ਆਈ ਸੀ ਉਹ ਜ਼ਰੂਰ ਆਈ ਸੀਗੀ, ਸ਼ੌਚਾਲਿਆ। ਔਰ ਉਹ ਸ਼ੌਚਾਲਿਆ ਜਿਨ੍ਹਾਂ ਦੇ ਵਿੱਚ ਦੀਵਾਰਾਂ ਦਿਖਦੀਆਂ ਸੀ, ਅੰਦਰ ਸੀਟ ਨਹੀਂ ਸੀ ਤੇ ਪਿਛਲੇ ਪਾਸੇ ਦੀਵਾਰ ਨਹੀਂ ਸੀ, ਤੇ ਉਸ ਦੇ ਵਿੱਚ ਐਂਟਰ ਕਰਨ ਲਈ ਵੀ ਬੰਦੇ ਨੂੰ ਪੌੜੀ ਲਾ ਕੇ ਚੜ੍ਹਨਾ ਸੀਗਾ। ਉਹ ਤਸਵੀਰਾਂ ਤੁਹਾਡੇ ਮੀਡੀਆ ਨੇ ਨਹੀਂ ਦਿਖਾਈਆਂ, ਪਰ ਜਿਹੜੇ ਉੱਥੋਂ ਦਾ ਗਰਾਊਂਡ ਜ਼ੀਰੋ ਮੀਡੀਆ ਨਾ, ਜਿਹਨੂੰ ਅਸੀਂ ਸੋਸ਼ਲ ਮੀਡੀਆ ਦੇ ਨਾਂ ਤੇ ਕਈ ਵਾਰੀ ਦਾਗਦਾਰ ਕਰ ਦਿੰਦੇ ਹਾਂ, ਉਹ ਗਰਾਊਂਡ ਜ਼ੀਰੋ ਰਿਪੋਰਟ ਦਿਖਾ ਕੇ ਤੁਹਾਡੇ ਜਿਹੜੇ ਪੋਲ ਖੋਲ ਦਿੰਦਾ। ਅੱਜ ਜੈਨਜ਼ੀ ਜੰਤਰ ਮੰਤਰ ਤੇ ਜਾਣਾ ਚਾਹੁੰਦਾ, ਕਿਉਂ ਇਸ ਗੱਲ ਦਾ ਗੁਨਾਹ ਹੈ ਕਿ ਤੁਸੀਂ ਕਿਉਂ ਨਹੀਂ ਬੈਠਣ ਦੇਣਾ ਚਾਹੁੰਦੇ? ਉਹ ਪੜ੍ਹੇ ਲਿਖੇ ਬੱਚੇ ਨੇਗੇ, ਤੁਹਾਡੇ ਨੁਮਾਇੰਦਗੀ ਕਰਦੇ ਸੰਸਦ ਦੇ ਵਿੱਚ ਜਿਹੜੇ ਲੋਕ ਨੇ 583, ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਹਾਈਐਸਟ ਐਜੂਕੇਟਡ ਬੱਚੇ ਨੇ ਉਹ, ਤੇ ਉਹ 583 ਦੇ ਵਿੱਚੋਂ ਤੁਹਾਡੇ ਲਗਭਗ 80% ਜਿਹੜੇ ਨੇਗੇ ਉਹ ਰੇਪਿਸਟ ਨੇ, ਔਰ ਸਜ਼ਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਉੱਤੇ ਕੇਸ ਚੱਲਦੇ ਨੇਗੇ ਬਲਾਤਕਾਰੀ ਨੇ, ਔਰ ਕਈ ਤਰ੍ਹਾਂ ਦੇ ਕੇਸ ਚੱਲਦੇ ਨੇ। ਉਹਨਾਂ ਨੂੰ ਤੁਸੀਂ ਬਚਾਉਣ ਦੇ ਲਈ, ਇਹ ਭਵਿੱਖ ਜਿਹੜਾ ਦੇਸ਼ ਦਾ ਹੈਗਾ, ਪੜ੍ਹਿਆ ਲਿਖਿਆ ਉਹਨਾਂ ਨੂੰ ਜਿਸ ਬਿਹੇਵ ਦੇ ਨਾਲ ਤੁਸੀਂ ਕੁੱਟ ਰਹੇ ਹੋ, ਧੀਆਂ ਦੀ ਤੁਸੀਂ ਜੋ ਮਤਲਬ ਜੋ ਤੁਸੀਂ ਤੁਹਾਡਾ ਇੱਕ ਪੁਲਿਸ ਆਫਿਸਰ ਹੋਵੇ ਤੇ ਉਸ ਨੂੰ ਜਿਸ ਤਰ੍ਹਾਂ ਮਸਲ ਰਿਹਾ, ਉਹਦੇ ਬੱਚੇ ਤੇ ਉਹਦੀ ਔਰਤ ਘਰੇ ਬੈਠੀ ਕੀ ਦੇਖਦੀ ਹੋਊਗੀ? ਹਾਂਜੀ
4: ਬਿਲਕੁਲ ਜੀ। ਇੱਕ ਨਾ ਤੁਸੀਂ ਵਰਡ ਯੂਜ਼ ਕੀਤਾ ਜੀ, ਦੁਨੀਆਂ ਦੀ ਬਿਗੈਸਟ ਸਭ ਤੋਂ ਵੱਡੀ ਡੈਮੋਕਰੇਸੀ। ਸਭ ਤੋਂ ਵੱਡੀ ਡੈਮੋਕਰੇਸੀ ਆਬਾਦੀ ਨਾਲ ਨਹੀਂ ਹੁੰਦੀ ਹੁੰਦੀ ਜੀ, ਸਭ ਤੋਂ ਵੱਡੀ ਡੈਮੋਕਰੇਸੀ ਇਸ ਕਰਕੇ ਨਹੀਂ ਹੁੰਦੀ ਵੀ ਉੱਥੇ ਬੰਦੇ ਦੁਨੀਆਂ ਲੋਕ ਬਹੁਤ ਹੈਗੇ, ਦੁਨੀਆਂ ਦਾ ਨੰਬਰ 1 ਕੰਟਰੀ ਪਾਪੂਲੇਸ਼ਨ ਦੇ ਵਿੱਚ। ਡੈਮੋਕਰੇਸੀ ਵੱਡੀ ਉਸ ਤਰੀਕੇ ਨਾਲ ਹੁੰਦੀ ਵੀ ਡੈਮੋਕਰੇਸੀ ਲਾਗੂ ਕਿੰਨੇ ਪਰਸੈਂਟ ਆ ਉੱਥੇ। ਅਸੀਂ ਬੀਇੰਗ ਏ ਕੈਨੇਡੀਅਨ, ਮੈਂ ਮਾਨਣਾ ਕਹਿੰਦਾ ਜੀ ਇਸ ਗੱਲ, ਅਸੀਂ ਕਹਿ ਸਕਦੇ ਹਾਂ ਵੀ ਸਾਡੀ ਜਿਹੜੀ ਕੈਨੇਡਾ ਦੀ ਡੈਮੋਕਰੇਸੀ ਹੈ ਸਭ ਤੋਂ ਵੱਡੀ ਡੈਮੋਕਰੇਸੀ ਹੈ, ਕਿਉਂਕਿ ਇੱਥੇ ਡੈਮੋਕਰੇਸੀ ਦਾ ਬੋਲਬਾਲਾ ਜੀ। ਇੱਥੇ ਸਾਨੂੰ ਅਧਿਕਾਰ ਹੈ, ਸਾਡੇ ਸਾਹਮਣੇ ਪ੍ਰਧਾਨ ਮੰਤਰੀ ਵੀ ਖੜਾ ਹੋਵੇ, ਅਸੀਂ ਉੱਚੀ ਆਵਾਜ਼ ਦੇ ਵਿੱਚ ਉਹਨੂੰ ਸਵਾਲ ਕਰਨਾ, ਅਸੀਂ ਉਹਨੂੰ ਕਰ ਸਕਦੇ ਹਾਂ, ਸਾਡੇ ਤੇ ਕੇਸ ਦਰਜ ਨਹੀਂ ਹੁੰਦਾ ਜੀ, ਇਹ ਡੈਮੋਕਰੇਸੀ ਹੈ ਜੀ। ਇੱਥੇ ਕਿਸੇ ਨੇ ਪਾਰਲੀਮੈਂਟ ਦੇ ਮੂਹਰੇ ਪ੍ਰਦਰਸ਼ਨ ਕਰਨਾ, ਉਹਨਾਂ ਨੂੰ 100 ਤਰ੍ਹਾਂ ਦੀ ਪਰਮਿਸ਼ਨ ਲੈਣੇ ਪੈਂਦੇ, ਜਸਟ ਇਨਫੋਰਮ ਕਰਨਾ ਪੈਂਦਾ, ਉੱਥੇ ਲੋਟ ਹੋਣ ਦੀ ਜਗ੍ਹਾ ਤੁਸੀਂ ਜਿਹਦੇ ਖਿਲਾਫ ਜੋ ਮਰਜ਼ੀ ਬੋਲਣਾ ਬੋਲ ਸਕਦੇ ਜੀ। ਇੱਥੇ ਚੋਣ ਸਿਸਟਮ ਜਿਹੜਾ ਸਾਡਾ ਬਹੁਤ ਪਾਰਦਰਸ਼ੀ, ਆਹ ਹੁਣ ਠੀਕ ਹੈ, ਹੁਣ ਸ਼ਰਾਰਤ ਹੋਣੀ ਸ਼ੁਰੂ ਹੋਈ ਹੈ ਜਿਹੜੀ ਆਪਾਂ ਗੱਲ ਕਰਕੇ ਹਟੇ ਮਸ਼ੀਨਾਂ ਵਾਲੀ, ਪਰ ਓਵਰਆਲ ਇੱਥੇ ਡੈਮੋਕਰੇਸੀ ਸਾਡੀ ਬਹੁਤ ਵਧੀਆ ਤਰੀਕੇ ਨਾਲ ਲਾਗੂ ਹੈ, ਬਹੁਤ ਵਧੀਆ ਤਰੀਕੇ ਨਾਲ ਅਪਣਾਈ ਜਾ ਰਹੀ ਹੈ, ਸਾਰੀਆਂ ਪਾਰਟੀਆਂ ਵੱਲੋਂ ਅਪਣਾਈ ਜਾ ਰਹੀ ਹੈ, ਇਹਨੂੰ ਤਾਂ ਕਹੀਏ ਆਪਾਂ ਸਭ ਤੋਂ ਡੈਮੋਕਰੇਸੀ। ਸਿਰਫ ਇਸ ਕਰਕੇ ਵੀ ਸਾਡੀ ਉੱਥੇ 140 ਕਰੋੜ ਬੰਦੇ ਤਾਂ ਵੱਡੀ ਡੈਮੋਕਰੇਸੀ ਹੋ ਗਈ? ਨਹੀਂ, ਇਹ ਸਟੇਟਮੈਂਟ ਉਨੀ ਸਹੀ ਨਹੀਂ ਜਿੰਨੀ ਇਹ ਪ੍ਰਚਾਰੀ ਜਾਂਦੀ ਹੈ। ਮੈਂ ਸਰੋਤਿਆਂ ਨੂੰ ਵੀ ਕਹੂੰਗਾ ਜੀ, ਜੇ ਕੋਈ ਤੁਹਾਨੂੰ ਕਹੇ ਨਾ ਸਭ ਤੋਂ ਵੱਡੀ ਡੈਮੋਕਰੇਸੀ, ਡੈਮੋਕਰੇਸੀ ਦਾ ਪਰੂਫ ਇਹੀ ਹੈ ਵੀ ਡੈਮੋਕਰੇਸੀ ਲਾਗੂ ਕਿੰਨੇ ਪਰਸੈਂਟ ਹੈ, ਫਿਰ ਵੱਡੀ ਡੈਮੋਕਰੇਸੀ ਬਣਦੀ ਹੈ ਜੀ, ਉਹ ਆਬਾਦੀ ਨਾਲ ਡੈਮੋਕਰੇਸੀ ਨਹੀਂ ਵਧੀਆ ਵੱਡੀ ਬਣਦੀ ਹੁੰਦੀ।
3: ਵੀਰ ਸਾਹਿਬ, ਗੱਲ ਤੇ ਇਹ ਹੈ ਕਿ ਇੱਕ ਨਾਰਾ ਉੱਥੇ ਅਕਸਰ ਗੁੰਜਾਇਆ ਜਾ ਰਿਹਾ, ਚਲੋ ਹਿੰਦੂਓ ਚਲੋ ਹਮਨੇ ਗਿਆਨੇਸ਼ਵਰ ਕੋ ਬਚਾਉਣਾ ਹੈ, ਹਾਂਜੀ, ਉਹਨਾਂ ਦੇ ਬੀਜੇਪੀ ਵੱਲੋਂ ਇਹ ਹੁਣ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਜਾ ਰਿਹਾ। ਤੇ ਮੈਂ ਕਈ ਵਾਰੀ ਦੇਖਦਾ ਹੁੰਦਾ ਵੀ ਭਾਈ ਹਿੰਦੂ ਜਿਹੜੇ ਜਾ ਰਹੇ ਨੇ ਜੰਤਰ ਮੰਤਰ ਤੇ, ਉਹ ਬੱਚੇ ਵੀ ਹਿੰਦੂ ਪਰਿਵਾਰਾਂ ਦੇ ਨੇ ਜਿਹੜੇ ਜਾ ਰਹੇ ਨੇ, ਉੱਥੇ ਕੋਈ ਸਿੱਖ ਨਹੀਂ ਜਾ ਰਹੇ ਜ਼ਿਆਦਾ, ਜੇ ਕਹੀਏ ਕਿ ਜਿਹੜਾ ਤੁਸੀਂ ਉੱਥੇ ਇੱਕ ਮੁੱਦਾ ਸਿੱਖ ਹਿੰਦੂ ਮੁਸਲਮਾਨ ਵਰਸਿਜ਼ ਹਿੰਦੂ ਵਰਸਿਜ਼ ਮੁਸਲਮਾਨ ਹਿੰਦੂ ਵਰਸਿਜ਼ ਸਿੱਖ ਬਣਾਇਆ, ਉਹਦੇ ਤੋਂ ਬਾਹਰ ਨਿਕਲ ਕੇ ਮੈਂ ਗੱਲ ਕਰ ਰਿਹਾ, ਉਹ ਰੱਬ ਦਾ ਵਾਸਤਾ, ਉਹ ਬੱਚੇ ਹਿੰਦੂ ਪਰਿਵਾਰਾਂ ਦੇ ਨੇਗੇ, ਪਰ ਬੱਚੇ ਬੱਚੇ ਨੇਗੇ, ਉਹਨਾਂ ਨੇ ਦੇਸ਼ ਦੀ ਰਹਿਨੁਮਾਈ ਕਰਨੀ ਹੈ, ਉਹਨਾਂ ਨੂੰ ਪੜ੍ਹਨ ਵਾਸਤੇ ਉੱਥੇ ਹਿੰਦੂ ਸਿੱਖ ਦਾ ਮਸਲਾ ਨਾ ਦੇਖਦੇ ਹੋਏ, ਇਹ ਦੇਖੋ ਕਿ ਆਉਣ ਵਾਸਤੇ ਆਉਣ ਵਾਲੀਆਂ ਨਸਲਾਂ ਨੇ ਉਸ ਦੇਸ਼ ਦਾ ਰਹਿਨੁਮਾਈ ਕਰਨੀ ਹੈ, ਤੇ ਉਹਨਾਂ ਨੂੰ ਪੜ੍ਹਨ ਦਿਓ, ਉਹਨਾਂ ਨੂੰ ਉਹਨਾਂ ਦਾ ਨਾਂ ਬਣਦਾ ਹੱਕ ਲੈਣ ਦਿਓ, ਉਹਦੀ ਸਪੋਰਟ ਕਰੋ।
4: ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਐਡ ਕਰੂੰਗਾ ਜੀ, ਜੇ ਕੋਈ ਇਹ ਪ੍ਰਚਾਰ ਕਰਦਾ, ਕੋਈ ਮੀਡੀਆ ਪ੍ਰਚਾਰ ਕਰਦਾ ਜਾਂ ਕੋਈ ਸਿਆਸੀ ਨੇਤਾ ਪ੍ਰਚਾਰ ਕਰਦਾ ਵੀ ਹਿੰਦੂ ਇਕੱਠੇ ਹੋ ਜਾਓ, ਇਹ ਹਿੰਦੂਆਂ ਦਾ ਇਕੱਠ ਨੀਗਾ ਤੇ ਫਲਾਣਾ ਢਿਮਕਾ, ਉੱਥੇ ਜਿਹੜਾ ਇਕੱਠ ਹੋ ਰਿਹਾ ਜੀ, ਕੋਈ ਵੀ ਪ੍ਰੋਟੈਸਟ ਦਾ ਇਕੱਠ ਹੁੰਦਾ, ਉੱਥੇ ਭਾਰਤੀਆਂ ਦਾ ਇਕੱਠ ਹੋਣਾ ਚਾਹੀਦਾ ਜੀ, ਭਾਰਤੀਆਂ ਦਾ ਇਕੱਠ ਕਹਿਣਾ ਚਾਹੀਦਾ, ਨਾ ਕਿ ਹਿੰਦੂਆਂ ਦਾ ਇਕੱਠ ਜਾਂ ਸਿੱਖਾਂ ਦਾ ਇਕੱਠ ਜਾਂ ਮੁਸਲਮਾਨਾਂ ਦਾ ਇਕੱਠ।
3: ਬਿਲਕੁਲ ਸਹੀ,
4: ਇਹ ਚੀਜ਼ ਜਿਹੜੀ ਹੈਗੀ ਹੈ, ਇਹ ਗੱਲ ਤੁਹਾਡੀ ਜਿਹੜੀ ਡੈਮੋਕਰੇਸੀ ਤੇ ਸਭ ਤੋਂ ਵੱਡੀ ਸੱਟ ਮਾਰਨ ਵਾਲੀ, ਲੋਕਤੰਤਰ ਸਭ ਤੋਂ ਵੱਡੀ ਸੱਟ ਮਾਰਨ ਗੱਲ ਦੀ ਸਟੇਟਮੈਂਟ ਇਹੀ ਹੈ ਵੀ ਤੁਸੀਂ ਜਦੋਂ ਕਹਿਣ ਲੱਗ ਜਾਂਦੇ ਭਾਈ ਹਿੰਦੂ ਇਕੱਠੇ ਹੋ ਜਾਓ, ਇਟ ਮੀਨਸ ਤੁਸੀਂ ਆਪਣੇ ਆਪ ਹੀ ਆਵਾਜ਼ਾਂ ਮਾਰ ਰਹੇ ਵੀ ਭਾਈ ਭਾਰਤ ਦੇ ਵਿੱਚ ਖਾਨਾ ਜੰਗੀ ਧਰਮਾਂ ਦੇ ਨਾਂ ਤੇ ਹੋਵੇ ਤੇ ਫੇਰ ਭਾਰਤ ਦਾ ਹਸ਼ਰ ਕੀ ਹੋਣ ਵਾਲਾ ਆਉਣ ਵਾਲੇ ਦਿਨਾਂ ਚ, ਤੁਸੀਂ ਆਪੇ ਵਿਚਾਰ ਸਕਦੇ, ਸਰੋਤੇ ਬੜੇ ਸਿਆਣੇ ਆ, ਸਮਝ ਸਕਦੇ ਇਸ ਗੱਲ ਨੂੰ ਜੀ, ਇਸ ਗੱਲ ਨੂੰ ਅਸੀਂ ਹਮੇਸ਼ਾ ਇਸ ਗੱਲ ਦੇ ਮੁਦਈ ਹੈਗੇ ਆ ਵੀ ਭਾਰਤ ਨੂੰ ਭਾਰਤ ਹੀ ਰਹਿਣ ਦਿੱਤਾ ਜਾਵੇ ਤੇ ਬਹੁਤ ਵੱਡੀ ਗੱਲ ਹੈ ਜੀ, ਬਹੁਤ ਵੱਡੀ ਦੁਨੀਆਂ ਤੇ ਰਾਜ ਕਰ ਸਕਦਾ ਭਾਰਤ, ਦੁਨੀਆਂ ਤੇ ਨੰਬਰ 1 ਕੰਟਰੀ ਬਣ ਸਕਦਾ, ਕੋਈ ਪ੍ਰੋਬਲਮ ਨਹੀਂ ਹੈਗੀ, ਉਹੀ ਆਬਾਦੀ ਜਿਹਨੂੰ ਧਰਮਾਂ ਦੇ ਨਾਂ ਤੇ ਵੰਡ ਕੇ ਹੋਰ ਹੀ ਕੰਮਾਂ ਤੇ ਲਾਇਆ ਹੋਇਆ, ਉਹੀ ਆਬਾਦੀ ਨੂੰ ਜੇ ਕੰਮ ਤੇ ਲਾਇਆ ਹੋਵੇ ਤੇ ਕੁਛ ਸਾਲਾਂ ਵਿੱਚ ਹੀ ਭਾਰਤ ਨੰਬਰ 1 ਬਣ ਸਕਦਾ, ਤੇ ਇਸ ਕਰਕੇ ਭਾਈ ਇਹ ਪੁੱਠੇ ਪਾਸੇ ਪੁੱਠੀਆਂ ਮਤਾਂ ਦੇਣ ਵਾਲੇ ਸਾਡੇ ਚ ਵੰਡੀਆਂ ਪਾਉਣ ਵਾਲੇ ਲੋਕਾਂ ਤੋਂ ਬਚ ਲਓ ਤੇ ਇਕੱਠੇ ਹੋ ਕੇ ਸੱਚੀ ਮੁੱਚੀ ਭਾਰਤ ਵਾਸਤੇ ਕੰਮ ਕਰਨਾ, ਇੱਕ ਭਾਰਤੀ ਬਣ ਕੇ ਕੰਮ ਕਰੋ
3: ਜੀ। ਸਵਾਗਤ, ਸਤਿ ਸ੍ਰੀ ਅਕਾਲ।
8: ਹਾਂਜੀ ਸਤਿ ਸ੍ਰੀ ਅਕਾਲ ਮਨਵਿੰਦਰ ਜੀ, ਸਤਿ ਸ੍ਰੀ ਅਕਾਲ ਡਾਕਟਰ ਜੀ. ਇਹ ਬੜੀ ਮਾੜੀ ਗੱਲ ਆ ਜੀ, ਉੱਥੇ ਹੋ ਰਿਹਾ ਹਿੰਦੂ ਹਿੰਦੁਸਤਾਨ ਬਣਾਉਂਦੇ ਆ, ਜੋ ਵੀ ਬਣਾਉਂਦੇ ਮੂਰਤੀ ਨੇ, ਤੇ ਜੋ ਬੇਟੀ ਬਚਾਓ ਆ ਕਰੋ, ਬੇਟੀਆਂ ਬਚਾ ਹੋਣੀ ਆ, ਇਹਨਾਂ ਦੀ ਬਤ ਕਿੱਥੇ ਆ? ਮੂਰਤੀ ਨੂੰ ਤਾਂ ਪਤਾ ਨੀ ਕਰਦਾ ਕਿਉਂ ਇੰਨਾ ਚਿਰ ਇੱਥੇ ਰੱਖ ਛੱਡਿਆ. ਹੁਣ ਤਾਂ ਇਹਨੂੰ ਬਿਲਕੁਲ ਇਹ ਹਾਰ ਦੇਣੀ ਚਾਹੀਦੀ ਹੈ, ਜਿੰਨੀ ਵੀ ਦੇ ਸਕੇ.
3: ਮੈਂ ਆਪਣੇ ਸਾਰੇ ਸਰੋਤਿਆਂ ਨੂੰ ਦੱਸਦਾ, ਮੈਂ ਇੱਕ ਆਹ ਜਾਣਕਾਰੀ ਦੇਣ ਲੱਗਾ. ਤੁਸੀਂ ਦੇਖੋ ਕਿ ਉਸ ਮੁਲਕ ਜਿੱਥੇ ਹੋਮੀ ਭਾਭਾ ਵਰਗੇ ਐਟੋਮਿਕ ਸੈਂਟਰ ਬਣੇ, ਜਿੱਥੇ ਅਬਦੁਲ ਕਲਾਮ ਵਰਗੇ ਸਾਡੇ ਸਤਿਕਾਰਯੋਗ ਰਾਸ਼ਟਰਪਤੀ ਜਿਹੜੇ ਅੱਜ ਨਹੀਂ ਰਹੇ, ਮਿਜ਼ਾਇਲ ਦੇ ਉਹ ਫਾਦਰ ਸੀਗੇ, ਤੇ ਅੱਜ ਹੁਣ ਗੱਲ ਹੈ ਕਿ ਜਿਹੜਾ ਇਸਰੋ ਦਾ ਨਿੱਜੀਕਰਨ ਹੋ ਰਿਹਾ ਹੈ. ਕਾਲ ਆ ਰਹੀ ਹੈ ਮੈਨੂੰ, ਫੇਰ ਇੱਥੇ ਛੱਡਣਾ ਪੈਣਾ. ਜੀ ਸਵਾਗਤ, ਸਤਿ ਸ੍ਰੀ ਅਕਾਲ.
9: ਭਾਜੀ ਸਤਿ ਸ੍ਰੀ ਅਕਾਲ, ਵਿਰਦੀ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ.
4: ਭਾਜੀ
9: ਬੜਾ ਵਧੀਆ ਪ੍ਰੋਗਰਾਮ ਮੈਂ ਸੁਣ ਰਿਹਾ ਤੁਹਾਡਾ, ਬੜੀ ਵਧੀਆ ਵਧੀਆ ਗੱਲਾਂ ਕਰ ਰਹੇ ਤੁਸੀਂ, ਤੁਹਾਡੀ ਨੌਲੇਜ ਦੇ ਮੈਂ ਸਦਕੇ ਜਾਵਾਂ ਭਾਜੀ. ਐਪਰੀਸ਼ੀਏਟ ਕਰਨ ਵਾਸਤੇ ਫੋਨ ਲਾਇਆ. ਚੜ੍ਹਦੀ ਕਲਾ ਚ ਰਹੋ ਮੇਰੇ ਦੋਨੇ ਵੀਰ.
3: ਥੈਂਕ ਯੂ ਸੋ ਮਚ ਜੀ, ਸ਼ੁਕਰੀਆ ਮੁਲਤਾਨੀ ਸਾਹਿਬ, ਸ਼ੁਕਰੀਆ. ਭਾਰਤ ਦੀ ਆਜ਼ਾਦੀ ਦਾ ਅਰਥ ਸਿਰਫ ਬਰਤਾਨਵੀ ਰਾਜ ਤੋਂ ਮੁਕਤੀ ਨਹੀਂ ਸੀ. ਆਜ਼ਾਦੀ ਦੇ ਅੰਦੋਲਨ ਦਾ ਸੁਪਨਾ ਅਜਿਹਾ ਭਾਰਤ ਬਣਾਉਣਾ ਸੀ ਜੋ ਆਰਥਿਕ ਤੌਰ ਤੇ ਆਤਮ ਨਿਰਭਰ ਹੋਵੇ, ਆਪਣੀ ਵਿਗਿਆਨਕ ਤੇ ਤਕਨੀਕੀ ਸਮਰੱਥਾ ਵਿਕਸਿਤ ਕਰੇ, ਵਿਸ਼ਵ ਰਾਜਨੀਤੀ ਵਿਚ ਸੁਤੰਤਰ ਫੈਸਲੇ ਲੈ ਸਕੇ, ਸਾਰੇ ਦੇਸ਼ਾਂ ਨਾਲ ਦੋਸਤਾਂ ਨਾਲ ਸਬੰਧ ਰੱਖੇ, ਸਾਮਰਾਜਵਾਦ ਤੇ ਜੰਗ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੇ. ਸੋ ਇਸ ਨੂੰ ਮੈਂ ਸ਼ਾਰਟ ਦੇ ਵਿਚ ਗੱਲ ਕਰਦਾ. ਜਿਹੜੀ ਗੱਲ ਮੈਂ ਕਹਿਣ ਲੱਗਾ ਹੈਗਾ ਉਹ ਇਹ ਹੈ ਕਿ ਕੋਸ਼ਿਸ਼ ਵਿਚ ਅੰਤਰਰਾਸ਼ਟਰੀ ਪਾਬੰਦੀਆਂ ਤੇ ਤਕਨੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਭਾਰਤੀ ਵਿਗਿਆਨੀਆਂ ਨੇ ਸਵਦੇਸ਼ੀ ਤਕਨਾਲੋਜੀ ਵਿਕਸਿਤ ਕਰਨ ਦਾ ਰਾਹ ਚੁਣਿਆ. ਇਹੀ ਆਤਮ ਨਿਰਭਰਤਾ ਭਾਰਤ ਨੂੰ ਅੱਜ ਉਸ ਮੁਕਾਮ ਤੱਕ ਲੈ ਕੇ ਆਈ ਹੈ ਜਿੱਥੇ ਪੁਲਾੜ ਪ੍ਰਛੇਪਣ ਸੈਟੇਲਾਈਟ ਤਕਨਾਲੋਜੀ ਤੇ ਵੱਖ ਵੱਖ ਪੁਲਾੜ ਮਿਸ਼ਨਾਂ ਦੇ ਖੇਤਰ ਵਿਚ ਭਾਰਤ ਨੂੰ ਵਿਸ਼ਵ ਪੱਧਰ ਤੇ ਸਨਮਾਨ ਪ੍ਰਾਪਤ ਹੋ ਸਕਿਆ. ਇਸ ਲਈ ਇਸਰੋ ਨੂੰ ਸਿਰਫ਼ ਇਕ ਸਰਕਾਰੀ ਵਿਭਾਗ ਜਾਂ ਖੋਜ ਸੰਸਥਾ ਵਜੋਂ ਦੇਖਣਾ ਗਲਤੀ ਹੋਵੇਗੀ. ਇਹ ਭਾਰਤ ਦੀ ਵਿਗਿਆਨਕ ਪ੍ਰਭੂਸੱਤਾ ਅਤੇ ਰਣਨੀਤਿਕ ਸਮਰੱਥਾ ਦਾ ਇਕ ਮਹੱਤਵਪੂਰਨ ਆਧਾਰ ਹੈ. ਇਹੀ ਕਾਰਨ ਹੈ ਕਿ ਇਸਰੋ ਦੀ ਭੂਮਿਕਾ ਜਾਂ ਇਸ ਦੇ ਢਾਂਚੇ ਵਿਚ ਹੋਣ ਵਾਲੇ ਕਿਸੇ ਵੀ ਵੱਡੇ ਬਦਲਾਅ ਬਾਰੇ ਦੇਸ਼ ਵਿਚ ਵਿਆਪਕ ਅਤੇ ਗੰਭੀਰ ਜਨਤਕ ਬਹਿਸ ਹੋਣੀ ਚਾਹੀਦੀ ਹੈ. ਪਿਛਲੇ ਕੁਝ ਸਮੇਂ ਦੌਰਾਨ ਇਸਰੋ ਦੇ ਵਿਗਿਆਨੀਆਂ ਦੇ ਨਿੱਜੀ ਪੁਲਾੜ ਕੰਪਨੀਆਂ ਅਤੇ ਸਟਾਰਟਅਪਸ ਵਿਚ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ. ਦੂਜੇ ਪਾਸੇ ਪੁਲਾੜ ਖੇਤਰ ਵਿਚ ਨਿੱਜੀ ਕੰਪਨੀਆਂ ਦੀ ਭੂਮਿਕਾ ਵਧਾਉਣ ਦੀ ਨੀਤੀ ਵੀ ਤੇਜ਼ੀ ਨਾਲ ਅੱਗੇ ਵਧੀ ਹੈ. ਜੇਕਰ ਇਸਰੋ ਨੂੰ ਹੌਲੀ ਹੌਲੀ ਸਿਰਫ਼ ਖੋਜ ਤੱਕ ਸੀਮਿਤ ਕਰ ਦਿੱਤਾ ਜਾਂਦਾ ਹੈ ਤਾਂ ਰਾਕੇਟ ਦਾ ਨਿਰਮਾਣ, ਪ੍ਰਛੇਪਣ ਅਤੇ ਹੋਰ ਮਹੱਤਵਪੂਰਨ ਤਕਨੀਕੀ ਸਮਰੱਥਾਵਾਂ ਨਿੱਜੀ ਕੰਪਨੀਆਂ ਨੂੰ ਸੌਂਪ ਦਿੱਤੀਆਂ ਜਾਂਦੀਆਂ ਹਨ, ਤਾਂ ਸਾਨੂੰ ਇਹ ਸਵਾਲ ਪੁੱਛਣਾ ਪਵੇਗਾ ਕਿ ਲੰਮੇ ਸਮੇਂ ਵਿਚ ਇਨ੍ਹਾਂ ਸਮਰੱਥਾਵਾਂ ਤੇ ਕੰਟਰੋਲ ਕਿਸ ਦੇ ਹੱਥ ਵਿਚ ਰਹੇਗਾ. ਜੇਕਰ ਜਨਤਕ ਪੈਸੇ ਨਾਲ ਵਿਕਸਿਤ ਤਕਨਾਲੋਜੀ, ਬੁਨਿਆਦੀ ਢਾਂਚਾ, ਮਨੁੱਖੀ ਸਰੋਤ ਆਖਿਰਕਾਰ ਨਿੱਜੀ ਮੁਨਾਫੇ ਦਾ ਆਧਾਰ ਬਣ ਜਾਂਦੇ ਹਨ ਤਾਂ ਇਹ ਸਿਰਫ਼ ਪ੍ਰਸ਼ਾਸਨਿਕ ਸੁਧਾਰ ਦਾ ਮਾਮਲਾ ਨਹੀਂ ਰਹੇਗਾ, ਇਹ ਜਨਤਕ ਤੌਰ ਤੇ ਵਿਕਸਿਤ ਵਿਗਿਆਨਕ ਸਮਰੱਥਾਵਾਂ ਦੇ ਨਿੱਜੀ ਹੱਥਾਂ ਵਿਚ ਤਬਾਦਲੇ ਦਾ ਸਵਾਲ ਬਣ ਜਾਵੇਗਾ. ਅਤੇ ਜੇਕਰ ਇਸ ਦਾ ਲਾਭ ਕੁਝ ਚੁਣੇ ਹੋਏ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮਿਲਦਾ ਤਾਂ ਇਹ ਮੁੱਦਾ ਹੋਰ ਵੀ ਗੰਭੀਰ ਹੋ ਜਾਂਦਾ. ਇਸ ਸੰਦਰਭ ਵਿਚ ਇਸਰੋ ਦੇ ਇਤਿਹਾਸ ਦੇ ਇਕ ਅਹਿਮ ਅਧਿਆਏ ਐਸ ਨੰਬੀ ਨਰਾਇਣਨ ਦੇ ਜਸੂਸੀ ਕਾਂਡ ਨੂੰ ਚੇਤੇ ਕਰਨਾ ਲਾਜ਼ਮੀ ਹੈ. ਇਸਰੋ ਦੇ ਸੀਨੀਅਰ ਵਿਗਿਆਨੀ ਐਸ ਨੰਬੀ ਨਰਾਇਣਨ ਨੂੰ ਨਵੰਬਰ 1994 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ. ਉਸ ਤੇ ਇਸਰੋ ਨਾਲ ਸਬੰਧਿਤ ਅਤਿ ਮਹੱਤਵਪੂਰਨ ਤਕਨੀਕੀ ਜਾਣਕਾਰੀ ਵਿਦੇਸ਼ੀ ਤਾਕਤਾਂ ਨੂੰ ਛੁਪਾ ਕੇ ਦੇਣ ਦੇ ਦੋਸ਼ ਲਾਏ ਗਏ ਸਨ. ਇਸ ਮਾਮਲੇ ਵਿਚ ਇਸਰੋ ਦੇ ਹੋਰ ਵਿਗਿਆਨੀਆਂ ਨੂੰ ਵੀ ਸਲਾਖਾਂ ਪਿੱਛੇ ਭੇਜਿਆ ਗਿਆ ਸੀ.
4: ਇਹਦੇ ਜਿਹੜੀ ਹੁਣ ਨਵੀਂ ਡਿਵੈਲਪਮੈਂਟ ਹੋ ਰਹੀ ਹੈ ਜੀ, ਇਸਰੋ ਨਾਲ ਸਬੰਧਿਤ 9 ਜਥੇਬੰਦੀਆਂ ਜਿਨ੍ਹਾਂ ਨੇ ਕਿ ਚਿੱਠੀਆਂ ਲਿਖ ਕੇ ਇਸਰੋ ਦੇ ਚੇਅਰਮੈਨ ਜਿਹੜੇ ਵੀਰ ਨਾਰਾਇਣ ਹੈਗੇ ਆ ਉਹਨਾਂ ਨੂੰ ਬੇਨਤੀ ਕੀਤੀ ਹੈ, ਭਾਈ ਵੀ ਇਹ ਕੁਝ ਗੱਲਾਂ ਬਾਤਾਂ ਸਾਨੂੰ ਮਿਲ ਰਹੀਆਂ, ਇਹਦੇ ਵਾਸਤੇ ਤੁਸੀਂ ਆਪਣਾ ਪੱਖ ਸਪਸ਼ਟ ਕਰੋ. ਨਾਰਾਇਣਨ ਸਾਹਿਬ ਚੁੱਪ ਕੀਤੇ ਰਹੇ ਜੀ, ਕੁਛ ਨੀ ਬੋਲੇ.
3: ਬਿਲਕੁਲ,
4: ਹੁਣ ਉਹ ਅੱਕ ਕੇ ਉਹ ਕਹਿੰਦੇ ਜੀ ਭਾਈ ਅਸੀਂ ਹੁਣ ਲਿਖਿਤਾ ਤੂੰ ਜਵਾਬ ਨਹੀਂ ਦਿੱਤਾ, ਹੁਣ ਇਹਦੇ ਵਾਸਤੇ ਐਮਰਜੈਂਸੀ ਮੀਟਿੰਗ ਰੱਖ, ਇਹਦੇ ਬਾਰੇ ਮੀਟਿੰਗ ਰੱਖ ਕੇ ਸਾਨੂੰ ਜਾਣਕਾਰੀ ਦੇ, ਉਹਦੇ ਵਾਸਤੇ ਵੀ ਉਹ ਚੁੱਪ ਹੈ ਜੀ. ਕਹਿਣ ਦਾ ਭਾਵ ਵੀ ਇਹੋ ਜਿਹੇ ਜਦੋਂ ਏਡੇ ਵੱਡੇ ਜਿਹੜੇ ਸੰਸਥਾਨ ਹੈਗੇ ਆ ਸਾਡੇ ਭਾਰਤ ਦੇ ਉਹਨਾਂ ਦੇ ਵਿਚ ਇਹੋ ਜਿਹੀਆਂ ਜੇ ਗੱਲਾਂ ਬਾਤਾਂ ਹੋਣ ਲੱਗ ਗਈਆਂ ਤੇ ਫੇਰ ਜਿਹੜੀ ਦੇਸ਼ ਦੀਆਂ ਜੜਾਂ ਖੋਖਲੀਆਂ ਕਰਨ ਵਾਲਾ ਕੰਮ ਹੁੰਦਾ ਨਾ ਜਿਹੜਾ, ਮੈਂ ਉਸ ਪਾਸੇ ਗਿਣਦਾ ਜੀ ਇਹਨੂੰ. ਜਿਹੜੀ ਚੀਜ਼ ਨੇ ਦੁਨੀਆਂ ਭਰ ਦੇ ਵਿਚ ਭਾਰਤ ਦੀ ਸਾਖ ਇੰਨੀ ਉੱਚੀ ਕਰਤੀ ਵੀ ਦੂਜੇ ਦੇਸ਼ਾਂ ਵਾਲੇ ਜਿਹੜੇ ਹੈਗੇ ਪੁਲਾੜ ਮਹਿਕਮੇ ਵਾਲੇ ਜਿਹੜੇ ਹੈਗੇ ਜੀ ਉਹ ਸਾਰੇ ਭਾਰਤ ਨੂੰ ਰਿਕੁਐਸਟ ਕਰਦੇ ਜੀ ਹੁਣ ਭਾਈ ਅਸੀਂ ਸੈਟੇਲਾਈਟ ਭੇਜਣਾ, ਤੁਸੀਂ ਸਾਡੀ ਸੈਟੇਲਾਈਟ ਥੋੜੀ ਜਿਹੀ ਨਾਲ ਲਾ ਕੇ ਸਾਡੀ ਵੀ ਭੇਜ ਦੋ ਨਾਲ.
3: ਐਗਜੈਕਟਲੀ ਯੈਸ,
4: ਇੱਥੋਂ ਤੱਕ ਪਹੁੰਚ ਗਿਆ ਅੱਜ ਸਾਡਾ ਇਸਰੋ ਜਿਹੜਾ ਹੈਗਾ. ਤੇ ਉਸ ਇਸਰੋ ਨੂੰ ਨਿੱਜੀ ਹੱਥਾਂ ਦੇਣ ਦਾ ਮਤਲਬ ਇਹਨਾਂ ਨੂੰ ਪਤਾ ਲੱਗਿਆ ਹੁਣ ਭਾਈ ਮਾਰਕੀਟਿੰਗ ਇਹਦੀ ਹੋ ਗਈ, ਕੰਮ ਵਧੀਆ ਕਰਨ ਲੱਗ ਗਿਆ ਤੇ ਹੁਣ ਆਪਦੇ ਮਿੱਤਰ ਪਿਆਰਾਂ ਦੇ ਪੈਸੇ ਬਣਾਓ. ਇਹ ਅਪਰੋਚ ਬੜੀ ਮਾੜੀ ਹੈ ਜੀ, ਇਹ ਸੱਚੀ ਮੁੱਚੀ ਭਾਰਤ ਨੂੰ ਸਿਧਾਂਤਕ ਤੌਰ ਤੇ, ਆਰਥਿਕ ਤੌਰ ਤੇ, ਸਾਇੰਟਿਫਿਕ ਦੁਨੀਆਂ ਵਿਚ ਜਿੱਥੇ ਪਹੁੰਚਿਆ ਭਾਰਤ ਉਹਨੂੰ ਖੋਖਲਾ ਕਰਨ ਵਾਲਾ ਕੰਮ ਕਰੂਗੀ, ਇਹ ਮਤਲਬ ਮਾੜੀ ਗੱਲ ਹੈ ਜੀ। ਬਾਕੀ ਹੁਣ ਆਪਾਂ ਇੱਥੇ
3: ਬੈਠੇ, ਇੱਕ ਗੱਲ ਮੈਂ ਕਹਿ ਦਿਆਂ, ਇਸ ਦਾ ਸਿਹਰਾ ਵੀ ਜਿਹੜਾ ਹੈਗਾ ਨਾ, ਫਿਰ ਉਹ ਬੀਜੇਪੀ ਦੇ ਸਿਰ ਹੀ ਜਾਏਗਾ, ਕਿਉਂਕਿ ਇਸ ਵੇਲੇ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਹੈ ਬੀਜੇਪੀ ਦੀ ਹੈ। ਸੋ ਸੁਹਿਰਦ ਨੇਤਾਵਾਂ ਨੂੰ, ਸੁਹਿਰਦ ਲੋਕਾਂ ਨੂੰ ਇਹਦੇ ਉੱਤੇ ਜਾਗਰੂਕ ਹੋ ਕੇ ਗੱਲ ਕਰਨੀ ਬਣਦੀ ਹੈ। ਸਾਡੇ ਨਾਲ ਕਾਲਰ ਨੇ, ਸਵਾਗਤ ਜੀ, ਸਤਿ ਸ੍ਰੀ ਅਕਾਲ।
10: ਸਤਿ ਸ੍ਰੀ ਅਕਾਲ ਜੀ ਬਿਰਦੀ ਸਾਹਿਬ, ਸਤਿ ਸ੍ਰੀ ਅਕਾਲ ਗੱਲ ਏਦਾਂ ਦੇਖੋ, ਮੈਂ ਬਿਰਦੀ ਸਾਹਿਬ ਤੁਸੀਂ ਜੋ ਕਿਹਾ ਮੈਂ ਤੁਹਾਡੀ ਗੱਲ ਨਾਲ 100% ਇਹ ਮੁੰਡੇ ਜਿਹੜੇ ਕਾਂਗਰਸ ਵਿਚ ਵਾਲੇ, ਇਹ ਜੰਗ ਮੁੰਡਿਆਂ ਗਾਹਾਂ ਆਉਣ ਮੂਹਰੇ ਕਾਂਗਰਸ ਬੀਜੇਪੀ ਨੇ ਕਿਸੇ ਨੇ ਕੁਛ ਨੀ ਕਰਨਾ। ਜਿਦਾਂ ਚਾਈਨਾ ਦੇ ਵਿੱਚ ਸਿੰਗਾਪੁਰ ਦੇ ਦੇਸ਼ ਬਾਅਦ ਚ ਯਾਦ ਕਿੱਥੇ ਦੀ ਕਿੱਥੇ ਚੱਲ ਗਿਆ। ਇਹ ਲੋਕਾਂ ਲਈ ਇੰਡਸਟਰੀ ਲਾਉਣ ਤੇ ਗੌਰਮੈਂਟ ਲਾਵੇ ਇੰਡਸਟਰੀ ਤੇ ਲੋਕਾਂ ਦੀਆਂ ਚੀਜ਼ਾਂ ਪੈਦਾ ਕਰਨ ਤੇ ਲੋਕਾਂ ਨੂੰ ਕੰਮ ਦੇਣ, ਹਿੰਦੁਸਤਾਨ ਕਿਤੇ ਦੀ ਕਿਤੇ ਜਾ ਸਕਦਾ? ਉੱਥੇ ਇਹ ਚਾਹੁੰਦੇ ਨੀ, ਉਹ ਕੈਪਲੈਸ ਹੈਗੇ ਆ ਜੀ, ਉਹਨਾਂ ਦੇ ਦੁਆਲੇ ਲੱਗੇ ਵਾ। ਇਹ ਹੋਣਾ ਚਾਹੀਦਾ, ਜੇ ਆਊਗੀ ਜ਼ਰੂਰ ਹੋਊਗਾ, ਸਾਨੂੰ ਆਸ ਰੱਖਣੀ ਚਾਹੀਦੀ।
3: ਸ਼ੁਕਰੀਆ, ਬਹੁਤ ਸ਼ੁਕਰੀਆ ਜੀ ਤੁਹਾਨੂੰ ਜਾਣਕਾਰੀ ਦੇਦਾ। ਸਾਈਨੋ ਪ੍ਰਿੰਟ ਸਾਈਨਾ ਰਾਮਾ 905-465-5956, ਕਿਸੇ ਪ੍ਰਕਾਰ ਦੀ ਪ੍ਰਿੰਟਿੰਗ ਦਾ ਕੰਮ ਹੋਵੇ 1625 ਸਟੀਲ ਐਵਨਿਊ ਇਸ ਯੂਨਿਟ 10 ਦੇ ਵਿੱਚ ਤੁਸੀਂ ਜਾ ਸਕਦੇ ਹੋ 905-465-5956। ਸਾਈਨੋ ਪ੍ਰਿੰਟ ਸਾਈਨਾ ਰਾਮਾ। ਕਟਾਰੀਆ ਟੂਰਸ ਐਂਡ ਟਰੈਵਲ, ਦੋ ਲੋਕੇਸ਼ਨ 7 ਦਿਨ ਖੁੱਲਦੇ ਨੇ 8:30 ਤੋਂ ਦੇਰ ਰਾਤ 11:30 ਤੱਕ, ਜਿੱਥੋਂ ਤੁਸੀਂ ਲੈ ਸਕਦੇ ਹੋ ਟਿਕਟਾਂ ਦੁਨੀਆਂ ਭਰ ਦੇ ਵਿੱਚ ਘੁੰਮਣ ਫਿਰਨ ਲਈ। ਏਅਰ ਟਰੈਵਲ ਟੂਰ ਐਂਡ ਟਰੈਵਲ ਪੈਕੇਜ, ਟਰੈਵਲ ਇੰਸ਼ੋਰੈਂਸ ਦੇ ਨਾਲ OCI ਨਵਾਂ ਬਣਾਉਣਾ, ਰੀਨਿਊ ਕਰਾਉਣਾ, ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਕਰਨੀ ਹੈ 905-678-1200। ਪੀਆਰਜੀ ਰੀਅਲ ਸਟੇਟ, ਕਿਸੇ ਪ੍ਰਕਾਰ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਹੋਵੇ, ਰੀਅਲ ਸਟੇਟ ਦੇ ਵਿੱਚ ਤੁਸੀਂ ਆਪਣੇ ਆਪਣਾ ਐਜ਼ ਅ ਰਿਐਲਟਰ ਭਵਿੱਖ ਆਜ਼ਮਾਉਣਾ, ਰਾਇਲ ਲਿਪਿਜ ਪੀਆਰਜੀ ਰੀਅਲ ਸਟੇਟ ਬ੍ਰੋਕਰੇਜ ਹੈ, ਇਨ੍ਹਾਂ ਦਾ ਮਿਊਚੁਅਲ ਫੰਡ ਟਰੱਸਟ ਹੈ ਜਿਹਦੇ ਚ ਤੁਸੀਂ 25,000 ਤੋਂ ਵੱਧ ਇਨਵੈਸਟ ਕਰਕੇ ਸਾਲ ਦੇ ਵਿੱਚ 20% ਤੱਕ ਦੀ ਗਰੋਥ ਲੈ ਸਕਦੇ ਹੋ। ਇਸ ਤੋਂ ਇਲਾਵਾ ਹੋਰ ਕਈ ਪ੍ਰੋਜੈਕਟ ਨੇ, ਉਹਦੇ ਲਈ ਤੁਸੀਂ ਹਰਸ਼ ਪਾਵਲਾ ਜੀ ਨੂੰ 416-846-2223 ਤੇ ਕਾਲ ਕਰ ਸਕਦੇ ਹੋ। ਸਕਾਈ ਡੋਮ ਆਟੋ ਸਰਵਿਸ ਕਰਦੇ ਨੇ, ਰਿਪੇਅਰ ਕਰਦੇ ਨੇ ਕਾਰ, ਟਰੱਕ, ਬੱਸਿਸ ਦੀ ਕੋਲੀਜਨ ਸਰਵਿਸਿਸ ਕਰਦੇ ਨੇ, 4 ਲੋਕੇਸ਼ਨਸ ਨੇ 905-874-9878। ਏਸ਼ੀਅਨ ਫੂਡ ਸੈਂਟਰ 12 ਲੋਕੇਸ਼ਨ, ਇਕੋ ਪ੍ਰਾਈਸ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਪ੍ਰਕਾਰ ਦੀ ਗਰੋਸਰੀ, ਇੰਡੀਅਨ ਮਸਾਲੇ, ਢੇਰ ਸਾਰੀ ਬਚਤ ਕਰ ਸਕਦੇ ਹੋ ਪੈਸਿਆਂ ਦੀ। 416-740-3262 ਇਨ੍ਹਾਂ ਦਾ ਨੰਬਰ ਹੈ। ਇੰਡੀਆ ਸਜਾਵਟ, ਪੂਜਾ ਹੱਟ, ਮਾਝਾ, ਮਾਲਵਾ, ਦੁਆਬਾ ਸਟੋਰ, ਮੈਲਨੀ ਡਰਾਈਵ ਦੇ ਉੱਤੇ ਸੇਵਾਵਾਂ ਦਿੰਦੇ ਨੇ। ਅਧਿਆਤਮਿਕਤਾ ਦਾ ਸਮਾਨ ਲੈਣਾ ਹੋਵੇ, ਵਿਆਹ ਸ਼ਾਦੀਆਂ ਦਾ ਸਮਾਨ ਲੈਣਾ ਹੋਵੇ, ਗੁਰੂ ਸਾਹਿਬ ਦੇ ਰੁਮਾਲੇ, ਮਾਤਾ ਦੀਆਂ ਚੁੰਨੀਆਂ ਜਾਂ ਹੋਰ ਤੁਸੀਂ ਸਮੱਗਰੀ ਲੈਣੀ ਹੋਵੇ ਤਾਂ ਉਹ ਤੁਸੀਂ ਉੱਥੇ ਮੈਲਨੀ ਤੇ ਪਹੁੰਚ ਸਕਦੇ ਹੋ। ਤੁਹਾਡੇ ਘਰ ਦੀ ਸਜਾਵਟ ਦਾ ਸਮਾਨ, ਐਂਟੀਕਸ ਵੀ ਇੱਥੋਂ ਮਿਲਦੇ ਨੇ, ਇੰਡੀਆ ਸਜਾਵਟ ਐਂਡ ਪੂਜਾ ਹੱਟ, ਮਾਝਾ, ਮਾਲਵਾ, ਦੁਆਬਾ ਸਟੋਰ। ਸੋ ਸਮਾਂ ਸਮਾਪਤੀ ਵੱਲ ਜਾ ਰਿਹਾ, ਬਸ ਇਕ ਮਿੰਟ ਹੋਰ ਹੈ, ਗੱਲ ਕਰ ਲਈਏ।
4: ਇੱਕ ਨਾ ਜੀ ਮੈਂ ਜਾਣਕਾਰੀ ਦੇਣੀ ਹੈ ਜੀ ਆਪਣੇ ਅਮਨ ਸ਼ਰਮਾ ਜੀ ਜਿਹੜੇ ਹੈਗੇ ਆ, ਉਹਨਾਂ ਦੇ ਮੈਸੇਜ ਆਏ ਦੁਆਰਾ ਉਹਨਾਂ ਦਾ। ਅਮਨ ਸ਼ਰਮਾ ਜੀ ਜਿਹੜੇ ਖੜੇ ਆ ਜੀ ਵਾਰਡ 7 ਤੇ 8 ਦੇ ਵਿੱਚੋਂ ਰੀਜਨਲ ਕੌਂਸਲ ਵਾਸਤੇ ਚੋਣ ਲੜ ਰਹੇ ਆ, ਨੰਬਰ ਉਹਨਾਂ ਦਾ ਹੈਗਾ ਜੀ ਕੰਟੈਕਟ ਕਰਨ ਵਾਸਤੇ 905-955-4007। ਤੇ ਨਾਲ ਦੀ ਨਾਲ ਜਿਹੜੇ ਕੌਂਸਲਰ ਵਾਸਤੇ ਖੜੇ ਜੀ ਉਹ ਖੜੇ ਜੀ ਰਿਪੂ ਦਮਨ ਸਿੰਘ ਢਿੱਲੋਂ, ਤੇ ਉਹ ਵੀ ਬਹੁਤ ਵਧੀਆ ਟੋਪ ਤਰੀਕੇ ਨਾਲ ਕੰਮ ਕਰ ਰਹੇ ਜੀ, ਤੇ ਉਹਨਾਂ ਨੂੰ ਵੀ ਕੰਟੈਕਟ ਕੀਤਾ ਜਾ ਸਕਦਾ ਹੈਗਾ। ਰਮਨਦੀਪ ਰਿਪੂ ਦਮਨ ਸਿੰਘ ਢਿੱਲੋਂ ਬਹੁਤ ਸੋਹਣੀ ਕੰਪੇਨ ਚਲਾ ਰਹੇ ਆ, ਜਿਹੜਾ ਨਵਾਂ ਕੰਮ ਉਹਨਾਂ ਨੇ ਕੀਤਾ ਜੀ ਵੀ ਬਜ਼ੁਰਗਾਂ ਦੇ ਵਾਸਤੇ, ਖਾਸ ਕਰ ਜਿਹੜੇ ਰਿਟਾਇਰ ਬੰਦੇ ਆ ਉਹਨਾਂ ਵਾਸਤੇ, ਉਹ ਕਹਿੰਦੇ ਮੁਹਿੰਮ ਚਲਾਉਣੀ ਮੈਂ ਜਿੱਤ ਕੇ ਵੀ ਭਾਈ ਇਹਨਾਂ ਦਾ ਟੈਕਸ ਹੈਗੀ ਆ ਰਿਟਾਇਰ ਹੋਇਆ ਬੰਦੇ, ਕਿਉਂਕਿ ਇਨਕਮ ਬੰਦ ਹੋ ਜਾਂਦੀ ਹੈ ਟੈਕਸ ਹੋਣੀ ਆ, ਉਹਨਾਂ ਦੇ ਟੈਕਸ ਨੂੰ ਘਟਾਉਣ ਵਾਸਤੇ ਜਾਂ ਟੈਕਸ ਨੂੰ ਹੋਲਡ ਕਰਨ ਵਾਸਤੇ ਮੋਸ਼ਨ ਲਿਆ ਰਹੇ ਆ, ਤੇ ਬਹੁਤ ਵਧੀਆ ਕੰਮ ਕਰ ਰਹੇ ਜੀ ਰਿਪੂ ਦਮਨ ਸਿੰਘ ਢਿੱਲੋਂ, ਉਹਨਾਂ ਨੂੰ ਵੀ ਤੁਸੀਂ ਵੋਟ ਪਾ ਸਕਦੇ ਆ, ਤੁਹਾਡੇ ਨਾਲ ਗੱਲ ਕਰ ਸਕਦੇ ਆ।
3: ਇਸਰੋ ਦੀ ਗੱਲ ਨੂੰ ਅਸੀਂ ਇੱਥੇ ਕੰਪਲੀਟ ਕਰਦੇ ਆ, ਪਰ ਇੱਕ ਗੱਲ ਹੈ, ਜਿੰਨੇ ਵਿਦੇਸ਼ਾਂ ਦੇ ਵਿੱਚ ਵਸਦੇ ਭਾਰਤੀ ਨੇ ਭਾਰਤ ਨੂੰ ਪਿਆਰ ਕਰਨ ਵਾਲੇ, ਕਿਸੇ ਮਜ਼ਹਬ ਨਾਲ ਤਾਲੁਕਾਤ ਰੱਖਦੇ ਹੋ, ਇੱਕ ਗੱਲ ਰੱਖਣਾ, ਭਾਰਤ ਸਾਡਾ ਹੈ, ਸਾਡਾ ਸਾਂਝਾ ਹੈ, ਔਰ ਕੋਈ ਵੀ ਭਾਰਤੀ ਇਸ ਲੈਵਲ ਦੀ ਆਰਗੇਨਾਈਜੇਸ਼ਨ ਨੂੰ ਕਿਸੇ ਤਰੀਕੇ ਨਾਲ ਮਾੜੀਆਂ ਨਜ਼ਰਾਂ ਨਾਲ ਦੇਖ ਕੇ ਜਾਣਾ ਜਾਂ ਸਰਕਾਰਾਂ ਵੱਲੋਂ ਆਪਣੇ ਚਹੇਤੇ ਕਾਰਪੋਰੇਟਸ ਨੂੰ ਦੇਣਾ ਇਹ ਬਹੁਤ ਮਾੜੀ ਗੱਲ ਹੈ। ਸਾਨੂੰ ਇਹਦੇ ਸਬੰਧੀ ਆਪਣੀ ਆਵਾਜ਼ ਉਠਾਉਣੀ ਬਣਦੀ ਹੈ। ਆਓ ਭਾਰਤ ਦੇ ਇਹੋ ਜਿਹੜੇ ਅਦਾਰੇ ਨੇ ਉਨ੍ਹਾਂ ਨੂੰ ਸਾਂਭ ਕੇ ਰੱਖੀਏ। ਅਗਲੇ ਹਫ਼ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਤੁਹਾਡਾ ਸਾਡਾ ਰੱਬ ਰਾਖਾ, ਸਤਿ ਸ੍ਰੀ ਅਕਾਲ ਜੀ।
11: This is CJMR, the voice of the city, part of White Oaks Communications Group, your trusted local radio provider for more than 70 years.
12: Aa gaya fir to ek var tuhanda apna CJMR 1320. CJMR 1320.
13: ਚਾਵਲਾ ਐਂਟਰਟੇਨਮੈਂਟ ਬੜੇ ਮਾਣ ਨਾਲ ਪੇਸ਼ ਕਰਦੇ ਨੇ ਤੁਹਾਡਾ ਆਪਣਾ ਰੇਡੀਓ ਸ਼ੋ ਏਸ਼ੀਅਨ ਵਿਜ਼ਨ। ਦਿਲਾਂ ਨੂੰ ਰੱਖੋ ਤੁਸੀਂ ਸੰਭਾਲ ਕੇ, ਆ ਗਿਆ ਜੇ ਹਰਮਨ ਪਿਆਰਾ ਆਰਜੇ ਅਰਸ਼ ਚਾਵਲਾ।

0: CJMR 1300 VM ਸੁਣਨ ਜਾ ਰਹੇ ਤੇ ਵੇਖਣ ਜਾ ਰਹੇ ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦੇ ਨਾਲ ਨਵਰਾਤਰੇ ਦੀਆਂ ਜਿਹੜੇ ਵੀ ਸਾਡੇ ਵੀਰ ਭੈਣ ਮਨਾ ਰਹੇ ਨੇ ਜੀ ਨਵਰਾਤਰੇ ਦੀਆਂ ਜੋ ਸ਼ੁਰੂਆਤ ਹੋ ਚੁੱਕੀ ਹੈ ਜੀ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਮਾਂ ਦੁਰਗਾ ਜੀ ਦੀ ਜੋ ਪੂਜਾ ਕਰਦੇ ਨੇ ਜੀ ਨੌ ਰਾਤਾਂ ਨਵਰਾਤਰੀ ਕਿਆ ਬਾਤ ਹੈ ਜੀ ਤੇ ਭੇਟਾਂ ਮੰਦਰਾਂ ਦੇ ਵਿੱਚ ਆਰਤੀਆਂ ਤੇ ਡਾਂਡੀਆ ਤੇ ਗਰਬਾ ਤੇ ਅਸ਼ਟਮੀ ਤੇ ਕੰਜਕ ਪੂਜਾ ਇਹ ਸਾਰਾ ਜਿਹੜਾ ਤਿਉਹਾਰ ਹੈ ਪੂਰਾ ਹਫ਼ਤਾ ਚੱਲਣ ਜਾ ਰਿਹਾ ਜੀ ਸੋ ਨਵਰਾਤਰੇ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਤੁਸੀਂ ਜੁੜ ਚੁੱਕੇ ਹੋਵੋਗੇ ਜੀ ਠੀਕ 4 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਇਹਨਾਂ ਕੁਛ ਇੱਕ ਮਿੰਟਾਂ ਦੇ ਵਿੱਚ ਪਲਾਂ ਦੇ ਵਿੱਚ ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ ਗੱਲਾਂ ਬਾਤਾਂ ਗੀਤ ਸੰਗੀਤ ਮਨੋਰੰਜਨ ਲੈ ਕੇ ਦਾਸ ਅਰਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੈ ਮੈਂ ਉਮੀਦ ਕਰਦਾ ਹਾਂ ਕਿ ਲਗਾਤਾਰ ਤੁਸੀਂ ਸਾਡੇ ਨਾਲ ਹੁਣ ਤੋਂ ਲੈ ਕੇ 4 ਵਜੇ ਤੱਕ ਜੁੜੇ ਰਹੋਗੇ ਬਹੁਤ ਸਾਰੀਆਂ ਗੱਲਾਂ ਬਾਤਾਂ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਲੋਕਲ ਨਿਊਜ਼ ਦੇ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਨੂੰ ਅਗਾਂਹ ਤੋਰਾਂਗੇ ਜੀ ਪੰਜਾਬ ਤੋਂ 3 ਬੁਲੇਟਿਨ ਹੋਣਗੇ ਜੀ 2 ਤਾਂ ਰੀਮਾ ਜੀ ਪੇਸ਼ ਕਰਦੇ ਨੇ ਤੇ ਇੱਕ ਜਗਰਾਉਂ ਸ਼ਹਿਰ ਤੋਂ ਵੀ ਰਾਣਾ ਜੀ ਦੇ ਨਾਲ ਕਰਾਂਗੇ ਆਪਾਂ ਗੱਲਾਂ ਬਾਤਾਂ ਕੁਛ ਹੀ ਮਿੰਟਾਂ ਦੇ ਵਿੱਚ ਪੰਜਾਬ ਤੋਂ ਖ਼ਬਰਾਂ ਤੁਹਾਡੇ ਵਾਸਤੇ ਸਟੈਂਡ ਬਾਏ ਰੈਡੀ ਨੇ ਜੀ ਪੰਜਾਬ ਤੋਂ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸਾਡੇ ਨਾਲ ਤੁਸੀਂ ਆਨ ਏਅਰ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਾਡੀ ਟੀਮ ਨੇ ਕਾਫ਼ੀ ਮਾਧਿਅਮ ਤੁਹਾਡੇ ਲਈ ਤਿਆਰ ਕੀਤੇ ਨੇ ਜਿਸ ਦੇ ਵਿੱਚ ਪਹਿਲਾਂ ਬਹੁਤ ਹੀ ਸੌਖਾ ਜੀ ਇੱਕ ਤਾਂ ਜੇ ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਤੁਸੀਂ ਸਾਨੂੰ ਤੁਸੀਂ ਸੁਣ ਸਕਦੇ ਹੋ ਲੋਕਲ ਨੰਬਰ ਦੇ ਜ਼ਰੀਏ 6479101320 647-910-1320 ਤੇ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ ਡਾਇਲ ਕਰਕੇ ਅਮਰੀਕਾ ਦੇ ਵਿੱਚ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ 6417411919 ਤੇ ਡਾਇਲ ਕਰਕੇ ਸੁਣਿਆ ਜਾ ਸਕਦਾ ਹੈ ਆਕਾਸ਼ਵਾਣੀ 1320 ਦੀਆਂ ਲਹਿਰਾਂ ਤੇ ਦੂਰ ਤੱਕ ਸਾਡੀ ਆਵਾਜ਼ ਸੁਣਾਈ ਦੇ ਰਹੀ ਹੈ ਜੀ ਕਿ ਜਿੱਥੇ ਵੀ ਤੁਸੀਂ ਇਸ ਵੇਲੇ ਹੋ ਸਾਨੂੰ ਫੀਡਬੈਕ ਦੇਣਾ ਚਾਹੁੰਦੇ ਹੋ ਕਿ ਸਾਡੀ ਆਵਾਜ਼ ਇੱਥੋਂ ਤੱਕ ਆ ਰਹੀ ਹੈ ਤਾਂ ਮੇਰਾ ਨੰਬਰ ਪਰਸਨਲ 416-303-1515 ਵੱਖ ਵੱਖ ਐਪ ਦੇ ਜ਼ਰੀਏ ਰੰਗਲਾ ਪੰਜਾਬ ਦਾ ਐਪ IPTV ਦਾ ਐਪ ਤੁਸੀਂ IPTV ਨੂੰ ਤੁਸੀਂ ਵੱਖ ਵੱਖ ਪਲੇਟਫਾਰਮ ਤੇ ਦੇਖ ਸਕਦੇ ਹੋ ਅਤੇ ਰੰਗਲਾ ਪੰਜਾਬ ਤੁਸੀਂ ਸਾਨੂੰ ਦੇਖ ਵੀ ਸਕਦੇ ਹੋ ਸੁਣ ਵੀ ਸਕਦੇ ਹੋ ਤੇ iHeartRadio ਤੇ ਤੁਸੀਂ ਟੈਸਲਾ ਦੀ ਗੱਡੀਆਂ ਦੇ ਵਿੱਚ ਵੀ CJMR 1320 ਨੂੰ ਡਾਊਨਲੋਡ ਕਰਕੇ ਕ੍ਰਿਸਟਲ ਕਲੀਅਰ ਸੁਣ ਸਕਦੇ ਹੋ ਸਟੂਡੀਓ ਦੇ ਵਿੱਚ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਾਡੇ ਨਾਲ ਤਾਂ 905-813-1320 ਤੇ ਲਾਈਵ ਆਨ ਏਅਰ ਆ ਕੇ ਸਾਡੀ ਟੀਮ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਸਾਰੀਆਂ ਗੱਲਾਂ ਬਾਤਾਂ ਨਿਊਜ਼ ਇਕੱਤਰ ਕੀਤੀਆਂ ਨੇ ਜੀ ਲੋਕਲ ਤਾਂ ਨਾ ਕਰਾਂਗੇ ਸਾਂਝੀਆਂ ਇੰਟਰਨੈਸ਼ਨਲ ਨਿਊਜ਼ ਵੀ ਹੋਣਗੀਆਂ ਤੇ ਨਾਲ ਦੀ ਨਾਲ ਚੋਣਾਂ ਦਾ ਕਹਿ ਲਓ ਕਿ ਬਿਗਲ ਜੋ ਇਸ ਵੇਲੇ ਵੱਜਿਆ ਹੋਇਆ ਜੀ ਕਾਫੀ ਹਲਚਲ ਹੋਈ ਪਈ ਹੈ ਜੀ ਖਾਸ ਕਰਕੇ ਮਸ਼ੀਨਾਂ ਨੂੰ ਲੈ ਕੇ ਤੇ ਹਾਸੇ ਵਾਲੀ ਗੱਲ 2-3 ਲਾਈਨਾਂ ਸ਼ਾਇਰ ਨੇ ਕਿਹਾ ਸੀ ਕਿ ਚੋਣਾਂ ਵੇਲੇ ਲੀਡਰ ਕਹਿੰਦੇ ਤੂੰ ਮੇਰਾ ਸਭ ਤੋਂ ਪਿਆਰਾ ਹੈ ਚੋਣਾਂ ਵੇਲੇ ਲੀਡਰ ਕਹਿੰਦਾ ਜਾਂ ਕਹਿੰਦੇ ਕਹਿ ਲਓ ਕਿ ਤੂੰ ਮੇਰਾ ਸਭ ਤੋਂ ਪਿਆਰਾ ਹੈ ਤੇ ਵੋਟਾਂ ਪੈਣ ਤੇ ਜਦੋਂ ਵੋਟਾਂ ਪੈ ਜਾਂਦੀਆਂ ਨੇ ਵੋਟ ਪੈਂਦੇ ਹੀ ਕਹਿੰਦਾ ਵੋਟ ਪੈਂਦੇ ਹੀ ਕਹਿੰਦਾ ਦੱਸ ਬਾਈ ਤੂੰ ਕਿਹੜੇ ਹਲਕਾ ਵਾਲਾ ਹੈ ਕਿਹੜੇ ਵੋਟ ਦਾ ਬੰਦਾ ਹੈ ਤੂੰ ਮੈਂ ਭੁੱਲ ਜਾਂਦੇ ਨੇ ਕੀ ਲੋਕ ਤਾਂ ਖੈਰ ਬਹੁਤ ਸਾਰੀਆਂ ਗੱਲਾਂ ਬਾਤਾਂ ਲੈ ਕੇ ਪੋਸਟਰ ਵੀ ਲੱਗੇ ਹੋਏ ਨੇ ਜੀ ਥਾਂ ਥਾਂ ਤੇ ਬਿੱਲ ਬੋਰਡ ਵੀ ਲੱਗੇ ਹੋਏ ਨੇ ਸਾਈਨਸ ਵੀ ਲੱਗੇ ਹੋਏ ਨੇ ਕਿਆ ਬਾਤ ਹੈ ਆਲ ਦਾ ਬੈਸਟ ਟੂ ਆਲ ਦਾ ਕੈਂਡੀਡੇਟਸ ਅੱਜ ਵੀ ਵੋਟਿੰਗ ਲਈ ਐਡਵਾਂਸ ਪੋਲਿੰਗ ਚੱਲ ਰਹੀ ਹੈ ਜੀ ਤੇ ਜ਼ਰੂਰ ਆਪਣਾ ਹੱਕ ਦਾ ਵੋਟ ਪਾ ਕੇ ਆਓ ਬਾਕੀ ਬਾਈ ਸਾਰੇ ਸਿਆਣੇ ਨੇ 905-813-1320 ਓਕੇ ਪੰਜਾਬ ਤੋਂ ਖ਼ਬਰਾਂ ਸਟੈਂਡ ਬਾਏ ਰੈਡੀ ਨੇ ਉਸ ਤੋਂ ਬਾਅਦ ਆਉਂਦੇ ਹਾਂ ਵਾਪਸ ਹੋਰ ਕੁਛ ਗੱਲਾਂ ਬਾਤਾਂ ਲੈ ਕੇ ਚੋਣਾਂ ਦੇ ਬਾਰੇ ਕਾਫੀ ਗੱਲਾਂ ਬਾਤਾਂ ਹੋਣਗੀਆਂ ਪਰੰਤੂ ਪੰਜਾਬ ਦੀਆਂ ਖ਼ਬਰਾਂ ਤੋਂ ਬਾਅਦ
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਰੀਮਾ ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ ਗੁਰਦੁਆਰਾ ਬੰਗਲਾ ਸਾਹਿਬ ਅੰਦਰ ਪੁਲਿਸ ਵੱਲੋਂ ਜੁੱਤੀਆਂ ਪਾ ਕੇ ਦਾਖਲ ਹੋਣ ਦੀ ਵੀਡੀਓ ਤੇ ਦਿੱਲੀ ਪੁਲਿਸ ਕਰੇਗੀ ਕਾਨੂੰਨੀ ਕਾਰਵਾਈ ਕਾਂਗਰਸ ਜਨਤਾ ਪਾਰਟੀ ਵੱਲੋਂ ਭਲਕੇ 11 ਅਕਤੂਬਰ ਨੂੰ ਮੁੜ ਤੋਂ ਜੰਤਰ ਮੰਤਰ ਵੱਲ ਮਾਰਚ ਦਾ ਐਲਾਨ ਕੈਨੇਡਾ ਦੌਰੇ ਤੇ ਕਿਰੇ ਕੈਬਨਿਟ ਮੰਤਰੀ ਹਰਜੋਤ ਬੈਂਸ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬੀ ਹਲਫਨਾਮਾ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਤੇ ਹਵਾਈ ਅੱਡੇ ਤੇ ਮੁੜ ਤੋਂ ਹਮਲਾ ਪ੍ਰਦਰਸ਼ਨਾਂ ਦੌਰਾਨ ਵੱਡੇ ਪੱਧਰ ਤੇ ਲੋਕਾਂ ਨੂੰ ਹਿਰਾਸਤ ਚ ਲੈ ਜਾਣ ਤੇ ਸੰਯੁਕਤ ਰਾਸ਼ਟਰ ਹੋਇਆ ਚਿੰਤਤ ਅਕਾਲ ਤਖ਼ਤ ਸਾਹਿਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਨਾ ਕਰਨ ਦਾ ਸੁਝਾਅ ਹੁਣ ਖਬਰਾਂ ਵਿਸਥਾਰ ਦੇ ਨਾਲ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਖਿਲਾਫ਼ ਕਾਰਵਾਈ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪੁਲਿਸ ਮੁਲਾਜ਼ਮਾਂ ਦੇ ਕਥਿਤ ਤੌਰ ਤੇ ਜੁੱਤੀਆਂ ਪਾ ਕੇ ਦਾਖਲ ਹੋਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਸ ਉਤੇ ਦਿੱਲੀ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਡਿਪਟੀ ਕਮਿਸ਼ਨਰ ਆਫ਼ ਪੁਲਿਸ ਸਚਿਨ ਸ਼ਰਮਾ ਨੇ ਐਕਸ ਤੇ ਦਿੱਲੀ ਪੁਲਿਸ ਅਧਿਕਾਰਤ ਹੈਂਡਲ ਰਾਹੀਂ ਦਸਿਆ ਕਿ ਵੀਡੀਓ ਚ ਦਿਖਾਈ ਦੇ ਰਹੇ ਪੁਲਿਸ ਮੁਲਾਜ਼ਮ ਉਸ ਆਮ ਰਸਤੇ ਚੋਂ ਲੰਘ ਰਹੇ ਨੇ ਜਿੱਥੋਂ ਸੰਗਤ ਗੁਰਦੁਆਰਾ ਸਾਹਿਬ ਚ ਦਾਖਲ ਹੋਣ ਤੋਂ ਪਹਿਲਾਂ ਜੁੱਤੀਆਂ ਉਤਾਰਨ ਵਾਲੀ ਥਾਂ ਵੱਲ ਜਾਂਦੀ ਹੈ ਉਨਾਂ ਕਿਹਾ ਕਿ ਵੀਡੀਓ ਇਕ ਸਤਿਕਾਰਯੋਗ ਧਾਰਮਿਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਧਾਰਮਿਕ ਸਦਭਾਵਨਾ ਦੇ ਵਿਗਾੜਨ ਦੀ ਮੰਦਭਾਵਨਾ ਪੂਰਨ ਇਰਾਦੇ ਦੇ ਨਾਲ ਜਾਣ ਬੁੱਝ ਕੇ ਫੈਲਾਈ ਗਈ ਹੈ ਉਨਾਂ ਕਿਹਾ ਕਿ ਇਸ ਮਾਮਲੇ ਦੇ ਵਿਚ ਬਾਕਾਇਦਾ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਿਸ ਤੋਂ ਬਚਣ ਦੇ ਲਈ ਪ੍ਰੋਟੈਸਟ ਕਰਨ ਵਾਲੇ ਬੰਗਲਾ ਸਾਹਿਬ ਦੇ ਅੰਦਰ ਦਾਖਲ ਹੋ ਗਏ ਸਨ ਦੱਸ ਦਈਏ ਕਿ ਅੱਜ ਪ੍ਰਦਰਸ਼ਨ ਕਰ ਰਹੇ ਸੀਜੇਪੀ ਦੇ ਹਿਮਾਇਤ ਵਿਚ ਆਮ ਆਦਮੀ ਪਾਰਟੀ ਵੀ ਸੜਕਾਂ ਤੇ ਉਤਰੀ ਸੀ ਅੱਜ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਚੰਡੀਗੜ੍ਹ ਦੇ ਸੈਕਟਰ 17 ਦੇ ਪੰਜਾਬ ਮੁੱਖ ਚੋਣ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਸਣੇ ਹੋਰ ਵੱਡੀ ਗਿਣਤੀ ਚ ਆਗੂ ਪਹੁੰਚੇ ਜਿਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਹਟਾਉਣ ਦੀ ਮੰਗ ਕੀਤੀ ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਆਪ ਆਗੂਆਂ ਨੂੰ ਹਿਰਾਸਤ ਚ ਲੈ ਲਿਆ ਤੇ ਉਨ੍ਹਾਂ ਨੂੰ ਸੈਕਟਰ 17 ਦੇ ਥਾਣੇ ਚ ਬੰਦ ਕਰ ਦਿੱਤਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੂੰ ਸਿੱਖ ਬੰਦੀਆਂ ਦੀ ਰਿਹਾਈ ਦੇ ਮਾਮਲੇ ਤੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਗੁਰੇਜ਼ ਕਰਨ ਨੂੰ ਕਿਹਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਜੋਲੀ ਨੂੰ ਲਿਖੇ ਪੱਤਰ ਚ ਕਿਹਾ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮੁੱਚੇ ਪੰਥ ਨੂੰ ਇਕਜੁੱਟ ਹੋ ਕੇ ਸੰਗਠਿਤ ਰੂਪ ਚ ਸੰਘਰਸ਼ ਕਰਨ ਦੀ ਲੋੜ ਹੈ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਦੀ ਆਗਿਆ ਲੈਣ ਦੇ ਲਈ ਸ੍ਰੀ ਪੰਜੋਲੀ ਵੱਲੋਂ 6 ਅਕਤੂਬਰ ਨੂੰ ਭੇਜੇ ਗਏ ਪੱਤਰ ਦੇ ਜਵਾਬ ਚ ਜਾਰੀ ਪੱਤਰ ਚ ਕਿਹਾ ਗਿਆ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਨੁਮਾਇੰਦੇ ਹੋਣ ਦੇ ਨਾਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦੇਸ਼ ਦੀ ਪਾਲਣਾ ਕਰਨਾ ਤੇ ਪਹਿਰਾ ਦੇਣਾ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ ਕਾਲ ਅਰਜ ਚਾਵਲਾ 416-303-1515
1: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਜਨਵਰੀ 2024 ਦੌਰਾਨ ਕੈਨੇਡਾ ਫੇਰੀ ਨੂੰ ਲੈ ਕੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਮੰਤਰੀ ਵੱਲੋਂ ਕੇਂਦਰ ਸਰਕਾਰ ਦੀ ਲਾਜ਼ਮੀ ਸਿਆਸੀ ਤੇ FCRA ਪ੍ਰਵਾਨਗੀ ਤੋਂ ਬਿਨਾਂ ਕੀਤੇ ਗਏ ਇਸ ਵਿਦੇਸ਼ੀ ਦੌਰੇ ਤੇ ਯਾਤਰਾ ਪੱਤਿਆਂ ਦੇ ਮਾਮਲੇ ਚ ਆਪਣਾ ਸਪਸ਼ਟੀਕਰਨ ਹਲਫਨਾਮੇ ਦੇ ਰੂਪ ਚ ਦਾਇਰ ਕਰੇ ਅਹਿਮ ਆਦੇਸ਼ ਜਲੰਧਰ ਨਿਵਾਸੀ ਕਰਨਪ੍ਰੀਤ ਸਿੰਘ ਵੱਲੋਂ ਦਾਇਰ ਕੀਤੀ ਜਨਹਿਤ ਪਟੀਸ਼ਨ ਤੇ ਸੁਣਵਾਈ ਕਰਦਿਆਂ ਜਾਰੀ ਕੀਤੇ ਗਏ ਨੇ ਪਟੀਸ਼ਨਰ ਨੇ ਅਦਾਲਤ ਨੂੰ ਦਸਿਆ ਕਿ ਮੰਤਰੀ ਹਰਜੋਤ ਬੈਂਸ 17 ਜਨਵਰੀ ਤੋਂ 20 ਜਨਵਰੀ 2024 ਤੱਕ ਕੈਨੇਡਾ ਦੇ ਨਿੱਜੀ ਦੌਰੇ ਤੇ ਸਨ ਜਦਕਿ ਸਰਕਾਰੀ ਰਿਕਾਰਡ ਚ ਉਸੇ ਸਮੇਂ ਦੌਰਾਨ ਉਨ੍ਹਾਂ ਦੀ ਮੌਜੂਦਗੀ ਪੰਜਾਬ ਤੇ ਦਿੱਲੀ ਦੀ ਵੱਖ ਵੱਖ ਜਗ੍ਹਾ ਤੇ ਦਿਖਾਈ ਗਈ ਤੇ ਯਾਤਰਾ ਪੱਤੇ ਵੀ ਲੈ ਗਏ ਪਟੀਸ਼ਨ ਵਿਚ ਇਸ ਪੂਰੇ ਮਾਮਲੇ ਦੀ CBI ਤੋਂ ਆਜ਼ਾਦਾਨਾ ਜਾਂਚ ਕਰਾਉਣ ਦੀ ਮੰਗ ਵੀ ਕੀਤੀ ਗਈ ਹੈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕੈਂਪਸ ਵਿਚ 26 ਤੇ 27 ਸਤੰਬਰ ਨੂੰ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਤੋਂ ਬਾਅਦ ਜਿਵੇਂ ਜਿਵੇਂ ਯੂਨੀਵਰਸਿਟੀ ਆਮ ਹਾਲਾਤ ਵੱਲ ਵਧ ਰਹੀ ਹੈ ਉਵੇਂ ਹੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਥਿਤ ਤੌਰ ਤੇ ਇਸ ਘਟਨਾ ਚ ਸ਼ਾਮਲ ਵਿਦਿਆਰਥੀਆਂ ਖਿਲਾਫ਼ ਰਸਮੀ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ 8 ਅਕਤੂਬਰ ਦੇ ਇਕ ਨੋਟਿਸ ਦੇ ਅਨੁਸਾਰ ਯੂਨੀਵਰਸਿਟੀ ਨੇ ਸਬੰਧਤ ਵਿਦਿਆਰਥੀਆਂ ਨੂੰ ਆਪਣੇ ਤੇ ਲੱਗੇ ਦੋਸ਼ਾਂ ਸਬੰਧੀ ਸਪਸ਼ਟੀਕਰਨ ਦੇਣ ਲਈ 14 ਅਕਤੂਬਰ ਨੂੰ ਅਨੁਸ਼ਾਸਨੀ ਬੋਰਡ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਇਹ ਸੁਣਵਾਈ ਯੂਨੀਵਰਸਿਟੀ ਕੈਂਪਸ ਦੇ ਬਲਾਕ 4 ਸਥਿਤ ਕਮਰਾ ਨੰਬਰ 211 ਦੇ ਵਿਚ ਸਵੇਰੇ 10 ਵਜੇ ਹੋਵੇਗੀ ਨੋਟਿਸ ਚ ਕਈ ਤਰ੍ਹਾਂ ਦੇ ਕਥਿਤ ਦੁਰਵਿਵਹਾਰ ਦਾ ਜ਼ਿਕਰ ਕੀਤਾ ਗਿਆ ਜਿਸ ਵਿਚ ਹਿੰਸਾ ਅਨੁਸ਼ਾਸਨਹੀਨ ਵਤੀਰਾ ਪ੍ਰਦਰਸ਼ਨਾਂ ਚ ਸ਼ਮੂਲੀਅਤ ਭੰਨ ਤੋੜ ਤੇ ਹੋਰ ਕਈ ਕਾਰਵਾਈਆਂ ਸ਼ਾਮਲ ਨੇ ਜੋ ਕਿ ਯੂਨੀਵਰਸਿਟੀ ਦੇ ਖਿਲਾਫ਼ ਨੇ ਕਾਂਗਰਸ ਜਨਤਾ ਪਾਰਟੀ ਨੇ ਹੁਣ ਕੱਲ 11 ਅਕਤੂਬਰ ਨੂੰ ਮੁੜ ਤੋਂ ਜੰਤਰ ਮੰਤਰ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਪਾਰਟੀ ਨੇ ਕਿਹਾ ਕਿ ਜਦ ਤੱਕ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਨਹੀਂ ਹਟਾਇਆ ਜਾਂਦਾ ਜਾਂ ਉਹ ਖੁਦ ਅਸਤੀਫਾ ਨਹੀਂ ਦਿੰਦੇ ਉਦੋਂ ਤੱਕ ਹਰ ਰੋਜ਼ ਜੰਤਰ ਮੰਤਰ ਵੱਲ ਮਾਰਚ ਕੀਤਾ ਜਾਵੇਗਾ ਇਹ ਐਲਾਨ ਸ਼ਨੀਵਾਰ ਨੂੰ ਦਿੱਲੀ ਪੁਲਿਸ ਦੀ ਵੱਡੀ ਕਾਰਵਾਈ ਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈਣ ਤੋਂ ਬਾਅਦ ਕੀਤਾ ਗਿਆ ਦੱਸ ਦਈਏ ਕਿ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਕਈ ਵੱਡੇ ਆਗੂਆਂ ਨੂੰ ਹਿਰਾਸਤ ਚ ਲਿਆ ਗਿਆ ਉਧਰ ਸੰਯੁਕਤ ਰਾਜ ਦੇ ਮਨੁੱਖ ਅਧਿਕਾਰ ਦਫ਼ਤਰ ਨੇ ਦਿੱਲੀ ਚ ਵੱਡੇ ਪੱਧਰ ਤੇ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਲੋਕਾਂ ਨੂੰ ਵੱਡੀ ਗਿਣਤੀ ਚ ਹਿਰਾਸਤ ਚ ਲਏ ਜਾਣ ਤੇ ਚਿੰਤਾ ਪ੍ਰਗਟਾਈ ਹੈ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਧੰਨਵਾਦ
3: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏਬਰਾਮਟਨ ਕਾਲ 905-928-8557 ਅਨਾਜ ਮਾਰਟ
4: HK Movers, home, offices, apartments and delivery, big or small, we move it all.
5: HK Movers,
4: local and long distance, we also ship cars, Kailor Transport and moving services.
5: For service with a smile, give us a call.
4: Call Mr. Harminder 416-524-6704.
5: 416-524-6704.
4: Visit 140 Advance Boulevard, Unit Number 10, Brampton.
6: Long distance moving specialist,
4: HK Movers.
7: HK Movers.
8: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਰਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165 416-213-1165।
1: ओ हेलो यार, मेरा भी लोड ले जी, ट्रक फेर खड़ गया यार।
2: ओ प्रावा, हैप्पी बडियाल ते सुखा टेसी कोल जा ते ट्रक दी एक नंबर रिपेयर करा।
1: सच्ची?
2: ओ मुच्ची,
1: फेर प्राइस ट्रक रिपेयर सेंटर दे हैप्पी बडियाल ते सुखा टेसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
2: इना कोड़ा सालना दा तजुर्बा।
1: हुन एड्रेस भी लिखा।
2: ले लिख ला, 1 गुड मार्क प्लेस, इटोबीकोक, यूनिट 5।
1: कॉल 647-706-9257 647-706-9257।
3: नवरात्रि स्पेशल अनोखा अंदाज दी स्पेशल सेल लगन जा रही है। लेडीज मेंस पार्टी वेयर, ब्राइडल लहंगास, सूट्स, साड़ीज, कुर्तीज, अनस्टिच्ड सूट मटेरियल लेना होवे ते आज ही आओ। सूट्स ते ड्रेसेस कस्टमाइज भी करवा सकते हो। नवरात्रि स्पेशल कागरा चोली जस्ट $50। मोर देन 20 इयर्स ऑफ एक्सपीरियंस। मेंशन CJMR एंड गेट 20% ऑफ ऑन एवरी ड्रेस। अनोखा अंदाज, 6101 मेफील्ड रोड, यूनिट 3, ब्रैम्पटन। कॉल 905-794-4005।
4: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ। ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਮਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। October 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ, ਬ੍ਰੈਮਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030 ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ। 2026 ਬ੍ਰੈਮਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਮਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ। ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ, ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton votes ਤੇ ਜਾਓ। ਇਹ ਮੈਸੇਜ ਸਿਟੀ ਆਫ ਬ੍ਰੈਮਟਨ ਵੱਲੋਂ ਹੈ।
5: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
3: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮ ਤੇ।
5: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
3: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
5: ਇੱਥੋਂ ਤੱਕ ਕੀ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
3: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-910-1320
5: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919 ਤੇ।
3: ਤੇ ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
5: ਤਾਂ ਫਿਰ ਦੇਰ ਕਿਸ ਗੱਲ ਦੀ? ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
3: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
5: ਸੁਣਦੇ ਰਹੋ ਪ੍ਰੋਗਰਾਮ

0: Real news, real impact, showing you real world. CJMR 1320. The voice of the city.
1: Alright, ek wari swagat hai program de vich. Te main haan tada dost ate host Arsh Chawla. Program nu tusi pasand kar rahe ho. Thank you so much. Hun wari lagatar adha ghanta galbaat karange. ਸ਼ਹਿਰ ਜਗਰਾਓ ਤੋਂ ਵੀਰ ਰਣਜੀਤ ਸਿੰਘ ਜੀ ਰਾਣਾ ਜੀ ਦੇ ਨਾਲ ਤੁਸੀਂ ਵੀ ਆਪਣੇ ਸਵਾਲਾਂ ਦੇ ਜਵਾਬ ਜਾਂ ਮੰਗਣਾ ਚਾਹੁੰਦੇ ਹੋ ਪੁੱਛਣਾ ਚਾਹੁੰਦੇ ਹੋ ਤਾਂ 905-813-1320 ਗੱਲਬਾਤ ਦੇ ਇਸ ਸਿਲਸਿਲੇ ਨੂੰ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੱਡੇ ਵੀਰ ਹੈਪੀ ਬਡਿਆਲ ਅਤੇ ਸੁੱਖਾ ਢੇਸੀ ਜੀ ਹੁਣਾਂ ਵੱਲੋਂ ਸਪਾਂਸਰ ਕੀਤਾ ਜਾਂਦਾ ਜੀ ਇੰਜਨ ਦਾ ਕੰਮ ਕਰਾਉਣਾ ਹੋਵੇ ਰੀਬਿਲਡ ਕਰਾਉਣਾ ਹੋਵੇ ਕੋਈ ਵੀ ਤੁਸੀਂ ਟਰੱਕ ਦਾ ਕੰਮ ਕਰਾਉਣਾ ਹੋਵੇ ਹੌਲੀ ਹੌਲੀ ਕਿਸ਼ਤਾਂ ਦੇ ਵਿਚ ਵੀ ਤੁਸੀਂ ਪੈਸੇ ਤਾਰ ਸਕਦੇ ਹੋ ਜੀ ਵਨ ਗੁੱਡ ਮਾਰਕ ਪਲੇਸ ਈਟੋਬੀਕੋ ਦੇ ਵਿਚ ਸਥਿਤ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ 6477069257 ਸਵੀਟ ਮਹਿਲ ਤੋਂ ਸੁੱਖਾ ਕੰਗ ਜੀ ਐਚ ਕੇ ਮੂਵਰਸ ਤੋਂ ਵੀਰ ਹਰਮਿੰਦਰ ਹੈਰੀ ਜੀ ਲੋਟਸ ਫਿਨਰ ਹੋਮ ਕ੍ਰਿਮੇਸ਼ਨ ਸੈਂਟਰ ਤੋਂ ਵੀਰ ਹਰਮਿੰਦਰ ਹੰਸੀ ਜੀ ਮੇਪਲ ਵਨ ਕਿਚਨ ਤੋਂ ਸਾਰੀ ਸਮੁੱਚੀ ਮੈਨੇਜਮੈਂਟ ਅਤੇ ਮੋਰਗੇਜ ਅਲਾਇੰਸ ਤੋਂ ਕੁਈਨ ਨੀਲਮ ਜੀ ਤੇ ਅਨਾਜ ਮਾਰਟ ਦੇ ਸਹਿਯੋਗ ਦੇ ਨਾਲ ਆਓ ਫਿਰ ਸ਼ਹਿਰ ਸਾਡੀ ਲਾਈਨ ਜੁੜ ਚੁੱਕੀ ਹੈ ਜਗਰਾਓ ਸ਼ਹਿਰ ਜਿੱਥੇ ਵੀਰ ਰਾਣਾ ਜੀ ਹਾਜ਼ਰ ਨੇ ਕਰਦੇ ਉਹਨਾਂ ਦਾ ਸਵਾਗਤ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਅਰਸ਼ ਭਾਜੀ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ
1: ਰਾਣਾ ਜੀ ਇੱਕ ਲੀਡਰ ਕਹਿੰਦਾ ਹੈ ਧਿਆਨ ਨਾਲ ਸੁਣਿਓ ਸੁਣਨ ਵਾਲੀ ਗੱਲ
2: ਜੀ
1: ਕਹਿੰਦਾ ਲੀਡਰ ਕਹਿੰਦਾ ਵੋਟ ਦੇ ਮੈਨੂੰ ਲੀਡਰ ਕਹਿੰਦਾ ਵੋਟ ਦੇ ਮੈਨੂੰ ਕਰ ਦੂ ਸਾਰੇ ਹੱਲ ਹੈ ਲੀਡਰ ਕਹਿੰਦਾ ਵੋਟ ਦੇ ਮੈਨੂੰ ਕਰ ਦੂ ਸਾਰੇ ਕੰਮ ਕਹਿੰਦਾ ਮਹਿੰਗਾਈ ਵੀ ਘਟਾ ਦੂ ਤੇ ਟੈਕਸ ਵੀ ਕਰ ਦੂੰਗਾ ਘੱਟ ਜਦੋਂ ਪੁੱਛਿਆ ਕਿਵੇਂ ਕਰੇਗਾ ਵੋਟਰਾਂ ਨੇ ਪੁੱਛਿਆ ਜਦੋਂ ਪੁੱਛਿਆ ਕਿਵੇਂ ਕਰੇਗਾ ਕਹਿੰਦਾ ਫਿਕਰ ਨਾ ਕਰ ਮੇਰੇ ਯਾਰ ਪਹਿਲਾਂ ਕੁਰਸੀ ਤੇ ਤਾਂ ਬਿਠਾ ਦੇ ਫਿਰ ਸੋਚਾਂਗਾ ਅਗਲੀ ਵਾਰ
2: ਅੱਛਾ ਫਿਰ ਵੇਚੋ ਤੁਹਾਡਾ ਚੰਮ ਇਹ ਵੀ ਗੱਲ ਕਹੀ ਹੋਣੀ ਉਹਨੇ ਵੀ ਕਰ ਦੋ ਸਾਰੇ ਕੰਮ ਕੁਰਸੀ ਤੇ ਬਿਠਾਓ ਫਿਰ ਵੇਚੋ ਤੁਹਾਡਾ ਚੰਮ
1: ਇਲੈਕਸ਼ਨਾਂ ਦਾ ਇੱਥੇ ਵੀ ਦੇਖੋ ਜ਼ੋਰਾਂ ਸ਼ੋਰਾਂ ਐਡਵਾਂਸ ਪੋਲਿੰਗ ਸ਼ੁਰੂ ਹੋ ਗਈ ਹੈ ਜੀ ਸਾਡੇ ਇੱਥੇ ਮੇਅਰ ਦੀ ਹੈ ਤੇ ਲੋਕ ਇੱਥੇ ਵੀ ਵੋਟ ਪਾ ਰਹੇ ਨੇ ਉੱਥੇ ਇੰਡੀਆ ਦੀ ਵੀ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਸਿਆਸਤੀ ਪੂਰੀ ਗਰਮਾਈ ਹੋਈ ਹੈ ਜੀ ਮੈਂ ਕਹਿੰਦਾ ਜੀ ਜਿੱਥੇ ਦੇਖੋ
2: ਅਰਸ਼ ਭਾਜੀ ਇੱਥੇ ਨਾ ਪੰਜਾਬ ਦੀ ਇੱਕ ਕਹਾਵਤ ਆ ਕਹਿੰਦੇ ਆਪਾਂ ਨੂੰ ਵੀ ਪਤਾ ਤੁਸੀਂ ਵੀ ਚਲੋ ਪੰਜਾਬ ਚ ਰਹਿੰਦੇ ਹੋ ਜਿਆਦਾ ਟਾਈਮ
1: ਜੀ
2: ਤੇ ਇੱਥੇ ਨਾ ਪੰਜਾਬ ਚ ਕਹਾਵਤ ਬੋਲੀ ਜਾਂਦੀ ਕਹਿੰਦੇ ਵੀ ਜੇ ਕਿਸੇ ਨਾਲ ਦੁਸ਼ਮਣ ਕਰਨੀ ਹੋਵੇ ਨਾ ਉਹਨੂੰ ਵੋਟਾਂ ਛੱਡਾ ਦੋ ਭੰਕ ਦੇ ਕੇ ਫਿਰ ਕਹਿੰਦੇ ਵੀ ਜੇ ਕੋਈ ਬਾਹਲਾ ਅਮੀਰ ਹੋ ਜੇ ਨਾ ਉਹਨੂੰ ਪੰਪ ਦੇ ਉਹਨੂੰ ਐਮ ਐਲ ਏ ਦੀਆਂ ਵੋਟਾਂ ਤੇ ਖੜਾਓ ਕਿਉਂਕਿ ਐਮ ਐਲ ਏ ਦੀਆਂ ਵੋਟਾਂ ਤੇ ਖਰਚਾ ਬਹੁਤ ਹੋਣਾ ਸਰਪੰਚੀ ਦੀ ਜਦੋਂ ਥੋੜਾ ਹੁੰਦਾ 5-7 ਲੱਖ ਹੁੰਦਾ ਐਮ ਐਲ ਏ ਵਾਲੀਆਂ ਤਾਂ ਫਿਰ ਕਰੋੜਾਂ ਰੁਪਇਆ ਖਰਚਾ ਹੋ ਜਾਂਦਾ ਉਹ ਕਹਿੰਦੇ ਜੇ ਬਣ ਗਿਆ ਇਹ ਤੋਂ ਮਲੰਗ ਤੋਂ ਕੰਮ ਲਈ ਚੱਲਾਂਗੇ ਜੇ ਨਾ ਬਣਿਆ ਫਿਰ ਲੋਕਾਂ ਤੋਂ ਵਿਆਜ ਤੇ ਪੈਸੇ ਚੱਕਾ ਕਰੂ ਬਾਈ ਸਾਹਿਬ ਦੇ ਦੋ ਥੋੜੇ ਬਹੁਤੇ ਵਿਆਜ ਤੇ
1: ਉਹ ਨਾ ਇੱਕ ਫਿਲਮ ਜੀ ਆਈ ਸੀ ਜਗਜੀਤ ਸਿੱਧੂ ਦੀ ਸ਼ਾਇਦ ਦੇਖੀ ਗਿਆ ਨਹੀਂ ਦੇਖੀ ਕਹਿੰਦਾ ਬੇਬੇ ਮੈਂ ਬਦਮਾਸ਼ ਬਣਨਾ ਉਹ ਫਿਲਮ ਏਡੀ ਘੈਂਟ ਹੈ ਰਾਣਾ ਜੀ ਦਿਖਾਇਆ ਗਿਆ ਕਿ ਮੁੰਡਾ ਪੜਨ ਗਿਆ ਜੀ ਹਨਾ ਪੜਦਾ ਕਹਿੰਦਾ ਯਾਰ ਮੈਨੂੰ ਟੀਚਰਾਂ ਬਹੁਤ ਕਰਦੇ ਕਹਿੰਦਾ ਤੂੰ ਬਹੁਤ ਸਾਊ ਆ ਕਹਿੰਦਾ ਹੁਣ ਨੀ ਮੈਂ ਸਾਊ ਹੁਣ ਮੈਂ ਬਦਮਾਸ਼ ਬਣਨਾ ਬਦਮਾਸ਼ ਬਣਦੇ ਬਣਦੇ ਬਣਦੇ ਬਣਦੇ ਉਹਨੇ ਕੰਮ ਹੀ ਬਦਮਾਸ਼ ਵਾਲੇ ਨੇ ਚੰਗੇ ਕਰਤੇ ਤੇ ਸੀਐਮ ਬਣ ਗਿਆ ਜੀ ਪੰਜਾਬ ਦਾ ਬੜੀ ਘੈਂਟ ਜੀ ਸਟੋਰੀ ਹੈ ਜੀ ਦੇਖਿਓ ਜ਼ਰੂਰ
2: ਬਿਲਕੁਲ ਕੋਈ ਸੀਐਮ ਬਣਨ ਲਈ ਬਾਹਲਾ ਕੁਛ ਪੜਾਈ ਨੀ ਕਰਨੀ ਪੈਂਦੀ
1: ਅੱਛਾ
2: ਤੁਸੀਂ ਕਮੇਡੀ ਕਰਨੀ ਸ਼ੁਰੂ ਕਰ ਲੋ ਬਸ ਹੌਲੀ ਹੌਲੀ ਹੌਲੀ ਲੱਗੇ ਹੀ ਰਹੋ
1: ਨਹੀਂ ਚੰਨੀ ਸਾਹਿਬ ਤਾਂ ਕਹਿੰਦੇ ਮੈਂ ਸਾਰਾ ਕੁਛ ਕਰ ਲੈਂਦਾ ਆ ਵੀ ਸੀਐਮ ਦਾ ਵੀ ਅਹੁਦਾ ਇਹਨਾਂ ਨੇ ਬਾਖੂਬੀ ਕੁਛ ਟਾਈਮ ਨਿਭਾਇਆ ਜੀ ਕਹਿੰਦੇ
2: ਹੁਣ ਜੇ ਚੰਨੀ ਸਾਹਿਬ ਦੇ ਕੰਮ ਗਿਣੀਏ ਤਾਂ ਚੰਨੀ ਸਾਹਿਬ ਦੀ ਉਮਰ ਘੱਟ ਜਾਣੀ ਕੰਮ ਵੱਧ ਜਾਣੇ ਜਿਵੇਂ ਉਹ ਕਹਿੰਦਾ ਮੈਂ 10 ਸਾਲ ਮੱਝਾਂ ਚ ਹੋਈਆਂ 5 ਸਾਲ ਬੱਕਰੀਆਂ ਚਾਰੀਆਂ ਮੈਂ ਮੰਜੇ ਬਣੇ 2 ਸਾਲ ਜੋ ਹਿਸਾਬ ਨਾਲ ਕੈਲਕੂਲੇਟ ਕਰ ਲਾਂਗੇ ਜੇ ਉਹਦੀ ਉਮਰ ਘੱਟ ਜਾਣੀ ਕੰਮ ਉਹਦੇ ਵੱਧ ਜਾਣੇ
1: ਕੀ ਹੋਊਗਾ ਪੰਜਾਬ ਦਾ ਰਾਣਾ ਜੀ ਹੈ ਮੈਨੂੰ ਤਾਂ ਟੈਨਸ਼ਨ ਪੈ ਗਈ ਮੈਨੂੰ ਸੱਚੀ ਵਾਕਈ ਮੈਨੂੰ ਤਾਂ ਆਪਣੇ ਬ੍ਰੈਂਪਟਨ ਸ਼ਹਿਰ ਦੀ ਟੈਨਸ਼ਨ ਪਈ ਆ ਇਹ ਪੰਜਾਬ ਚ ਕੀ ਹੋਊਗਾ
2: ਬਿਲਕੁਲ ਅਰਸ਼ ਭਾਜੀ ਇੱਥੇ ਪਤਾ ਕੀ ਗੱਲ ਆ ਇੱਥੇ ਝੂਠ ਨੂੰ ਲੋਕੀ ਤੁਹਾਡੇ ਬਾਹਰਲੇ ਮੁਲਕ ਨਾ ਲੋਕੀ ਝੂਠ ਨੂੰ ਘੱਟ ਪਸੰਦ ਕਰਦੇ ਆ ਚਾਹੇ ਮੈਂ ਪੜ੍ਹੇ ਲਿਖੇ ਦੀ ਇੱਥੇ ਲੋਕੀ ਜਿਹੜਾ ਕੁਛ ਦਿਖਾਇਆ ਜਾਵੇ ਨਾ ਉਹ ਕੁਛ ਦੇਖਣ ਨੂੰ ਤਿਆਰ ਨੀ ਜੋ ਕੁਛ ਸੁਣਿਆ ਉਹ ਸੁਣ ਕੇ ਗੱਲ ਤੇ ਵੱਧ ਵਿਸ਼ਵਾਸ ਕਰਦੇ ਅੱਖੀਂ ਦੇਖਿਆ ਵਿਸ਼ਵਾਸ ਨੀ ਕਰਨਾ ਠੀਕ ਆ ਇੱਥੇ ਸੱਚ ਨੂੰ ਘੱਟ ਹਾਜ਼ਮ ਕਰਦੇ ਲੋਕੀ ਝੂਠ ਤੋਂ ਵੱਧ ਹਾਜ਼ਮ ਕਰਦੇ ਝੂਠ ਵਾਲੇ ਦੇ ਮਿੱਤਰ ਵਾਲੇ ਹੁੰਦੇ ਸੱਚ ਵਾਲਾ ਇਕੱਲਾ ਹੀ ਰਹਿ ਜਾਂਦਾ ਆਪਾਂ ਜਦੋਂ ਕੋਈ ਗੱਲ ਕਰਦੇ ਹਾਂ ਲੋਕੀ ਆਪਣੇ ਨਾਲ ਕਿਵੇਂ ਹੱਥੋਂ ਪੈਰੀ ਕਰਨ ਨੂੰ ਆ ਜਾਂਦੇ ਫੋਨ ਵਿਚ, ਜੇ ਆਪਾਂ ਕਿਤੇ ਸਾਹਮਣੇ ਹੋਈਏ ਲੋਕਾਂ ਨੇ ਘੁੱਟ ਘੁੱਟ ਆਪਾਂ ਨੂੰ ਮਾਰ ਦੇਣਾ ਦੋਨਾਂ।
1: ਆਓ ਫਿਰ ਸ਼ੁਰੂ ਕਰੀਏ ਹੁਣ ਆਪਾਂ ਗੱਲਾਂ ਬਾਤਾਂ ਦਾ ਵਿਚਾਰ ਤੁਹਾਡੇ ਤੋਂ ਲਈਏ ਜੀ, ਕੁਛ ਗੱਲਾਂ ਬਾਤਾਂ ਟਿੱਪਣੀਆਂ ਐਂਡ ਸਰੋਤੇ ਤੁਸੀਂ ਵੀ ਆਨ ਏਅਰ ਆ ਕੇ ਆਪਣੇ ਵਿਚਾਰ ਰੱਖ ਸਕਦੇ ਹੋ। ਨੰਬਰ ਉਹੀ ਨੇ ਜੀ 905-813-1320। ਪੰਜਾਬ ਦੇ ਕਹਿੰਦੇ ਦੋ ਜੱਜਾਂ ਨੂੰ ਕੀਤਾ ਸਸਪੈਂਡ ਤੇ ਦੋ ਜੱਜਾਂ ਨੂੰ ਕੀਤਾ ਉਹਨਾਂ ਦੇ ਤਬਾਦਲੇ ਵੀ ਕਰਤੇ ਜੀ, ਹੋਇਆ ਕੀ, ਕਾਰਨ ਕੀ ਹੈ ਜੀ?
2: ਬਿਲਕੁਲ ਬਿਲਕੁਲ ਅਰਸ਼ ਭਾਜੀ, ਜਿੱਥੇ ਜੱਜ ਸਾਹਿਬ ਕੁਰਸੀ ਤੇ ਬੈਠ ਕੇ ਲੋਕਾਂ ਨੂੰ ਇਨਸਾਫ਼ ਦਿੰਦੇ, ਲੋਕਾਂ ਦੀ ਸਜ਼ਾ ਦਿੰਦੇ ਆ, ਦੋਸ਼ੀ ਨੂੰ ਜਦੋਂ ਫੜ ਕੇ ਲੈ ਜਾਂਦੇ, ਸਭ ਤੋਂ ਪਹਿਲਾਂ ਜੱਜ ਸਾਹਿਬ ਕੋਲ ਲੈ ਜਾਂਦੇ, ਜੱਜ ਸਾਹਿਬ ਤੇ ਉਮੀਦ ਹੁੰਦੀ ਹੈ ਕਿ ਜੱਜ ਸਾਹਿਬ ਬੜੀ ਰਹਿਮਤੀ ਨਾਲ, ਬੜੇ ਸਹੀ ਢੰਗ ਨਾਲ, ਸੱਜੇ ਢੰਗ ਨਾਲ ਫੈਸਲਾ ਕਰਨਗੇ। ਇੱਕ ਵੱਡੀ ਉਮੀਦ ਹੁੰਦੀ ਜੱਜ ਤੋਂ ਪਰ, ਕੁਛ ਵੀ ਨਹੀਂ। ਇੱਕ ਕਹਾਵਤ ਬੋਲੀ ਜਾਂਦੀ ਕਿ ਥੱਲੇ ਜੱਜ ਉੱਪਰ ਰੱਬ, ਇੱਕੋ ਹੀ ਬਰਾਬਰ ਆ, ਕਿਉਂਕਿ ਜੇਕਰ ਤੁਸੀਂ ਰੱਬ ਕੋਲੇ ਨਹੀਂ ਐਨਕਾਂ ਲਾ ਕੇ ਜਾ ਸਕਦੇ ਤਾਂ ਤੁਸੀਂ ਜੱਜ ਦੇ ਮੂਹਰੇ ਵੀ ਐਨਕਾਂ ਲਾ ਕੇ ਨਹੀਂ ਜਾ ਸਕਦੇ। ਜੇਕਰ ਤੁਸੀਂ ਰੱਬ ਕੋਲੇ ਸ਼ਰਟ ਦੇ ਬਟਨ ਖੋਲ ਕੇ ਨਹੀਂ ਜਾ ਸਕਦੇ ਤਾਂ ਜੱਜ ਦੇ ਮੂਹਰੇ ਵੀ ਤੁਸੀਂ ਸ਼ਰਟ ਦੇ ਬਟਨ, ਆਪਣੀ ਕਮੀਜ਼ ਦੇ ਬਟਨ ਨਹੀਂ ਖੋਲ ਕੇ ਜਾ ਸਕਦੇ। ਯਾਨੀ ਕਿ ਜਿਵੇਂ ਆਪਾਂ ਰੱਬ ਨੂੰ ਮੱਥਾ ਟੇਕ ਕੇ ਪਿੱਠ ਕਮਾ ਕੇ ਨਹੀਂ, ਇੱਕਦਮ ਪਿੱਠ ਨਹੀਂ ਕਮਾਉਂਦੇ, ਉਸੇ ਤਰੀਕੇ ਨਾਲ ਜੱਜ ਦੇ ਮੂਹਰੇ ਵੀ ਤੁਸੀਂ ਇੱਕਦਮ ਪਿੱਠ ਨਹੀਂ ਕਮਾ ਸਕਦੇ, ਬੜੇ ਅਦਬ ਤੇ ਸਤਿਕਾਰ ਨਾਲ ਜਾ, ਕਿਉਂਕਿ ਬੰਦੇ ਨੂੰ ਮੌਤ ਦੀ ਸਜ਼ਾ ਦੇਣ ਦੇ ਹੱਥ ਸਿਰਫ ਜੱਜ ਦੇ ਹੱਥ ਚ ਆ, ਹੋਰ ਕਿਸੇ ਦੇ ਹੱਥ ਚ ਪਾਵਰ ਹੈ ਨੀ ਕਿ ਜਿਹੜਾ ਬੰਦੇ ਨੂੰ ਮੌਤ ਦੀ ਸਜ਼ਾ ਦੇ ਜਾਵੇ। ਕੱਲੇ ਜੱਜ ਸਾਹਿਬ ਦੇ ਕੋਲੇ ਪਾਵਰ ਹੁੰਦੀ, ਤੇ ਜੱਜ ਸਾਹਿਬ ਕੋਲੇ ਇਨਸਾਫ਼ ਲੈਣ ਲਈ ਲੋਕੀ ਬੜੀ ਦੂਰੋਂ ਦੂਰੋਂ ਹਰੇਕ ਦੀ ਗੁਹਾਰ ਹੁੰਦੀ ਕਿ ਜੇਕਰ ਪੁਲਿਸ ਨੇ ਨਹੀਂ ਸੁਣੀ ਤਾਂ ਜੱਜ ਸਾਹਿਬ ਦਾ ਦਰਵਾਜ਼ਾ ਖੜਕਾਈਏ ਤੇ ਜੱਜ ਸਾਹਿਬ ਤੋਂ ਸਾਨੂੰ ਇਨਸਾਫ਼ ਮਿਲ ਜੂ। ਪਰ ਅਰਸ਼ ਭਾਜੀ ਅੱਜ ਦਾ ਸਮਾਂ ਐਸੇ ਆ, ਇੱਕ ਨਾ ਪੰਜਾਬੀ ਦੇ ਵਿੱਚ ਇੱਕ ਗੀਤ ਬੜਾ ਮਸ਼ਹੂਰ ਹੋਇਆ ਕਿ ਮੋਗੇ ਮੰਡੀ ਦੇ ਵਿੱਚ ਜਿਵੇਂ ਟਰੈਕਟਰ ਵਿਕਦੇ ਨੇ, ਮੋਗੇ ਬੜੀ ਮੰਡੀ ਮਸ਼ਹੂਰ ਆ ਜਿੱਥੇ ਟਰੈਕਟਰ ਵੇਚਦਾ, ਟੁੱਟਿਆ ਟਰੈਕਟਰ ਨਵਾਂ ਪੁਰਾਣਾ ਸਭ ਵਿਕਦਾ, ਠੀਕ ਹੈ ਨਾ। ਉਸੇ ਤਰੀਕੇ ਨਾਲ ਅੱਜ ਹਾਲਾਤ ਆ, ਅੱਜ ਪੈਸੇ ਨਾਲ ਸਭ ਕੁਛ ਵਿਕੀ ਜਾਂਦਾ, ਇੱਥੇ ਕੋਈ ਅਹਿਮੀਅਤ ਨੀ ਰੱਖਦੇ ਕੋਈ ਕਿਸੇ ਦੀ, ਕਿਰਦਾਰ ਦੀ ਕਿਸੇ ਦੀ ਵੈਲਿਊ ਨੀ, ਠੀਕ ਹੈ ਨਾ। ਤੇ ਇਸੇ ਤਰੀਕੇ ਨਾਲ ਹੁਣ ਮਾਨਸਾ ਦੀ ਗੱਲ ਕਰਦੇ, ਮਾਨਸਾ ਅਦਾਲਤ ਦੇ ਪ੍ਰਬੰਧ ਨਾਲ ਜੁੜੀ ਹੋਈ ਹੈ, ਵੱਡੀ ਕਾਰਵਾਈ ਹੋਈ ਆ। ਜ਼ਿਲ੍ਹਾ ਤੇ ਸੈਸ਼ਨ ਜੱਜ ਦੋ ਜੱਜਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਦੋ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ, ਤੇ ਜਿਹੜੇ ਜੱਜ ਸੀਗੇ ਸੈਸ਼ਨ ਜੱਜ ਮਨਜਿੰਦਰ ਸਿੰਘ ਉਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ, ਉਹਨਾਂ ਨੂੰ ਬਠਿੰਡੇ ਭੇਜ ਦਿੱਤਾ ਗਿਆ। ਇਹ ਪੰਜਾਬ ਦੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਾਰਵਾਈ ਕੀਤੀ ਹੈ ਜੀ। ਸਰਦੂਲਗੜ੍ਹ ਦੇ ਅਡੀਸ਼ਨਲ ਤੇ ਸੈਸ਼ਨ ਜੱਜ ਪੰਕਜ ਵਰਮਾ ਅਤੇ ਮਾਨਸਾ ਦੇ ਅਡੀਸ਼ਨਲ ਤੇ ਸੈਸ਼ਨ ਜੱਜ ਮਨਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ। ਹੁਣ ਇਹ ਵੀ ਦੱਸ ਦਿੰਦੇ ਹਾਂ ਕਿ ਸਸਪੈਂਡ ਕਰਨ ਦਾ ਕਾਰਨ ਕੀ ਹੋਇਆ, ਤਬਾਦਲਾ ਕਰਨ ਦਾ ਕਾਰਨ ਕੀ ਹੋਇਆ, ਕਿ ਜ਼ਿਲ੍ਹਾ ਬਾਰ ਦੇ ਵਕੀਲਾਂ ਵੱਲੋਂ ਅਦਾਲਤੀ ਫੈਸਲਿਆਂ ਦੇ ਬਾਰੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਗਈ, ਸਹੀ ਢੰਗ ਨਾਲ ਕਾਰਵਾਈ ਨਹੀਂ ਕੀਤੀ ਗਈ, ਇਸ ਲਈ ਉਹਨਾਂ ਨੇ ਮਾਨਯੋਗ ਹਾਈਕੋਰਟ ਦੇ ਜੱਜ ਸਾਹਿਬ ਕੋਲੇ ਆਪਣੀ ਗੁਹਾਰ ਲਾਈ, ਤੇ ਜੱਜ ਸਾਹਿਬ ਜਦੋਂ ਫਿਰ ਦੌਰੇ ਤੇ ਆਉਂਦੇ ਆ ਮਾਨਸਾ ਤਾਂ ਉਹਨਾਂ ਵੱਲੋਂ ਐਪਲੀਕੇਸ਼ਨਾਂ ਦਿੱਤੀਆਂ ਜਾਂਦੀਆਂ ਸਾਰੇ ਵਕੀਲਾਂ ਵੱਲੋਂ ਕਿ ਸਾਡੇ ਜਿਹੜੇ ਫੈਸਲੇ ਆ ਇਹ ਸਹੀ ਢੰਗ ਨਾਲ ਨਹੀਂ ਹੋਈ ਸਕਦੇ, ਇੱਕ ਤਰਫਾ ਫੈਸਲੇ ਕੀਤੇ ਜਾਂਦੇ ਆ, ਤੇ ਜਦੋਂ ਇੱਕ ਤਰਫਾ ਫੈਸਲੇ ਹੋਣ ਲੱਗ ਜਾਣ ਤਾਂ ਉੱਥੇ ਜ਼ਰੂਰ ਇਹ ਲੱਗਦਾ ਕਿ ਕਿਤੇ ਨਾ ਕਿਤੇ ਚੋਰ ਬਜ਼ਾਰੀ ਚੱਲਦੀ ਪਈ ਆ। ਉਹ ਕਹਿੰਦੇ ਅਸੀਂ ਬੜੀ ਕੇਸ ਨੂੰ ਸਹੀ ਢੰਗ ਨਾਲ ਸਿਰੇ ਤੇ ਲੈ ਕੇ ਜਾਂਦੇ, ਦੋ ਚਾਰ ਸਾਲਾਂ ਦੇ ਵਿੱਚ ਸਟੱਡੀ ਕਰਕੇ ਕਾਨੂੰਨ ਦੀਆਂ ਕਿਤਾਬਾਂ ਪੜ੍ਹ ਕੇ ਆਪਣੇ ਆਪਣੇ ਐਕਟ ਦੱਸ ਕੇ ਅਸੀਂ ਇੱਥੇ ਲੈ ਕੇ ਜਾਂਦੇ, ਤੇ ਬਾਅਦ ਦੇ ਵਿੱਚ ਫੈਸਲਾ ਸਾਡੇ ਬਰਖਿਲਾਫ਼ ਹੋ ਜਾਂਦਾ, ਤੇ ਇਸ ਕਰਕੇ ਉਹ ਕਹਿੰਦੇ ਸਾਨੂੰ ਇੰਜ ਲੱਗਦਾ ਪਿਆ ਕਿ ਕਿਤੇ ਨਾ ਕਿਤੇ ਅਦਾਲਤ ਦੇ ਵਿੱਚ ਭ੍ਰਿਸ਼ਟਾਚਾਰੀ ਵੱਧ ਚੁੱਕੀ ਆ। ਇਸ ਕਰਕੇ ਜਦੋਂ ਜੱਜ ਸਾਹਿਬ ਨੇ ਇਸ ਚੀਜ਼ ਨੂੰ ਗੌਰ ਨਾਲ ਦੇਖਿਆ ਜਾਂਚਿਆ, ਇਸ ਤੋਂ ਬਾਅਦ ਆਡਿਟ ਕੀਤੀ ਗਈ, ਫਾਈਲਾਂ ਦੀ ਚੈਕਿੰਗ ਕੀਤੀ ਗਈ, ਤਾਂ ਪਤਾ ਲੱਗਿਆ ਕਿ ਕਿਤੇ ਨਾ ਕਿਤੇ ਜੱਜ ਸਾਹਿਬ ਦਾ ਕੋਈ ਨਾ ਕੋਈ ਕਸੂਰਦਵਾਰ ਹੈ, ਤੇ ਇਸ ਕਰਕੇ ਦੋ ਜੱਜਾਂ ਨੂੰ ਉੱਥੋਂ ਸਸਪੈਂਡ ਕਰ ਦਿੱਤਾ ਗਿਆ ਤੇ ਦੋ ਜੱਜਾਂ ਦੇ ਤਬਾਦਲੇ ਕਰ ਦਿੱਤੇ ਗਏ। ਅਰਸ਼ ਭਾਜੀ ਗੱਲ ਇੱਥੇ ਇਹ ਨੀ ਮੁੱਕਦੀ ਕਿ ਜੱਜ ਸਾਹਿਬ ਦੇ ਤਬਾਦਲੇ ਹੋ ਗਏ, ਪਰ ਜੱਜ ਦਾ ਅਹੁਦਾ ਬਹੁਤ ਵੱਡਾ, ਜੱਜ ਦੇ ਅਹੁਦੇ ਤੋਂ ਬਾਅਦ ਮੈਨੂੰ ਲੱਗਦਾ ਕੋਈ ਅਹੁਦੇ ਨੀ ਰਹਿ ਜਾਂਦਾ, ਤੇ ਜਦੋਂ ਜੱਜ ਸਾਹਿਬ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਜਾਣ ਜਾਂ ਸਹੀ ਢੰਗ ਨਾਲ ਕਾਰਵਾਈ ਨਾ ਕੀਤੀ ਜਾਵੇ, ਤਾਂ ਫਿਰ ਬੰਦੇ ਕੋਲੇ ਇਨਸਾਫ਼ ਦੀ ਉਮੀਦ ਕਰਨ ਜਾਗੀ ਕਿਹੜੀ ਆ, ਬੰਦੇ ਕੋਲੇ ਬਚਦੀ ਕਿਹੜੀ ਚੀਜ਼ ਆ, ਬੰਦਾ ਕਿੱਥੇ ਜਾ ਕੇ ਰੋਵੇ ਆਪਣਾ ਦੁੱਖ। ਹੁਣ ਤਾਂ ਬੰਦਾ ਕਹਿੰਦਾ ਮੇਰੀ ਪੈਲੀ ਤੇ ਕਬਜ਼ਾ ਕਰ ਲਿਆ ਯਾਰ, ਮੇਰੇ ਘਰ ਨੂੰ ਢਾਉਣ ਢੇਰੀ ਲਾ ਗਏ, ਮੈਂ ਜੱਜ ਕੋਲੇ ਜਾਣਾ, ਬੈਂਕ ਨੇ ਮੇਰੀ ਗੱਡੀ ਫੜ ਲਈ, ਮੇਰੀ ਕਿਸ਼ਤਾਂ ਟੁੱਟ ਗਈਆਂ, ਮੈਂ ਜੱਜ ਸਾਹਿਬ ਕੋਲੇ ਅਦਾਲਤ ਚ ਜਾਣਾ, ਬੈਂਕ ਨੇ ਮੇਰਾ ਘਰ ਕੁਰਕੀ ਕਰ ਲਿਆ, ਮੇਰੇ ਘਰ ਨੂੰ ਤਾਲੇ ਲਾ ਤੇ, ਮੈਂ ਜੱਜ ਸਾਹਿਬ ਕੋਲੇ ਜਾਣਾ, ਤੇ ਜੇ ਜੱਜ ਸਾਹਿਬ ਦੇ ਵਿੱਚ ਹੀ ਭ੍ਰਿਸ਼ਟਾਚਾਰੀ ਦੇ ਦੋਸ਼ ਲੱਗਣ ਲੱਗ ਜਾਣ। ਅਰਸ਼ ਭਾਜੀ ਸਮਾਂ ਕਿਹਾ, ਆਪਾਂ ਜਿਵੇਂ ਪਹਿਲਾਂ ਸਟਾਰਟਿੰਗ ਤੇ ਗੱਲ ਕੀਤੀ ਕਿ ਪੰਜਾਬ ਦਾ ਬਣੂ ਕੀ, ਅੱਜ ਪੰਜਾਬ ਦਾ ਕੌਣ ਰਾਖਾ, ਪੰਜਾਬ ਦੀ ਕਹਾਣੀ ਕਿੱਧਰ ਨੂੰ ਜਾ ਰਹੀ ਹੈ, ਜਿੱਥੇ ਜੱਜਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਜਾਣ ਤੇ ਜੱਜਾਂ ਨੂੰ ਸਸਪੈਂਡ ਕੀਤਾ ਜਾਵੇ, ਉੱਥੇ ਕਿੱਥੇ ਜਾ ਕੇ ਬੰਦਾ ਆਪਣੇ ਦੁੱਖ ਦੀ ਗੁਹਾਰ ਲਾਊ, ਫਿਰ ਤੇ ਇੱਕ ਰੱਬ ਕੋਲ ਹੀ ਰਹਿ ਗਈ ਬੰਦਾ, ਬਸ ਸੁਬਾਹ ਸ਼ਾਮ ਵਾਹਿਗੁਰੂ ਵਾਹਿਗੁਰੂ ਕਰੇ, ਤੇ ਪੰਜਾਬ ਤਾਂ ਪਹਿਲੇ ਰੱਬ ਆਸਰੇ ਚੱਲਦਾ, ਇਹਦੇ ਚ ਕੋਈ ਦੋ ਰਹਿ ਚਿੱਤੀ ਗੱਲ ਨੀ।
1: 905-813-1320 ਨੰਬਰ ਹੈ ਜੀ, ਤੁਸੀਂ ਸਾਡੇ ਸਰੋਤਿਓ ਆਉਣ ਆ ਕੇ ਆਪਣੇ ਵਿਚਾਰ ਆਨ ਏਅਰ ਰੱਖ ਸਕਦੇ ਹੋ 905-813-1320। ਰਾਣਾ ਜੀ ਅਗਲੀ ਖਬਰ ਵੱਲ ਵੱਧਦੇ ਹਾਂ ਜੀ ਅਸੀਂ। ਅਗਲੀ ਖਬਰ ਮੋਹਨਜੀਤ ਸ਼ਰੌਨ ਵਾਲਾ ਜੋ ਕੇਸ ਹੈ ਜੀ ਉਹਦੇ ਵਿਚ ਵੱਡੀ ਅਪਡੇਟ ਆਈ ਹੈ, ਕਹਿੰਦੇ ਪੰਜਾਬ ਦੇ ਡੀਜੀਪੀ ਨੂੰ ਕੀਤਾ ਤਲਬ।
2: ਬਿਲਕੁਲ ਬਿਲਕੁਲ ਅਸ ਭਾਜੀ, ਸਭ ਨੂੰ ਪਤਾ ਕਿ 2 ਸਤੰਬਰ ਨੂੰ ਮੁੱਖ ਮੰਤਰੀ ਦੇ ਦੌਰੇ ਦੌਰਾਨ ਸ਼ਾਂਤੀਪੂਰਵਕ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਸੀ ਕਾਲੀ ਝੰਡੀ ਦਿਖਾ ਕੇ, ਮੋਹਨਜੀਤ ਸ਼ੇਰੋਂ ਵਾਲੇ ਨੇ ਕਾਫੀ ਦੂਰੀ ਤੇ ਦਿਖਾਈ ਸੀ, ਕੋਈ ਦੌਰੇ ਦੇ ਵਿੱਚ ਨਹੀਂ ਗਿਆ ਸੀ, ਕਿਸੇ ਦੇ ਚੁਬਾਰੇ ਤੇ ਖੜ ਕੇ ਬਲੈਕ ਦੀ ਝੰਡੀ ਦਿਖਾ ਰਿਹਾ ਸੀ ਤੇ ਬਾਅਦ ਦੇ ਵਿੱਚ ਪੁਲਿਸ, ਪੰਜਾਬ ਪੁਲਿਸ ਵੱਲੋਂ ਉਸ ਨੂੰ ਇੱਕ ਸਾਈਡ ਤੇ ਲਿਜਾ ਕੇ, ਦੂਰ ਸਾਰੇ ਲਿਜਾ ਕੇ ਉਸ ਨੂੰ ਹਿਰਾਸਤ ਵਿੱਚ ਲੈ ਕੇ, ਬਾਅਦ ਦੇ ਵਿੱਚ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਉਸ ਦੀ ਕੁੱਟਮਾਰ ਕੀਤੀ ਗਈ। ਉਸ ਦੀ ਕੁੱਟਮਾਰ ਹੋਣ ਤੋਂ ਬਾਅਦ ਉਹ ਜੇਰੇ ਇਲਾਜ ਹਾਸਪਿਟਲ ਵਿੱਚ ਵੀ ਪਿਆ ਜਿੱਥੇ MLR ਕੱਟੀ ਗਈ, ਪਰ ਦੋਸ਼ੀਆਂ ਦੇ ਪੁਲਿਸ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪਹਿਲੀ ਗੱਲ ਆਪਾਂ ਇੱਥੇ ਚਾਨਣਾ ਪਾ ਦਿੰਦੇ ਹਾਂ ਕਿ ਜਦੋਂ ਹਸਪਤਾਲ ਦੀ MLR ਕੱਟੀ ਜਾਂਦੀ ਅਰਸ਼ ਭਾਜੀ, ਤਾਂ ਉਦੋਂ ਜੇ ਵੀ MLR ਦੇ ਵਿੱਚ ਚਾਹੇ 23-24 ਦਾ ਪਰਚਾ ਹੋਵੇ, ਚਾਹੇ 26 ਦਾ ਪਰਚਾ ਹੋਵੇ, ਚਾਹੇ ਗੁਜਲਾਂ ਸੱਤਾਂ ਹੋਣ, ਜਿਸ ਦੀ ਕਾਰਵਾਈ ਮੈਡੀਕਲ ਲਿਖਿਆ ਜਾਵੇ ਤਾਂ ਉਸ ਮੈਡੀਕਲ ਦੇ ਆਧਾਰ ਤੇ ਪੁਲਿਸ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਆ। ਹੁਣ ਮੈਂ ਕੱਲ ਵਾਲੀ ਗੱਲ ਇਸ ਗੱਲ ਨੂੰ ਜ਼ਰੂਰ ਜੋੜੂੰਗਾ ਤੇ ਜੇ DGP ਕੱਲ ਵਾਲੀ ਅਹੁਦੇ ਵਾਲੀ ਰਾਜਵੀਰ ਘੁੰਮਣਾਲੀ ਚ ਕਾਰਵਾਈ ਕਰ ਦਿੰਦੇ, ਸਾਰੇ ਦਿਨ ਨਾ ਦੇਖਣੇ ਪੈਂਦੇ ਪੰਜਾਬ ਸਰਕਾਰ ਨੂੰ। ਹੁਣ ਇਸੇ ਗੱਲ ਨੂੰ ਆਪਾਂ ਫਿਰ ਇਸ ਗੱਲ ਨੂੰ ਜੋੜਾਂਗੇ ਕਿ ਜੇਕਰ ਮੋਹਨਜੀਤ ਸਿਰੋਂ ਵਾਲੇ ਵਿੱਚ ਕਾਰਵਾਈ ਕੀਤੀ ਹੁੰਦੀ ਮੈਡੀਕਲ ਦੇ ਆਧਾਰ ਤੇ, ਪੁਲਿਸ ਨੇ ਪੁਲਿਸ ਦੇ ਖਿਲਾਫ਼ ਹੀ ਕਾਰਵਾਈ ਕੀਤੀ ਹੁੰਦੀ, ਤਾਂ ਮੈਨੂੰ ਇੰਜ ਲੱਗਦਾ ਸੀ ਅੱਜ ਪੁਲਿਸ ਉਲਝਦੀ ਨਾ। ਹੁਣ ਉਸ ਚੀਜ਼ ਨੂੰ ਲੈ ਕੇ 8 ਅਕਤੂਬਰ ਨੂੰ ਇੱਕ ਪੱਤਰ ਮਿਲਦਾ DGP ਸਾਹਿਬ ਨੂੰ, ਜਿਸ ਦੇ ਵਿੱਚ ਉਹਨਾਂ ਨੇ ਉਸ ਤੋਂ ਜਵਾਬ ਮੰਗਿਆ ਗਿਆ ਕਿ ਨਜਾਇਜ਼ ਹਿਰਾਸਤ ਦੇ ਵਿੱਚ ਰੱਖ ਕੇ ਉਸ ਨੂੰ ਕੁੱਟਮਾਰ ਕੀਤੀ ਗਈ, ਕੁੱਟਮਾਰ ਕਰਨ ਤੋਂ ਬਾਅਦ ਉਸ ਦੀ ਕੇਸਾਂ ਦੀ ਬੇਅਦਬੀ ਕੀਤੀ ਗਈ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ। ਇਸ ਤੋਂ ਬਾਅਦ ਕਹਿੰਦੇ ਵੀ ਦੱਸੋ ਇਸ ਦਾ ਜਵਾਬ ਕੀ ਆ, ਤਾਂ ਅਗਲੇ ਦਿਨ ਪੰਜਾਬ ਪੁਲਿਸ ਵੱਲੋਂ ਇੱਕ ਚਿੱਠੀ ਪੇਸ਼ ਕੀਤੀ ਜਾਂਦੀ ਆ, ਜਿਹੜੀ ਚਿੱਠੀ ਪੇਸ਼ ਕੀਤੀ ਜਾਂਦੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਭਾਈ ਅਸੀਂ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਸੀ, ਪਰ ਬਾਅਦ ਦੇ ਵਿੱਚ ਇਹਨਾਂ ਨੂੰ ਹਿਰਾਸਤ ਦੇ ਵਿੱਚੋਂ ਸਿਰਫ 2-4 ਘੰਟੇ ਰੱਖਿਆ, ਇਸ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ। ਇਹ ਸਾਰੀ ਕਾਰਵਾਈ ਕਿੱਥੇ ਚੱਲਦੀ ਪਈ ਆ, ਕੌਮੀ ਘੱਟ ਗਿਣਤੀ ਕਮਿਸ਼ਨ ਕੋਲੇ ਚੱਲਦੀ ਪਈ ਆ ਇਹ ਕਾਰਵਾਈ ਅਰਸ਼ ਭਾਜੀ, ਜਿਹੜੀ ਇਹ ਸਾਰੀ ਮੋਹਨਜੀਤ ਸਿਰੋਂ ਦੀ ਕਾਰਵਾਈ ਚੱਲਦੀ ਪਈ ਆ। ਇਸ ਤੋਂ ਬਾਅਦ ਕੌਮੀ ਘੱਟ ਕਮਿਸ਼ਨ ਨੇ ਜਿਹੜੀ ਇੱਕ NCM ਐਕਟ 1992 ਦੇ ਤਹਿਤ 14 ਅਕਤੂਬਰ ਨੂੰ ਇੱਕ ਫੈਸਲਾ ਸੁਣਾ ਇਸ ਸਾਰੇ ਕੇਸ ਤੇ, ਉਸਨੇ ਕਿਹਾ ਕਿ ਇਹ ਫੈਸਲਾ ਮੈਂ ਤਾਂ ਸੁਣਾਊਂਗਾ ਜੇ DGP ਗੌਰਵ ਯਾਦਵ ਇੱਥੇ ਪਹੁੰਚਣਗੇ। ਤਾਂ ਉਹਨਾਂ ਨੇ ਉਸਨੂੰ ਇੱਕ ਮੰਗ ਪੱਤਰ ਹੋਰ ਲਿਖ ਕੇ ਦਿੱਤਾ ਕਿ 14 ਤਰੀਕ ਨੂੰ ਆਪ ਜੀ ਦੀ ਅਤਿਅੰਤ ਜ਼ਰੂਰੀ ਹਾਜ਼ਰੀ ਹੈ, ਆਪਨੇ ਕੋਈ ਵਕੀਲ ਨਹੀਂ ਲੈ ਕੇ ਆਉਣਾ, ਆਪਨੇ ਆਪਣੇ ਜਵਾਬ ਆਪ ਦੇਣੇ ਆ, ਤੇ ਮੋਹਨਜੀਤ ਸਿਰੋਂ ਨੂੰ ਵੀ 14 ਤਰੀਕ ਨੂੰ ਬੁਲਾਇਆ ਹੋਇਆ ਤੇ 14 ਅਕਤੂਬਰ ਨੂੰ ਉਹਨਾਂ ਨੇ ਕਿਹਾ ਕਿ ਮੈਂ ਫੈਸਲਾ ਸੁਣਾਵਾਂਗਾ। ਇਸ ਫੈਸਲੇ ਦੇ ਵਿੱਚ ਕੀ ਹੋਵੇਗਾ ਇਹ 14 ਅਕਤੂਬਰ ਨੂੰ ਦੇਖਣ ਵਾਲਾ ਹੋਵੇਗਾ, ਪਰ ਗੱਲ ਇਹ ਆ ਕਿ ਜੋ ਵੀ ਪੰਜਾਬ ਪੁਲਿਸ ਕਰ ਰਹੀ ਆ, ਪੰਜਾਬ ਪੁਲਿਸ ਆਪਣੇ ਪੈਰਾਂ ਤੋਂ ਆਪ ਉਖੜ ਜਾਂਦੀ ਆ। ਜੇਕਰ ਉਸੇ ਦਿਨ ਹੀ ਜਿਸ ਦਿਨ ਮੋਹਨਜੀਤ ਦਾਖਲ ਹੋਇਆ ਸੀ ਹਸਪਤਾਲ ਦੇ ਵਿੱਚ, ਉਸੇ ਦਿਨ ਹੀ ਅਰਸ਼ ਭਾਜੀ ਕਾਰਵਾਈ ਪੰਜਾਬ ਪੁਲਿਸ ਨੇ ਕੀਤੀ ਹੁੰਦੀ, ਤਾਂ ਅੱਜ DGP ਸਾਹਿਬ ਨੂੰ ਤਲਬ ਹੋਣਾ ਨਾ ਪੈਂਦਾ ਕੌਮੀ ਘੱਟ ਕਮਿਸ਼ਨ ਦੇ ਕੋਲੇ। ਹੁਣ ਅਰਸ਼ ਭਾਜੀ ਗੱਲ ਇਹ ਆ ਕਿ ਜੇਕਰ ਕਮਿਸ਼ਨ ਦੇ ਕੋਲੇ ਪੇਸ਼ ਹੁੰਦਾ ਵਾ DGP ਗੌਰਵ ਯਾਦਵ ਜੀ ਆਪਣੀਆਂ ਦਲੀਲਾਂ ਲੈ ਕੇ, ਪਰ ਇਹ ਵੀ ਕਿਹਾ ਗਿਆ ਕਿ ਕੋਈ ਵੀ ਵਕੀਲ ਦੀ ਐਂਟਰੀ ਨਹੀਂ ਹੋਣੀ ਚਾਹੀਦੀ ਉੱਥੇ, ਆਪਣੀਆਂ ਫਾਈਲਾਂ ਆਪ ਲੈ ਕੇ ਪਹੁੰਚੇ ਆਪਣੇ ਦਸਤੇਬਾਜ਼, ਜੋ ਜੋ ਵੀ ਇਹਨਾਂ ਨੇ ਇਸ ਮੋਹਨਜੀਤ ਸਿਰੋਂ ਦੇ ਨਾਲ ਕੀਤਾ ਹਿਰਾਸਤ ਵਿੱਚ ਰੱਖਿਆ, ਉਸ ਦੇ ਮੈਡੀਕਲ ਮੰਗਾਏ ਆ ਮੋਹਨਜੀਤ ਸਿਰੋਂ ਦੇ, ਸਾਰੀਆਂ ਰਿਪੋਰਟਾਂ ਲੈ ਕੇ ਆਉਣਗੇ ਕਿਉਂ ਇਸ ਨੂੰ ਹਿਰਾਸਤ ਵਿੱਚ ਰੱਖਿਆ, ਇਸ ਦੀ ਕਾਰਵਾਈ ਕਿਹੜੀ ਮੰਨਦੀ ਸੀ, ਇਸ ਤੇ ਕੋਈ ਪਰਚਾ ਦਰਜ ਕੀਤਾ ਤੁਸੀਂ ਹਿਰਾਸਤ ਵਿੱਚ ਰੱਖ ਕੇ। ਜੇਕਰ ਤੁਸੀਂ ਉਹਨਾਂ ਨੇ ਪੁਲਿਸ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਸਾਹਿਬ ਦਾ ਦੌਰਾ ਚੱਲ ਰਿਹਾ ਸੀ ਤਾਂ ਅਸੀਂ ਸਿਰਫ ਇਹਨੂੰ ਪਾਸੇ ਰੱਖਿਆ 2-4 ਘੰਟੇ, ਇਸ ਤੋਂ ਬਾਅਦ ਇਸ ਨੂੰ ਛੱਡ ਦਿੱਤਾ ਗਿਆ, ਪਰ ਜੋ ਮੈਡੀਕਲ ਰਿਪੋਰਟਾਂ ਬੋਲਦੀਆਂ ਉਹਨਾਂ ਵਿੱਚ ਇਹ ਰੱਖਿਆ ਗਿਆ ਕਿ ਮੋਹਨਜੀਤ ਸਿਰੋਂ ਦੇ ਨਾਲ ਕਾਫੀ ਕੁੱਟਮਾਰ ਕੀਤੀ ਗਈ ਆ, ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਆ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਆ, ਸਿੱਖ ਕਾਰਾਂ ਦੀ ਬੇਅਦਬੀ ਕੀਤੀ ਗਈ ਆ। ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਸੀ, ਜਿਨ੍ਹਾਂ ਤੋਂ ਬਾਅਦ DGP ਗੌਰਵ ਯਾਦਵ ਨੂੰ 14 ਅਕਤੂਬਰ ਨੂੰ ਤਲਬ ਕੀਤਾ ਗਿਆ ਵਾ ਇੱਕ ਪੱਤਰ ਦੇ ਰਾਹੀਂ ਕਿ 14 ਅਕਤੂਬਰ ਨੂੰ ਆਪਣੇ ਡਾਕੂਮੈਂਟ ਟੋਟਲ ਦਸਤੇਵੇਜ਼ ਮੋਹਨਜੀਤ ਸਿਰੋਂ ਨਾਲ ਜੁੜੇ ਹੋਏ ਸੰਬੰਧਿਤ ਜਿੰਨੇ ਵੀ ਲੈ ਕੇ ਤੁਸੀਂ ਇੱਥੇ ਪਹੁੰਚੋ, ਤਾਂ ਜੋ ਅਗਲੇ 14 ਤਰੀਕ ਨੂੰ ਫੈਸਲਾ ਸੁਣਾਇਆ ਜਾ ਸਕੇ। ਹੁਣ 14 ਦੀ ਘੜੀ ਦੇਖਣ ਵਾਲੀ ਹੋਵੇਗੀ ਕਿ ਮੋਹਨਜੀਤ ਦੇ ਹੱਕ ਵਿੱਚ ਫੈਸਲਾ ਹੁੰਦਾ ਤਾਂ DGP ਗੌਰਵ ਯਾਦਵ ਦਾ ਬਣਦਾ ਕੀ ਹੈ।
1: ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਪ੍ਰੋਗਰਾਮ ਐਂਡ ਤੁਸੀਂ ਆਪਣੇ ਵਿਚਾਰ ਰੱਖਣਾ ਚਾਹੁੰਦੇ ਹੋ ਤੇ 905-813-1300 ਵੀ ਮੈਂ ਕਾਲਰਸ ਨੂੰ ਬੇਨਤੀ ਕਰਦਾ ਕਿ ਮੇਰੇ ਸੈੱਲ ਤੇ ਨਾ ਕਾਲ ਕਰੋ, ਤੁਸੀਂ ਆਨ ਏਅਰ ਆ ਕੇ ਕਾਲ ਕਰ ਸਕਦੇ ਹੋ। ਨੰਬਰ ਮੈਂ ਦੁਬਾਰਾ ਬੋਲ ਦੇਣਾ ਜੀ 905-813-1300, 905-813-1300, 905-813-1300, 905-813-1320। ਜੀ CBI ਜਾਂ ED ਜਾ ਸਕਦੀ ਹੈ ਜੀ ਧੂਰੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ?
2: ਬਿਲਕੁਲ ਬਿਲਕੁਲ ਅਰਸ਼ ਭਾਜੀ, ਹੁਣ ਤੁਸੀਂ ਇੱਥੇ ਬੜੀ ਗੱਲ ਹੈਰਾਨੀ ਵਾਲੀ ਗੱਲ ਹੋ ਜਾਓਗੇ। CBI ਚੰਡੀਗੜ੍ਹ ਘੁੰਮਦੀ ਪਈ ਆ, ਜਲੰਧਰ ਘੁੰਮਦੀ ਪਈ ਆ, ਫਿਰ ਧੂਰੀ ਚ ਹੀ ਰੱਖਿਆ ਹੋਇਆ। ਹੁਣ ਫਾਈਲਾਂ ਬੋਲਦੀਆਂ ਕੁਛ ਕ, ਹਾਲੇ ਬਹੁਤ ਸਾਰੇ ਡਾਕੂਮੈਂਟ ਮੈਂ ਇਕੱਠੇ ਕਰ ਰਿਹਾ, ਇੰਜ ਲੱਗਦਾ ਪਿਆ ਕਿ ਕੁਛ ਹੀ ਦਿਨਾਂ ਦੇ ਵਿੱਚ ਧੂਰੀ ਦੇ ਵਿੱਚ ਵੱਡੀ ਐਂਟਰੀ ਹੋਵੇਗੀ CBI ਦੀ ਜਾਂ ED ਦੀ। ਕਿਉਂ ਹੋਵੇਗੀ ਅਰਸ਼ ਭਾਜੀ? ਸਿੱਖਿਆ ਕ੍ਰਾਂਤੀ ਨੂੰ ਲੈ ਕੇ, ਕਿਉਂਕਿ ਜੇਕਰ ਸਕੂਲਾਂ ਦੀ ਜਾਂਚ ਕੀਤੀ ਗਈ ਤਾਂ ਬਹੁਤ ਸਾਰੇ ਵਿਦਿਆਰਥੀ ਜਿਹੜੇ ਉੱਥੇ ਪੜ੍ਹਦੇ ਨੇ ਉਹਨਾਂ ਦੇ ਨਾਮ ਪਾ ਕੇ ਵਜ਼ੀਫੇ ਲਏ ਜਾਂਦੇ ਆ, ਸਕਾਲਰਸ਼ਿਪ ਲਈ ਜਾਂਦੀ ਆ। ਜਿਨ੍ਹਾਂ ਵਿਦਿਆਰਥੀਆਂ ਦਾ ਕੋਈ ਉਸ ਲਿੰਕ ਉਸ ਸਕੂਲਾਂ ਦੇ ਨਾਲ ਕੋਈ ਨਾਤਾ ਹੀ ਨਹੀਂ, 75,000-75,000 ਰੁਪਇਆ ਵਿਦਿਆਰਥੀ ਫੇਕ ਨਾਮ ਪਾ ਕੇ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਨਾਮ ਤੇ ਲਿਆ ਜਾਂਦਾ ਸਰਕਾਰ ਤੋਂ 75,000-75,000 ਰੁਪਇਆ, ਤੇ ਘੱਟੋ ਘੱਟ ਨਹੀਂ ਤਾਂ 40-50 ਵਿਦਿਆਰਥੀਆਂ ਦਾ ਇੱਕ ਅੱਧੇ ਸਕੂਲ ਦੇ ਵਿੱਚੋਂ ਨਾਂ ਨਿਕਲ ਜਾਂਦਾ। ਕਹਿੰਦੇ ਬੜੀ ਚਰਚਾ ਦਾ ਵਿਸ਼ਾ ਚੱਲਦਾ ਪਿਆ, ਜੇਕਰ ਇੱਕ ਸਕੂਲ ਚੋਂ 40-50 ਵਿਦਿਆਰਥੀ ਨਿਕਲਦੇ ਆ ਤਾਂ ਤੁਸੀਂ ਇਹ ਦੇਖ ਲਓ ਵੀ ਕਿੰਨੇ ਸਕੂਲ ਹੋਣਗੇ ਤੇ ਕਿੰਨੇ ਸਕੂਲਾਂ ਚੋਂ ਕਿੰਨਾ ਪੈਸਾ ਖਾਧਾ ਜਾਂਦਾ। ਸਕਾਲਰਸ਼ਿਪ ਲਈ ਜਾਂਦੀ ਆ, ਵਜ਼ੀਫੇ ਦੇ ਪੈਸੇ ਲਏ ਜਾਂਦੇ ਆ, ਹੋਰ ਸੁੱਖ ਸਹੂਲਤਾਂ ਲਈਆਂ ਜਾਂਦੀਆਂ, ਵਿਦਿਆਰਥੀ ਹੁੰਦੇ ਨੀ, ਵਿਦਿਆਰਥੀ ਦੇ ਫੇਕ ਨਾਂ ਪਾ ਕੇ ਲਏ ਜਾਂਦੇ ਆ। ਸਿੱਖਿਆ ਕ੍ਰਾਂਤੀ ਨੂੰ ਲੈ ਕੇ ਵੱਡਾ ਜਿਹੜਾ ਇਹ ਝਟਕਾ ਮਿਲ ਸਕਦਾ ਪੰਜਾਬ ਸਰਕਾਰ ਨੂੰ, ਜੇਕਰ ED ਜਾਂ CBI ਧੂਰੀ ਵਿੱਚ ਐਂਟਰੀ ਮਾਰ ਜਾਂਦੀ ਆ, ਤੇ ਧੂਰੀ ਹਲਕਾ ਸਭ ਨੂੰ ਪਤਾ ਕਿ ਧੂਰੀ ਹਲਕੇ ਦੇ ਗੁਣ ਕੌਣ ਗਾਉਂਦਾ? ਮੁੱਖ ਮੰਤਰੀ ਸਾਹਿਬ ਗਾਉਂਦੇ ਆ ਧੂਰੀ ਹਲਕੇ ਦੇ ਗੁਣ, ਤੇ ਹਰ ਵਾਰੀ ਕਹਿੰਦੇ ਵੀ ਧੂਰੀ ਆਏ ਆ, ਧੂਰੀ ਜਿਉਂ ਆ। ਹੁਣ ਜੇਕਰ ਧੂਰੀ ਦੇ ਵਿੱਚ ਐਸਾ ਕੰਮ ਅਰਸ਼ ਭਾਜੀ ਨਿਕਲ ਆਉਂਦਾ ਤਾਂ ਇਹਦੀ ਸਿੱਧੀ ਤਲਵਾਰ ਜਾ ਕੇ ਮੁੱਖ ਮੰਤਰੀ ਦੇ ਸਿਰ ਤੇ ਡਿੱਗਦੀ ਪਈ ਆ। ਤੇ ਅੱਜ ਹੀ ਮੁੱਖ ਮੰਤਰੀ ਦਾ ਇੱਕ ਮੈਂ ਵੀਡੀਓ ਦੇਖਿਆ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਮੇਰੇ ਪਿੱਛੇ CBI ਲਾਤੀ ਇਹਨਾਂ ਨੇ, ਤੇ ਕਹਿੰਦਾ ਹੁਣ ਮੈਨੂੰ ਇਹ ਕਹਿੰਦੇ ਫਿਰਦੇ ਆ ਕਿ ਤੈਨੂੰ ਵੀ ਅਸੀਂ ਘੇਰਾ ਪਾਵਾਂਗੇ। ਕਹਿੰਦਾ ਇੱਕ ਚੋਰ ਕਹਿੰਦਾ ਕਿਹਦੇ ਘਰੇ ਚੋਰੀ ਕਰਨ ਜਾਂਦਾ, ਕਹਿੰਦਾ ਲਾਈਟ ਜਗ ਪੈਂਦੀ ਤੇ ਕਹਿੰਦਾ ਦੋ ਘੰਟੇ ਚੋਰ ਨੂੰ ਕੋਈ ਲੱਭਦਾ ਨੀ, ਕਹਿੰਦਾ ਮਾਲਕ ਉੱਠ ਕੇ ਕਹਿੰਦਾ ਵੀ ਕੁਛ ਮਿਲਿਆ? ਕਹਿੰਦਾ ਚੋਰ ਕਹਿੰਦੇ ਨਹੀਂ। ਉਹ ਕਹਿੰਦਾ ਵੀ ਮੈਨੂੰ ਵੀ ਇੱਥੇ ਕੁਛ ਨੀ ਮਿਲਦਾ, ਮੈਨੂੰ ਦੇਣੇ ਨੀ ਕੁਛ ਮਿਲਦਾ, ਤੁਸੀਂ ਰਾਤ ਨੂੰ ਲਾਈਟਾਂ ਜਗਾ ਜਗਾ ਲੱਭਦੇ ਆ। ਉਹ ਕਹਿੰਦਾ CBI ਨੂੰ ਵੀ ਆਈ ਨੀ ਮਿਲਣਾ ਮੇਰੇ ਕੋਲੋਂ ਕੁਛ, ED ਨੂੰ ਵੀ ਕਹਿੰਦਾ ਆਈ ਨੀ ਮਿਲਣਾ ਮੇਰੇ ਕੋਲੋਂ ਕੁਛ। ਕਹਿੰਦਾ ਜਿੰਨੀਆਂ ਮਰਜ਼ੀ ਲਾਈਟਾਂ ਜਗਾਈ ਭਰੋ, ਜਿੰਨਾ ਮਰਜ਼ੀ ਦਿਨੇ ਲੱਭੀ ਚਲੋ, ਕਹਿੰਦਾ ਮੇਰੇ ਕੋਲੋਂ ਕੁਛ ਨੀ ਮਿਲਣਾ। ਪਰ ਗੱਲ ਇਹ ਸੀ ਅਰਸ਼ ਭਾਜੀ, ਅੱਜ ਮੈਂ ਵੀਡੀਓ ਦੇਖੀ, ਚਿਹਰੇ ਤੇ ਉਹ ਰੰਗਤ ਹੈ ਨੀ, ਉਹ ਅੰਦਾਜ਼ ਹੈ ਨੀ ਗੱਲ ਕਰਨ ਦਾ, ਉਹ ਢੰਗ, ਉਹ ਜਜ਼ਬਾ, ਉਹ ਜਨੂਨ ਹੈ ਨੀ ਸੀ। ਨਾ ਤਾਂ ਅੱਜ ਤੀਰ ਕਮਾਨ ਨਾਲ ਉਹ ਕੀਤਾ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦੱਬਦਾ ਕਿੱਥੇ ਆ, ਨਾ ਤਾਂ ਕਮਾਨ ਜਾ ਕੇ ਫੁੱਲ ਫੋਕਾ ਇਸ਼ਾਰਾ ਕੀਤਾ, ਤੇ ਨਾ ਹੀ ਕੋਈ ਹੋਰ ਐਂਟਰੀ ਕੀਤੀ ਜਿਵੇਂ ਪਹਿਲਾਂ ਐਂਟਰੀ ਕਰਦਾ ਸੀ, ਸਿੱਧਾ ਆ ਕੇ ਮੈਕ ਫੜ ਕੇ ਮਾਨ ਸਾਹਿਬ ਸਿੱਧਾ ਭਾਸ਼ਣ ਹੀ ਦੇ ਰਹੇ ਸੀ ਇਸ ਤਰੀਕੇ ਨਾਲ ਕਿ ਮੇਰੇ ਪਿੱਛੇ CBI ਲਾਈ ਹੋਈ ਆ। ਪਰ ਗੱਲ ਅਰਸ਼ ਭਾਜੀ ਇਹ ਆ ਕਿ ਤਾਰਾਂ ਖੜਕ ਰਹੀਆਂ, ਚਰਚਾਵਾਂ ਛਿੜੀਆਂ ਹੋਈਆਂ, ਜੇਕਰ ਧੂਰੀ ਦੇ ਵਿੱਚ ਐਂਟਰੀ ਹੁੰਦੀ ਆ ਤਾਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਹੋਵੇਗਾ ਤੇ ਵੱਡੇ ਵੱਡੇ ਕਪੜੇ ਸਕੂਲਾਂ ਵਿੱਚੋਂ ਨਿਕਲਣਗੇ ਤੇ ਜਿਸ ਦੀ ਕਿਰਪਾਨ ਸਿੱਧੀ ਮੁੱਖ ਮੰਤਰੀ ਸਾਹਿਬ ਦੇ ਸਿਰ ਤੇ ਲਟਕੇਗੀ।
1: 905-813-1300 ਰਾਣਾ ਜੀ, 500-500 ਰੁਪਏ ਦੇ ਨੋਟਾਂ ਦੀ ਪੂਰਾ ਬੋਰੀ ਲੈ ਕੇ ਪਹੁੰਚੇ ਕਹਿੰਦੇ ਮੈਡਮ ਮੇਅਰ ਦੇ ਘਰ, ਤੇ ਕਹਿੰਦੇ ਕਿ ਦਿੱਲੀ ਭੇਜ ਦੋ ਸਾਰਾ ਪੈਸਾ ਪਰ ਲੁਧਿਆਣੇ ਨੂੰ ਬਚਾ ਲੋ।
2: ਅਰਸ਼ ਭਾਜੀ ਇੱਕ ਨਾ ਕੀ ਕਹੀਏ, ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾਈਏ, ਕਿਹੜੀਆਂ ਕਿਹੜੀਆਂ ਖਬਰਾਂ ਪੰਜਾਬ ਦੇ ਦੁੱਖ ਸਾਂਝੇ, ਕਿਹੜਾ ਕਿਹੜਾ ਦੁੱਖ ਬੋਲਾਂ ਮੈਂ ਪੰਜਾਬ ਦਾ, ਫੁੱਲ ਮੁਰਝਾਇਆ ਪਿਆ ਇਹ ਗੁਲਾਬ ਦਾ, ਕਿਹੜੇ ਕਿਹੜੇ ਦੁੱਖ ਬੋਲੀਏ ਪੰਜਾਬ ਦੇ। ਹੁਣ ਸਰਕਾਰ ਨੇ ਇੱਕ ਲੋਇਸ ਪ੍ਰਾਈਵੇਟ ਕੰਪਨੀ ਹੈ ਦਿੱਲੀ ਦੀ, ਜਿਸ ਨੂੰ ਸਰਕਾਰ ਨੇ 82 ਕਰੋੜ ਰੁਪਏ ਦੇ ਵਿੱਚ ਠੇਕਾ ਦਿੱਤਾ। ਦਰਸ਼ਕਾਂ ਨੂੰ ਬੜੀ ਧਿਆਨ ਨਾਲ ਸੁਣਨੀ ਗੱਲ, ਠੇਕਾ ਦਿੱਤਾ ਸੜਕਾਂ ਦੀ ਪਾਣੀ ਨਾਲ ਸਫਾਈ ਕਰਨੀ ਆ, ਪ੍ਰੈਸਰ ਨਾਲ ਪਾਣੀ ਮਾਰ ਕੇ ਪੰਜਾਬ ਦੀਆਂ ਸਾਰੀਆਂ ਸੜਕਾਂ ਸਾਫ ਕਰਨੀਆਂ। ਮੈਂ ਕਹਿੰਦਾ ਜੀ 82 ਕਰੋੜ ਰੁਪਏ ਪੰਜਾਬ ਦੇ ਲੋਕਾਂ ਨੂੰ, ਲੋਕਾਂ ਨੇ ਝਾੜੂਆਂ ਨੀ ਸਾਫ ਕਰ ਦੇਣੀਆਂ, ਦੱਸੋ ਕਿਹੜੀਆਂ ਕਿਹੜੀ ਮੁਹਿੰਮ ਚਲਾਈ ਹੋਈ ਇਹਨਾਂ ਨੇ? 82 ਕਰੋੜ ਰੁਪਏ ਦੀ ਪਾਣੀ ਨਾਲ ਪ੍ਰੈਸਰ ਮਾਰ ਕੇ ਪਰ ਵੱਡੀ ਗੱਲ ਅਰਸ਼ ਭਾਜੀ ਇਹਦੇ ਵਿੱਚ ਜਿਹੜੀ ਇਹ ਅੱਜ ਜਿਹੜੀ ਖੁਲਾਸੇ ਕਰ ਰਿਹਾ ਮੈਂ 500-500 ਰੁਪਏ ਦੇ ਨੋਟਾਂ ਦੀ, ਇਹ ਮੇਹਰ ਮੈਡਮ ਕਰ ਰਹੀ ਆ ਲੁਧਿਆਣੇ ਦੀ, ਦਿੱਲੀ ਦੀ ਕੰਪਨੀ ਨਾਲ ਟਾਈਜਪ ਕਰਕੇ ਪੰਜਾਬ ਸਰਕਾਰ ਰਾਹੀਂ ਵੀ ਸੜਕਾਂ ਧੋਣੀਆਂ। ਉੱਥੋਂ ਦੀ ਮੈਡਮ ਇੱਕ ਐਡਵੋਕੇਟ ਮਹਿਕ ਟੀਨਾ ਨੇ ਇਸ ਦੇ ਵਿਰੁੱਧ ਐਪਲੀਕੇਸ਼ਨ ਦਾਇਰ ਕੀਤੀ ਵੀ ਮੈਂ ਇਹ ਚੀਜ਼ਾਂ ਨੂੰ ਨਹੀਂ ਸਹਿਨ ਕਰੂੰਗੀ, ਕਿਉਂਕਿ ਉਹ ਕੌਂਸਲਰ ਆ। ਉਹ ਕਹਿੰਦੀ ਵੀ ਮੈਂ ਇਹ ਚੀਜ਼ਾਂ ਨੂੰ ਦਸਖਤ ਨਹੀਂ ਕਰੂੰਗੀ। ਕਿਉਂ ਨਹੀਂ ਕਰੂੰਗੀ ਤੇ ਕਿਉਂ? ਉਹ ਕਹਿੰਦੀ ਵੀ ਇਹ ਲੋਕ ਨਾਲ ਪਾਣੀ ਦੀ ਕਿੱਥੇ ਮੁਕਾਬਲਾ, ਜਿਸ ਸੜਕ ਤੇ ਅਰਥ ਭਾਜੀ ਮੀਂਹ ਪੈ ਜੇ ਤਾਂ ਲੋਕ ਸੱਤ ਦਿੰਦੀ ਸੜਕ ਦਾ, ਟੁੱਟ ਜਾਂਦੀ ਸੜਕ ਦੇ ਵਿੱਚ ਟੋਏ ਪੈ ਜਾਂਦੇ। ਅਕਸਰ ਆਪਾਂ ਨੂੰ ਪਤਾ ਜਦੋਂ ਮੀਂਹ ਪੈਣ ਲੱਗ ਜਾਣ ਤਾਂ ਸੜਕਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ। ਤੇ ਮਾਨ ਸਾਹਿਬ ਜੇਕਰ ਇੰਨੀ ਨੌਲੇਜ ਰੱਖਦੇ, ਉਹਨਾਂ ਨੂੰ ਇਸ ਚੀਜ਼ ਦਾ ਤਾਂ ਪਤਾ ਹੀ ਆ ਕਿ ਭਾਈ ਸੜਕਾਂ ਨੂੰ ਜਦੋਂ ਪਾਣੀ ਮਾਰਾਂਗੇ ਤਾਂ ਸੜਕਾਂ ਟੁੱਟਣ ਗਈਆਂ। ਤੇ ਇਹ ਕਿਹੜੀ ਮੁਹਿੰਮ ਚਲਾਲੀ ਸਫਾਈ ਦੀ? ਹੁਣ ਗੱਲ ਇਹ ਆ ਕਿ ਮੈਂਬਰ ਗੌਰਵ ਭੱਟੀ ਨੇ ਮੈਡਮ ਦੇ ਘਰ 500-500 ਰੁਪਏ ਦੇ ਨੋਟਾਂ ਦਾ ਬੋਰਾ ਭਰ ਕੇ ਲੈ ਗਏ, 82.5 ਕਰੋੜ ਰੁਪਇਆ ਲੁਧਿਆਣੇ ਦੇ ਲੋਕਾਂ ਤੋਂ ਇਕੱਠਾ ਕਰਕੇ ਲੈ ਕੇ ਗਏ। ਪਰ ਗੱਲ ਇਹ ਆ ਕਿ ਨੋਟ ਨਕਲੀ ਸੀ। ਜਦੋਂ ਉਹਨੇ ਲੋਕਾਂ ਨੂੰ ਮੈਡਮ ਦੇ ਘਰੇ ਜਾ ਕੇ ਪਹੁੰਚੇ ਵੀ ਭਾਈ ਨੋਟ ਨਕਲੀ ਆ, ਤੇ ਉਹ ਕਹਿੰਦੇ ਭਾਈ ਸਰਕਾਰ ਦੇ ਕਿਹੜਾ ਕੰਮ ਅਸਲੀ ਆ, ਇਹ ਵੀ ਨਕਲੀ ਕੰਮ ਕਰਦੀ ਆ, ਅਸੀਂ ਫਿਰ ਨੋਟ ਨਕਲੀ ਹੀ ਲੈ ਕੇ ਆਉਣਾ ਸੀ। ਉਹ ਕਹਿੰਦੇ ਨੇ ਬੋਰਾ ਭਰ ਕੇ ਮੈਡਮ ਦੇ ਬਾਰਾਂ ਦੇ ਮੂਹਰੇ ਰੱਖਿਆ ਤੇ ਬੋਰੇ ਤੇ ਲਿਖਿਆ ਹੋਇਆ ਵੀ ਇਹ ਸਾਰੇ ਪੈਸੇ ਸਾਰੇ ਦਿੱਲੀ ਭੇਜ ਦਿਓ, ਪਰ ਲੁਧਿਆਣੇ ਨੂੰ ਬਚਾ ਲਓ, ਸੜਕਾਂ ਨਾ ਧੋਵੋ, ਅਸੀਂ ਤੁਹਾਨੂੰ ਪੈਸਾ ਇਕੱਠਾ ਕਰਕੇ ਦੇ ਦਿੰਦੇ ਹਾਂ। ਪਰ ਕਿਲੋਮੀਟਰ ਦੇ ਹਿਸਾਬ ਨਾਲ 2500 ਰੁਪਇਆ ਕੰਪਨੀ ਨੂੰ ਦਿੱਤਾ ਜਾਏਗਾ। ਜੇ 1 ਕਿਲੋਮੀਟਰ ਸੜਕ ਪਾਣੀ ਨਾਲ ਧੋਤੀ ਜਾਂਦੀ ਆ ਤਾਂ 2500 ਰੁਪਇਆ ਕੰਪਨੀ ਨੂੰ ਦਿੱਤਾ ਜਾਊਗਾ। ਜੇ ਸਿੰਗਲ ਸੜਕ ਹੋਊਗੀ, ਜੇ ਡਬਲ ਸੜਕ ਹੋਊਗੀ ਤਾਂ 5000 ਰੁਪਇਆ, ਜੇ 4 ਲੇਨ ਸੜਕ ਹੋਊਗੀ ਤਾਂ 10000 ਰੁਪਇਆ ਪਰ ਕਿਲੋਮੀਟਰ ਦਾ। ਦੇਖੋ ਪੰਜਾਬ ਦਾ ਟੈਕਸਾਂ ਦਾ ਪੈਸਾ ਕਿੱਧਰ ਨੂੰ ਉਡਾਉਣ ਲੱਗੀ ਹੋਈ ਆ ਸਰਕਾਰ। ਸਰਕਾਰ ਇੱਕ ਪਾਸੇ ਤਾਂ ਕਹਿੰਦੀ ਕਿ ਅਸੀਂ ਘਾਟੇ ਚ ਨਹੀਂ ਜਾਂਦੇ, ਅਸੀਂ ਕਰਜ਼ਾ ਇੰਨਾ ਕਰਜ਼ਾ ਲਾਵਾਂਗੇ ਕਿਵੇਂ? ਅਰਸ਼ ਭਾਜੀ ਇਹ ਗੱਲ ਲਿਖਾ ਕੇ ਲੈ ਲਓ, ਪੰਜਾਬ ਦੇ ਪੈਸੇ ਦੀਆਂ ਜਦੋਂ ਪੰਜਾਬ ਤੇ ਕਰਜ਼ਾ ਅੱਜ 5 ਲੱਖ ਕਰੋੜ ਰੁਪਇਆ ਕਰਜ਼ਾ ਹੋਣ ਆਇਆ, ਤੇ ਜੇਕਰ ਇੰਨਾ ਕਰਜ਼ਾ ਹੋ ਗਿਆ, ਇਹ ਲਾਉਣਾ ਪਤਾ ਕਿੱਥੋਂ ਆ? ਕਿਸੇ ਮੁੱਖ ਮੰਤਰੀ ਨੇ ਲਾਉਣਾ, ਚਾਹੇ ਇਸ ਤੋਂ ਬਾਅਦ ਸਰਕਾਰ ਹੋਰ ਵੀ ਆ ਜੇ, ਚਾਹੇ ਜੋ ਮਰਜ਼ੀ ਸਰਕਾਰ ਆਈ ਜਾਵੇ, ਇਹ ਤੁਹਾਡੀਆਂ ਜ਼ਮੀਨਾਂ ਤੁਹਾਡੇ ਘਰਾਂ ਦੀਆਂ ਕੁਰਕਰੀਆਂ, ਉਹ ਕੁਰਕਰੀ ਕਰਕੇ ਜ਼ਮੀਨਾਂ ਤੋਂ ਪੈਸੇ ਲੈਣੇ, ਇਹ ਜ਼ਮੀਨਾਂ ਵੇਚ ਕੇ ਤੁਹਾਨੂੰ ਪੈਸੇ ਦੇਣੇ ਪੈਣੇ, ਕੁਰਕੀ ਹੋ ਕੇ ਪੈਸੇ ਦੇਣੇ ਪੈਣੇ। ਤੁਸੀਂ 1-1 ਹਜ਼ਾਰ ਲੈ ਕੇ ਬੀਬੀਆਂ ਭੰਗੜੇ ਪਾਉਂਦੀਆਂ ਢੋਲਾਂ ਤੇ, ਪਰ ਉਹਨਾਂ ਨੂੰ ਇਹ ਨੀ ਪਤਾ ਕਿ ਪੈਸਾ ਜਿਹੜਾ ਕਰਜ਼ਾ ਚੱਕ ਕੇ ਤੁਹਾਨੂੰ ਦਿੱਤਾ ਗਿਆ ਨਾ, ਇਹ ਤੁਹਾਡੀਆਂ ਜ਼ਮੀਨਾਂ। ਇਹ ਨੀ ਪਤਾ 1-1 ਹਜ਼ਾਰ ਮਗਰ ਤੁਹਾਡਾ 1-1 ਕਿੱਲਾ ਕੁਰਕੀ ਹੋ ਜੇ, ਇਹ ਨੀ ਪਤਾ ਤੁਹਾਡੇ ਘਰ ਕਿੰਨੇ ਕਿੰਨੇ ਮਰਲੇ ਕੁਰਕੀ ਹੋ ਜਾਣੇ ਆ। ਇਹ ਪੰਜਾਬ ਦਾ ਪੈਸਾ ਜਿਹੜਾ ਕਰਜ਼ਾ ਚੜਿਆ, ਇਹ ਕਰਜ਼ਾ ਲਾ ਤੇ ਹੀ ਖੜਾ ਛੁੱਟਣਾ, ਇਸ ਤੋਂ ਬਿਨਾਂ ਖੜਾ ਛੁੱਟਣਾ ਨੀ। ਜ਼ਮੀਨਾਂ ਤੁਹਾਡੀਆਂ ਤੁਹਾਡੀਆਂ, ਤੁਸੀਂ ਫਿਰ ਧਰਨੇ ਲਾਓਗੇ ਵੀ ਸਾਡੀਆਂ ਜ਼ਮੀਨਾਂ ਦੀ ਕੁਰਕੀ ਹੋ ਗਈ, ਇਹ ਕੁਰਕੀ ਕਰਨੀ ਪੈਣੀ। ਬਹੁਤ ਸਾਰੇ ਪਿੰਡਾਂ ਦੀਆਂ ਸੂਚੀਆਂ ਲਿਸਟ ਬਣਦੀ ਪਈ ਗੁਪਤ ਜ਼ਮੀਨਾਂ ਦੀ, ਇਹਨਾਂ ਦੀਆਂ ਜ਼ਮੀਨਾਂ। ਅੱਗੇ ਵੀ ਸਰਕਾਰ ਨੇ ਪਿੱਛੇ ਜੇ ਐਲਾਨ ਕਰਤਾ ਸੀ ਕਿ ਹਰ ਕਿਸਾਨ ਕੋਲੇ ਜਿਨ੍ਹਾਂ ਕੋਲੇ 10 ਏਕੜ ਤੋਂ ਜ਼ਿਆਦਾ ਜ਼ਮੀਨ ਆ, ਉੱਪਰਲੀਆਂ ਜ਼ਮੀਨਾਂ ਰਿਕਵਾਇਰ ਕਰ ਲੋ, ਵੀ 10 ਕਿੱਲਿਆਂ ਨਾਲ ਵਧੀਆ ਗੁਜ਼ਾਰਾ ਹੋ ਜਾਂਦਾ ਬੰਦੇ ਦਾ, ਕਿਸਾਨ ਦਾ। ਇਹ ਸਰਕਾਰ ਦੀਆਂ ਗੁਪਤ ਗੱਲਾਂ ਚੱਲਦੀਆਂ ਪਈਆਂ ਤੇ ਸਮਾਂ ਐਸਾ ਨਾ ਆ ਜੇ ਇਸ ਕਰਕੇ ਵੀ ਜਿਹੜਾ ਤੁਸੀਂ 1000-1000 ਰੁਪਇਆ ਲੈ ਕੇ ਜਾਂ ਹੋਰ ਪੈਸੇ ਲੈ ਕੇ ਆਪਾਂ ਸਾਲਾਂ ਮਾਰਦੇ ਫਿਰਦੇ ਆ ਨਾ, ਇਹ ਸਭ ਸਾਲਾਂ ਉਵੇਂ ਰਹਿ ਜਾਣੀਆਂ ਜਿਵੇਂ ਕਿ ਪੰਜਾਬ ਦੇ ਸਿਰ ਤੇ ਕਰਜ਼ਾ। ਜਿਵੇਂ ਹੁਣ ਤੁਸੀਂ ਦੇਖੋ ਅਰਸ਼ ਭਾਜੀ, ਪੰਜਾਬ ਦੇ ਟੈਕਸਾਂ ਦਾ ਪੈਸਾ ਕਿਹੜੀਆਂ, ਤੁਸੀਂ ਇੱਥੇ ਬਾਹਰਲੇ ਮੁਲਕ ਚ ਬੈਠੇ ਹੋ, ਤੁਹਾਡੀਆਂ ਸੜਕਾਂ ਵੀ ਮੈਨੂੰ ਪਤਾ ਨੀ ਅਰਸ਼ ਭਾਜੀ, ਪਾਣੀ ਨਾਲ ਧੋਤੀਆਂ ਜਾਂਦੀਆਂ ਕਿ ਨਹੀਂ ਧੋਤੀਆਂ ਜਾਂਦੀਆਂ ਕਦੇ?
1: ਹਾਂਜੀ, ਕਈ ਵਾਰੀ ਜੇ ਲੋੜ ਪਈ ਤਾਂ, ਬਟ ਵੈਸੇ ਇੱਥੇ ਤਾਂ ਸਿਸਟਮ ਬੜਾ ਸੂਅਰ ਸਿਸਟਮ ਹੈ ਜੀ ਰਾਣਾ ਜੀ, ਜਦੋਂ ਮੀਂਹ ਪੈਂਦਾ ਤਾਂ ਸੂਅਰ ਸਿਸਟਮ ਤੇ ਪਾਣੀ ਅੰਦਰ ਚਲ ਜਾਂਦਾ ਜੀ, ਬਟ ਨਹੀਂ ਏਦਾਂ ਤਾਂ
2: ਤੁਹਾਡੀਆਂ ਸੜਕਾਂ ਵੀ ਬਣਦੀਆਂ ਉਸ ਤਰੀਕੇ ਨਾਲ
1: ਮੁਲਾਇਮ।
2: ਇੱਥੇ ਤਾਂ ਜੇ ਇੱਥੇ ਤਾਂ ਕਿਸੇ ਨੂੰ ਠੇਕਾ ਦੇ ਦੋ, ਇੱਥੇ ਕਿਸੇ ਨੂੰ ਸੀਮੈਂਟ ਦੀਆਂ ਸੜਕਾਂ ਬਣਾਉਣ ਨੂੰ ਕਰੀਏ, ਇੱਥੇ ਸਰਪੰਚ ਪਿੰਡ ਦਾ ਹੋਵੇ, ਜੇ ਉਹਦੇ ਕੋਲੇ ਗ੍ਰਾਂਟ ਆਉਂਦੀ ਆ 3 ਲੱਖ ਦੀ ਤਾਂ ਉਹ 1.5 ਲੱਖ ਹੀ ਲੱਗਦਾ, ਬਾਕੀ 1.5 ਲੱਖ ਤਾਂ ਸੀਮੈਂਟ ਤਾਂ ਬੋਰੀਆਂ ਚ ਕੱਢ ਦਿੰਦਾ ਸਰਪੰਚ ਵੀ, ਤੇ ਇੱਥੇ ਭ੍ਰਿਸ਼ਟਾਚਾਰ ਤਾਂ ਇੱਥੇ ਚੱਲ ਹੀ ਜਾਂਦਾ। ਸਭ ਨੂੰ ਪਤਾ ਜੇਕਰ ਤੁਹਾਡੇ ਵਰਗੀਆਂ ਸੜਕਾਂ ਹੋਣ ਇੱਥੇ ਵੀ ਤਾਂ ਪਾਣੀ ਨਾ ਭਾਵੇਂ ਨਿੱਤ ਧੋਵੋ, ਪਰ ਇੱਥੇ ਸੜਕਾਂ ਦੇ ਉਹ ਹਾਲਾਤ, ਸੜਕਾਂ ਦੇ ਸਾਈਡਾਂ ਦੇ ਟੋਏ ਆ, ਜਦੋਂ ਪਾਣੀ ਮਾਰੋਗੇ ਪਾਣੀ ਖੜ ਗਿਆ ਸੜਕ ਟੁੱਟ ਜਾਣੀ, ਇੱਥੇ ਤਾਂ ਮੀਂਹ ਪੈਣ ਨਾਲ ਸੜਕਾਂ ਟੁੱਟ ਜਾਂਦੀਆਂ। ਤੇ ਪੰਜਾਬ ਦਾ ਪਹਿਲੀ ਤਾਂ ਗੱਲ ਇਹ ਅਰਸ਼ ਭਾਜੀ, ਕਿਹੜੀਆਂ ਮੀਂਹ ਪੈ, ਮੀਂਹ ਹੁਣ ਪੈ ਰਿਹਾ, ਬਾਰਿਸ਼ ਹੋ ਰਹੀ ਅੱਜ ਪੰਜਾਬ ਦੇ ਵਿੱਚ, ਹਿੱਸਿਆਂ ਚ ਬਹੁਤ ਥਾਵਾਂ ਤੇ ਬਾਰਿਸ਼ ਹੋਈ,
1: ਗੜੇ ਪੈ,
2: ਗੜੇਮਾਰੀ ਵੀ ਹੋਈ ਆ ਬਿਲਕੁਲ। ਤੇ ਜੇਕਰ ਮੀਹਾਂ ਦੇ ਪਾਣੀ ਨੇ ਸੜਕਾਂ ਤਾਂ ਸਾਫ਼ ਹੋ ਰਹੀਆਂ, ਸਾਫ਼ ਜੇ ਕਰਨ ਵਾਲਾ ਤਾਂ ਆਪਣਾ ਕਿਰਦਾਰ ਸਾਫ਼ ਕਰੋ, ਆਪਣਾ ਮਨ ਸਾਫ਼ ਕਰੋ, ਦੇਸ਼ ਪੰਜਾਬ ਦੇ ਪ੍ਰਤੀ
1: ਜੀ
2: ਆਪਣੀ ਜਿਹੜੀ ਨੀਅਤ ਸਾਫ਼ ਕਰੋ, ਜਿਹੜੀ ਚੀਜ਼ ਸਾਫ਼ ਕਰਨ ਵਾਲੀ ਆ, ਤੁਸੀਂ ਸੜਕਾਂ ਦੇ ਪਿੱਛੇ ਨਾ ਪਵੋ ਵੀ ਸੜਕਾਂ ਐਂ ਕਰਨੀਆਂ, ਸੜਕਾਂ ਐਂ ਕਰਨੀਆਂ, ਇਹ ਤਾਂ ਕੰਮ ਚੱਲੀ ਜਾਣਾ, ਸੜਕਾਂ ਦਾ ਇਹ ਪਰ ਇਹ ਪੰਜਾਬ ਦਾ ਪੈਸਾ ਪਹਿਲਾਂ ਪੰਜਾਬ ਦੇ ਸਿਰੋਂ ਕਰਜ਼ਾ ਤਾਂ ਲਾਊ,
1: ਗਲਤ
2: ਪਹਿਲਾਂ ਪੰਜਾਬ ਦੇ ਸਿਰੋਂ ਜੇ ਕਰਜ਼ਾ ਲਊਗਾ 5 ਲੱਖ 5 ਲੱਖ ਕਰੋੜ ਰੁਪਏ ਜਿਹੜਾ ਕਰਜ਼ਾ ਚੜ ਗਿਆ, ਪਹਿਲਾਂ ਕਰਜ਼ਾ ਲਾ ਦੋ, ਤੁਸੀਂ ਵਾਧੂ ਪੈਸਾ ਹੋਵੇ ਨਾ ਤੁਸੀਂ ਸੜਕਾਂ ਛੱਡੋ ਜੋ ਮਰਜ਼ੀ ਧੋਈ ਚੱਲੋ, ਪਰ ਜ਼ਰੂਰੀ ਹੈ ਵੀ ਪੰਜਾਬ ਨੂੰ ਬਚਾਓ, ਪੰਜਾਬ ਦੇ ਅੱਜ ਬੱਚੇ ਦੇ, ਜਦੋਂ ਬੱਚਾ ਜੰਮਦਾ ਪੰਜਾਬ ਦੇ ਵਿੱਚ, ਅੱਜ ਜਦੋਂ ਬੱਚਾ ਜੰਮ ਗਿਆ ਉਹਦੇ ਸਿਰ ਤੇ ਲੱਖਾਂ ਰੁਪਏ ਦਾ ਕਰਜ਼ਾ ਚੜ ਗਿਆ, ਇੱਕ ਬੱਚੇ ਦੇ ਔਸਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੰਨਾ ਕਰਜ਼ੇ ਚ ਪੰਜਾਬ ਡੁੱਬਿਆ ਹੋਇਆ। ਅੱਜ ਆਪਣੇ ਪੰਜਾਬ ਦੀ ਕਰੰਸੀ ਨੇਪਾਲ ਦੇ ਵਿੱਚ ਡਬਲ ਹੋ ਕੇ ਚੱਲਦੀ ਸੀ ਅਰਸ਼ ਭਾਜੀ, ਤਾਂ ਹੀ ਇੱਥੇ ਨੇਪਾਲੀ ਵਾਲੇ ਕੰਮ ਕਰਦੇ ਸੀ, ਅੱਜ ਉਹ ਵੀ ਘੱਟ ਗਈ। ਪਾਕਿਸਤਾਨ ਦੇ ਵਿੱਚ ਆਪਣੀ ਕਰੰਸੀ ਚੱਲਦੀ ਸੀ ਉਹ ਵੀ ਘੱਟ ਗਈ। ਕਿਤੇ ਮੈਨੂੰ ਇੰਜ ਲੱਗਦਾ ਪਿਆ ਪੰਜਾਬ ਚ ਵੀ ਆਪਣਾ ਇੱਕ ਰੁਪਇਆ ਮੈਨੂੰ ਤਾਂ 2.25 ਰੁਪਏ ਬਣਦੇ ਸੀ, ਅੱਜ ਉਹ ਵੀ ਘੱਟ ਗਏ। ਤੇ ਇੱਥੋਂ ਇਹ ਪਤਾ ਲੱਗਦਾ ਕਿ ਪੰਜਾਬ ਦਿਨੋਂ ਦਿਨ ਉੱਪਰ ਨੂੰ ਨੀ ਜਾ ਰਿਹਾ, ਗਰੋਥ ਨਹੀਂ ਕਰ ਰਿਹਾ, ਪੰਜਾਬ ਦਿਨੋਂ ਦਿਨ ਥੱਲੇ ਨੂੰ ਜਾ ਰਿਹਾ। ਪੰਜਾਬ ਨੂੰ ਬਚਾਉਣ ਬਾਰੇ ਸੋਚੋ, ਪੰਜਾਬ ਨੂੰ ਡੁੱਬਣ ਬਾਰੇ ਸੋਚਣਾ ਬੰਦ ਕਰੋ।
1: ਆਲ ਰਾਈਟ ਰਾਣਾ ਜੀ, ਥੈਂਕ ਯੂ ਸੋ ਮਚ, ਟਾਈਮ ਸਾਨੂੰ ਹੁਣ ਆਗਿਆ ਨਹੀਂ ਦੇ ਰਿਹਾ ਜੀ, ਕੱਲ ਦੇ ਪ੍ਰੋਗਰਾਮ ਚ ਸਵੇਰ ਦੇ ਪ੍ਰੋਗਰਾਮ ਦੇ ਵਿਚ ਕਰਾਂਗੇ ਹੋਰ ਗੱਲਾਂ ਬਾਤਾਂ। ਧੰਨਵਾਦ, ਜਿੰਦੇ ਵਾਸਤੇ ਰਹੋ। ਥੈਂਕ ਯੂ ਜੀ,
2: ਥੈਂਕ ਯੂ
1: ਜੀ। ਇਹ ਸਨ ਸੀ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਉਂ ਤੋਂ, ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਯਾਰੋ, ਜ਼ਰੂਰ ਕਾਲ ਕਰਕੇ ਹੌਸਲਾ ਅਫਜ਼ਾਈ ਕਰਦਿਆ ਕਰੋ, ਸਾਨੂੰ ਚੰਗਾ ਲੱਗਦਾ ਜੀ। ਮੰਡੇ ਟੂ ਫਰਾਈਡੇ 10 ਤੋਂ 12 ਸ਼ਾਮ ਨੂੰ 6 ਤੋਂ 9 ਐਵਰੀ ਸੈਟਰਡੇ, ਅਤੇ ਸੰਡੇ 1 ਤੋਂ ਲੈ ਕੇ 4 ਵਜੇ ਤੱਕ ਇਸੇ ਸਟੇਸ਼ਨ ਤੇ 1320 ਦ ਵੋਇਸ ਆਫ ਦ ਸਿਟੀ ਤੇ ਸਾਨੂੰ ਤੁਸੀਂ ਸੁਣਦੇ ਹੋ ਜੀ। ਤੁਸੀਂ ਆਪਣਾ ਸ਼ੋਅ ਸਟਾਰਟ ਕਰਨਾ ਚਾਹੁੰਦੇ ਹੋ, ਆਪਣਾ ਵਪਾਰ ਸਟਾਰਟ ਕਰਨਾ ਚਾਹੁੰਦੇ ਹੋ, ਦੂਰ ਤੱਕ ਸਾਡੀ ਆਵਾਜ਼ ਸੁਣਾਈ ਦਿੰਦੀ ਹੈ ਜੀ ਕ੍ਰਿਸਟਲ ਕਲੀਅਰ ਐਚ ਡੀ ਕੁਆਲਿਟੀ ਦੇ ਨਾਲ, ਸਾਨੂੰ ਤੁਸੀਂ ਆਨ ਏਅਰ ਆਣ ਕੇ ਵੀ ਅਪਡੇਟ ਦੇ ਸਕਦੇ ਹੋ, ਜਾਂ ਤੁਸੀਂ ਅਗਰ ਆਪਣਾ ਤਿਉਹਾਰਾਂ ਦੇ ਮੌਸਮ ਦੇ ਉੱਤੇ ਆਪਣਾ ਐਡਵਰਟਾਈਜ਼ਮੈਂਟ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਮੇਰਾ ਨੰਬਰ 416-303-1515। ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
3: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
0: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮ ਤੇ।
3: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ, ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
0: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
3: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
0: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-910-1320 647-910-1320
3: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919
0: ਤੇ। ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
3: ਤਾਂ ਫਿਰ ਦੇਰ ਕਿਸ ਗੱਲ ਦੀ, ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
0: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
3: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
4: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
5: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
6: ਉਹ ਭਰਾਵਾ, ਹੈਪੀ ਬੜਿਆਲ ਤੇ ਸੁਖਾ ਢੇਸੀ ਕੋਲ ਜਾ ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ।
5: ਸੱਚੀ?
6: ਓ ਮੁੱਚੀ,
7: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ A to Z ਸਰਵਿਸ ਕਰਕੇ ਦੇਣਗੇ।
6: ਇਹਨਾਂ ਕੋਲ ਸਾਲਾਂ ਦਾ ਤਜਰਬਾ।
5: ਹੁਣ ਐਡਰੈਸ ਵੀ ਲਿਖਾ।
6: ਲੈ ਲਿਖ ਲਾ, 1 Good Mark Place, ਇਟੋਬੀ ਕੋਕ, Unit 5।
7: ਕਾਲ 647-706-9257 647-706-9257।
8: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
9: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼।
10: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, your trusted local radio provider for more than 70 years.
8: Yeah, 647-793-6889.
11: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
12: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: ಏರ್ ಹುಡುಕುಲ್ಯೋ ನಾ
1: ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್ ಪ್ರೆಸಿಡೆಂಟ್ ಕನ್ವೆನ್ಷನ್ ಸೆಂಟರ್
2: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫਾਰ ਬੁਕਿੰਗ ਕਾਲ 416-433-9191
3: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
4: ਪੀਲ ਰੀਜਨਲ ਕੌਂਸਲ ਦੀ 26 ਅਕਤੂਬਰ ਨੂੰ ਹੋ ਰਹੀ ਇਲੈਕਸ਼ਨ ਮੌਕੇ ਬ੍ਰੈਂਪਟਨ ਦੇ ਵਾਰਡ 9 ਅਤੇ 10 ਤੋਂ ਉਮੀਦਵਾਰ ਸਤਪਾਲ ਸਿੰਘ ਜੌਲ ਦਾ ਨਾਮ ਯਾਦ ਰੱਖਣਾ ਜ਼ਰੂਰੀ ਹੈ। ਸਕੂਲ ਬੋਰਡ ਦੇ ਟਰਸਟੀ ਵਜੋਂ ਸਤਪਾਲ ਸਿੰਘ ਜੌਲ ਦੀਆਂ ਮਿਸਾਲੀ ਸੇਵਾਵਾਂ ਤੋਂ ਲੋਕਾਂ ਦੇ ਮਨਾਂ ਵਿੱਚ ਤਸੱਲੀ ਦੀ ਲਹਿਰ ਹੈ, ਜਿਸ ਕਰਕੇ ਵਾਰਡ 9 ਤੇ 10 ਦੇ ਵਸਨੀਕ ਰੀਜਨਲ ਕੌਂਸਲਰ ਵਜੋਂ ਸਤਪਾਲ ਸਿੰਘ ਜੌਲ ਦੀ ਜਿੱਤ ਯਕੀਨੀ ਬਣਾ ਰਹੇ ਹਨ। ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸਤਪਾਲ ਸਿੰਘ ਜੌਲ ਵੱਲੋਂ ਲਗਾਤਾਰ ਤਤਪਰਤਾ ਨਾਲ ਕੰਮ ਕੀਤਾ ਜਾਂਦਾ ਹੈ। ਉਹਨਾਂ ਦੀ ਕੈਂਪੇਨ ਨਾਲ ਸੰਪਰਕ ਕਰਨ ਲਈ ਕਾਲ ਕਰੋ 416-895-3784 ਤੇ 416-895-3784।
5: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।
6: The 2026 Brampton municipal election is on Monday, October 26. If you can't vote on voting day, you can vote early during advance polling. Advance polling will take place on October 9, 10, 11, 18 and 17. Voting hours are weekdays from noon to 8 p.m. and weekdays from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information and a list of candidates, visit brampton.ca/brampton votes. A message from the city of Brampton.
7: Navratri special anokha andaz di special sale lagan ja rahi hai. Ladies men's party wear, bridal lehengas, suits, sarees, kurtis, unstitched suit material lena hove te aaj hi aao. Suits te dresses customized bhi karwa sakde ho. Navratri special kagra choli just $50. More than 20 years of experience. Mention CJMR and get 20% off on every dress. Anokha andaz, 6101 Mayfield Road, Unit 3, Brampton. Call 905-794-4005.
8: ਕੀ ਤੁਹਾਡੇ ਬੈਂਕ ਨੇ ਮੋਰਗੇਜ ਨੂੰ ਇਨਕਾਰ ਕਰ ਦਿੱਤਾ ਹੈ? ਕੀ ਤੁਹਾਡੀ ਕਲੋਜ਼ਿੰਗ ਲਾਗੇ ਆ ਰਹੀ ਹੈ ਜਾਂ ਤੁਹਾਨੂੰ ਪੈਸਿਆਂ ਦੀ ਪੈ ਗਈ ਹੈ ਲੋੜ? ਤੇ ਇੱਕੋ ਇੱਕ ਨਾਮ ਨੂੰ ਯਾਦ ਰੱਖੋ, ਮੋਰਗੇਜ ਅਲਾਇੰਸ ਨਾਲ ਕੰਮ ਕਰਦੇ ਵਿਕ ਸੈਦੋਵ। ਫਰਸਟ ਮੋਰਗੇਜ, ਸੈਕੰਡ ਮੋਰਗੇਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡਸ ਚਾਹੁੰਦੇ ਹੋ, ਘਰ ਦੀ ਰੀਫਾਈਨਾਂਸਿੰਗ ਕਰਾਉਣਾ ਚਾਹੁੰਦੇ ਹੋ ਜਾਂ ਤੁਸੀਂ 24 ਘੰਟਿਆਂ ਦੇ ਵਿੱਚ ਫੰਡਸ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਵਿਕ ਸੈਦੋਵ, 30 ਟੌਪ ਫਲਾਈਟ ਡਰਾਈਵ, ਯੂਨਿਟ ਨੰਬਰ 1 ਇਨ ਮਿਸਿਸਾਗਾ। ਵਧੇਰੇ ਜਾਣਕਾਰੀ ਲਈ ਕਾਲ 647-968-8272 License number 10530।
9: ਮੈਂ ਬਲਜਿੰਦਰ ਸਿੰਘ ਨਹਿਲ, ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ। ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ, ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
10: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਬਲਜਿੰਦਰ ਸਿੰਘ ਨਹਿਲ।

0: ऑलराइट, एक बार फिर तो स्वागत है प्रोग्राम दे विच ते मैं हां ताडा दोस्त ते होस्ट अर्श चावला। बहुत खूबसूरत ए रिक्वेस्ट वाली सानू गीत आई जी कुमार सानू दी आवाज दे विच ते बहुत ही वधिया जिहा खूबसूरत रोमांटिक गीत तुसी सुनिया जी। बहुत बहुत शुक्रिया थोड़ा धन्यवाद। 2:10 हो चुके ने जी संडे दी महफिल ते आओ फिर तुहानू लै चलिए हुण उस दफ्तर ते जिथे मैं ऑलवेज कहंदा हुंदा कि इको छत थले हर एक चीज सानू राइट वे उथे मिल जाएगी। ओसीआई पीआर कार्ड पासपोर्ट रिन्यूअल किसी भी मुल्क दा वीजा लगाना चाहते हो या जो नवा अजकल ई ओसीआई दा कह लो कि रूल चलिया होया जी ओ भी इथो तुहानू हर एक चीज सानू इथे उपलब्ध मिलेगी जी। कटारिया टूर्स एंड ट्रैवल तो वड्डे वीर अवतार जी आ चुके ने जी। ਤੁਸੀਂ ਵੀ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ 9056781200 ਇਜ਼ ਦ ਮੇਨ ਹੈਡ ਆਫਿਸ। ਅਵਤਾਰ ਜੀ ਅ ਵੈਰੀ ਵੈਰੀ ਗੁੱਡ ਆਫਟਰਨੂਨ।
1: ਗੁੱਡ ਗੁੱਡ ਆਫਟਰਨੂਨ ਅਰਸ਼ ਜੀ ਐਂਡ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਹੈਪੀ ਲੌਂਗ ਵੀਕਐਂਡ।
0: ਤੁਹਾਨੂੰ ਵੀ ਜੀ ਕੀ ਹਾਲ ਚਾਲ ਠੀਕ ਠਾਕ ਹੋ?
1: ਬਿਲਕੁਲ ਕਿਰਪਾ ਜੀ ਬਾਬਾ ਜੀ ਦੀ ਬਹੁਤ ਮੇਹਰ ਹੈ ਜੀ।
0: ਆਓ ਫਿਰ ਕੱਢੋ ਡੀਲਾਂ ਦਾ ਡਾਲਾ, ਅਕਤੂਬਰ ਦਾ ਮਹੀਨਾ ਆ ਲੋਕਾਂ ਨੇ ਇਸ ਵੇਲੇ ਹੁਣ ਮੈਂ ਕੱਲ ਕਿਤੇ ਬੈਠਾ ਸੀ ਤੇ ਉਹ ਪਲੈਨਿੰਗ ਕਰ ਰਹੇ ਸੀ ਕਹਿੰਦੇ ਅਰਸ਼ ਯਾਰ ਕਟਾਰੀਆ ਸਾਹਿਬ ਨੇ ਰੇਟ ਹੀ ਬੜੇ ਸੁੱਟੇ ਪਏ। ਮੈਂ ਕਹਿੰਦੀ ਕਟਾਰੀਆ ਸਾਹਿਬ ਤਾਂ ਚਲੋ ਰੇਟ ਸੁੱਟਣਾ ਨਹੀਂ ਸੁੱਟਣਾ, ਇਹ ਤਾਂ ਏਅਰਲਾਈਨ ਦੇ ਉੱਤੇ ਆ ਬਿਕਾਜ਼ ਇਹ ਤਾਂ ਹੁਣ ਉਹਨਾਂ ਦੇ ਹਵਾਲੇ ਆ ਨਾ ਜੋ ਰੇਟਸ ਜੋ ਡਿਸਾਈਡ ਕਰਦੇ ਨੇ ਏਅਰਲਾਈਨਸ ਵਾਲੇ।
1: ਬਿਲਕੁਲ ਜੀ ਬਿਲਕੁਲ, ਇਹ ਸਾਰਾ ਕੁਝ ਹੁੰਦਾ ਉਹਨਾਂ ਦੇ ਹਵਾਲੇ ਹੀ ਆ। ਪਰ ਕੀ ਆ ਜਦੋਂ ਵਧੀਆ ਵਧੀਆ ਡੀਲਾਂ ਆਪਾਂ ਲਈ ਦੀਆਂ ਉਹਨਾਂ ਕੋਲ ਦੇਈਦੀ ਉਹਨਾਂ ਨੂੰ ਕੰਮ ਦੇਈਦਾ ਤੇ ਅਗਲੇ ਆਪ ਹੀ ਆ ਕੇ ਦੇ ਸੋ ਇਹ ਚੀਜ਼ਾਂ ਉਹਨਾਂ ਦੇ ਡਿਪੈਂਡ ਕਰਦੀਆਂ ਤੇ ਨਾਲ ਸਾਡੇ ਤੇ ਵੀ ਬਹੁਤ ਡਿਪੈਂਡ ਕਰਦੀਆਂ ਕਿਉਂਕਿ ਸਾਡੇ ਭੈਣ ਭਰਾ ਸਾਥ ਦਿੰਦੇ ਆ ਜੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਜੇ ਇਹਨਾਂ ਦਾ ਸਾਥ ਆ ਤੇ ਅਸੀਂ ਜਿਵੇਂ ਕਹਿ ਲਓ ਵੀ ਡੀਲਸ ਵਧੀਆ ਤੋਂ ਵਧੀਆ ਲਿਆਉਣ ਦੀ ਕੋਸ਼ਿਸ਼ ਕਰਦੇ ਆ, ਕਮਿਊਨਿਟੀ ਨੂੰ ਫਾਇਦਾ ਕਹਿੰਦੇ ਆ ਵੀ ਫਾਇਦਾ

0: ਮਿਲੇ ਸਾਡੀ ਕਮਿਊਨਿਟੀ ਨੂੰ ਜਿੱਥੇ ਵੀ ਜਾਣਾ ਚਾਹੁਣ ਇਹ ਉੱਪਰ ਵਧੀਆ ਪ੍ਰਾਈਜ਼ ਉਪਲਬਧ ਹੋਣ। ਸੋ ਇਸ ਕਰਕੇ ਹਰ ਚੀਜ਼ ਜਿਵੇਂ ਭਾਈਚਾਰੇ ਦੇ ਸੰਜੋਗ ਦੇ ਨਾਲ ਹੀ ਹੈਗੀ ਹੈ ਜੀ ਸਾਰੀ। ਜੇ ਹੁਣ ਸੰਜੋਗ ਨਾ ਹੋਵੇ ਤਾਂ ਫਿਰ ਤਾਂ ਆਪਾਂ ਕੁਛ ਵੀ ਨਹੀਂ ਕਰ ਸਕਦੇ, ਹੈ ਨਾ। ਤੇ ਦਿਲੋਂ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ ਜਿਹੜੇ ਸਾਥ ਦਿੰਦੇ ਆ ਤੇ ਸਾਥ ਦੇਣਗੇ ਵੀ, ਤੇ ਉਮੀਦ ਕਰਦੇ ਆ ਅਸੀਂ ਵੀ ਉਹਨਾਂ ਦੀਆਂ ਜਿਵੇਂ ਕਹਿ ਲੋ ਵੀ ਪੂਰੀਆਂ ਕੋਸ਼ਿਸ਼ਾਂ ਕਰਾਂਗੇ ਜੀ ਪੂਰੇ ਉਤਰਨ ਦੀ, ਉਹਨਾਂ ਦੇ ਸਾਰੇ ਜਿੰਨੇ ਵੀ ਕੰਮ ਲਿਖੇ ਹੋਏ ਆ ਔਰ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਆਪਦੇ ਵੱਲੋਂ ਪੂਰਾ ਅਸੀਂ 100% ਐਫਰਟ ਪਾ ਕੇ ਪੂਰੀ ਸਰਵਿਸਿਸ ਦੇ ਰਹੇ ਹੈਗੇ ਆ ਜੀ ਔਰ ਦੇਵਾਂਗੇ ਵੀ ਜ਼ਰੂਰ। ਤੇ ਤੁਹਾਨੂੰ ਪਤਾ ਕਟਾਰੀਆ ਟੂਰ ਐਂਡ ਟਰੈਵਲ ਜਿਹੜਾ 7 ਦੀ 7 ਦਿਨ ਸਰਵਿਸਿਸ ਲਈ ਤੁਹਾਡੇ ਲਈ ਓਪਨ ਹੈਗਾ ਜੀ। ਸੋ ਜਿਵੇਂ ਕਹਿ ਲੋ ਵੀ ਜੇ ਐ ਨੀ ਹੁੰਦਾ ਹੁੰਦਾ ਅੱਗੇ ਹੁੰਦਾ ਹੁੰਦਾ ਨੀ ਵੀ ਨਹੀਂ ਜੀ ਛੁੱਟੀ ਨੀ ਹੈਗੀ ਸਾਨੂੰ ਛੁੱਟੀ ਆ ਉਹ ਉਦਣ ਬੰਦ ਆ। ਸੋ ਮਤਲਬ 7 ਦੇ 7 ਦਿਨ ਤਾਂ ਹੀ ਖੋਲੇ ਆ ਕਿ ਸਾਰੇ ਜਿੱਦਣ ਤੁਹਾਨੂੰ ਛੁੱਟੀ ਆ ਉਸ ਦਿਨ ਆਓ ਜੀ। ਇਹ ਨਾ ਸੋਚੋ ਵੀ ਸਾਨੂੰ ਛੁੱਟੀ ਆ, ਸਾਡੇ ਬੰਦੇ ਰੋਟੇਟ ਕੀਤੇ ਹੋਏ ਆ ਜੀ, ਸਾਡੇ ਬੰਦੇ ਸਿਲੈਕਟ ਕੀਤੇ ਹੋਏ ਆ ਵੀ ਆਹ ਦਿਨ ਆਹ ਕੰਮ ਕਰੂਗਾ। ਸੋ ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨੀ। ਸਵੇਰੇ 9:30 ਤੋਂ 7 ਵਜੇ ਤੱਕ ਮੇਰੇ ਦੋਨੇ ਆਫਿਸ ਮਾਲਟਨ ਵਾਲਾ 2883 ਡੈਰੀ ਰੋਡ ਈਸਟ ਤੇ ਦੂਸਰਾ ਬ੍ਰਾਮਟਨ ਵਾਲਾ ਜਿਹੜਾ ਕਿ 4550 ਅਬਨੇਜ਼ਰ ਰੋਡ ICIC ਬੈਂਕ ਵਾਲੇ ਪਲਾਜ਼ੇ ਦੇ ਵਿੱਚ ਹੈਗਾ ਜੀ। ਉਹ ਉਹਦੇ ਨਾਲ ਇਹ ਹੁੰਦਾ ਜੀ ਜਿੱਦਣ ਤੁਹਾਨੂੰ ਛੁੱਟੀ ਹੈ ਮੌਜ ਨਾਲ ਆਪਦਾ ਉੱਠੋ ਤੇ ਆਪਦਾ ਆਰਾਮ ਨਾਲ ਬਹਿ ਕੇ ਸਾਰੀ ਇੰਜੋਏ ਕਰਕੇ ਸਾਰੀ ਆਈਡਨਰੀ ਬਣਵਾਓ। ਕੋਈ ਵੀ ਵੀਜ਼ਾ ਸੰਬੰਧੀ ਕੰਮ ਆ ਸਭ ਕੁਛ ਇੱਕੋ ਹੀ ਛੱਤ ਦੇ ਥੱਲੇ, ਤੁਹਾਨੂੰ ਫਿਕਰ ਕਰਨ ਦੀ ਲੋੜ ਕੋਈ ਨੀ। ਸੋ ਆਜੋ ਜੀ ਡੀਲਸ ਦਾ ਬਾਕੀ ਗੱਲ ਕਰਦੇ ਆ। ਡੀਲਸ ਤਾਂ ਬਹੁਤ ਬਹੁਤ ਵਧੀਆ, ਜਿਵੇਂ ਉਸ ਦਿਨ ਅਰਸ਼ ਜੀ ਤੁਹਾਨੂੰ ਯਾਦ ਆ ਆਪਾਂ $640 ਦੀ ਡੀਲ ਲਾਈ ਸੀ ਪਰ ਉਹ ਥੋੜੀਆਂ ਜਿਹੀਆਂ ਸੋਲਡ ਹੋਣ ਕਾਰਨ ਉਹ $750 ਦੀ ਡੀਲ ਹੋ ਗਈ ਹੈ। ਪਰ ਫਿਰ ਵੀ ਸਾਡੇ ਕੋਲ ਕੁਛ ਡੇਟਾਂ ਅਵੇਲੇਬਲ ਹੈਗੀਆਂ ਇੱਕ ਬੈਗ ਦੇ ਨਾਲ $650 ਦੇ ਵਿੱਚ ਡਿਪੈਂਡ, ਪਰ ਬੀ ਆਨੈਸਟਲੀ ਡਿਪੈਂਡ ਤੁਹਾਡੀਆਂ ਡੇਟਾਂ ਤੇ ਕਰਦਾ। ਜਿਹੜੀਆਂ ਡੇਟਾਂ ਸਾਡੇ ਮੁਤਾਬਕ ਲਾਓਗੇ ਤੇ ਅਸੀਂ ਤੁਹਾਨੂੰ ਉਪਲਬਧ ਕਰਵਾ ਵੀ ਸਕਦੇ ਹਾਂ। ਸੋ ਇਹ ਚੀਜ਼ਾਂ ਆਲਵੇਜ਼ ਤੁਹਾਨੂੰ ਰਿਕੁਐਸਟ ਕਰਦੇ ਹਾਂ ਵੀ ਜਿਹੜਾ ਚੀਜ਼ ਅਸੀਂ ਅਨਾਊਂਸ ਕਰਦੇ ਹਾਂ ਉਹ ਸਾਡੀਆਂ ਡੇਟਾਂ ਮੁਤਾਬਕ ਆ। ਐ ਨੀ ਬਈ ਮੈਂ ਤੁਹਾਨੂੰ ਕਵਾਂ ਜੀ ਤੁਸੀਂ ਸਾਰਾ ਸਾਲ ਦੀਆਂ ਡੇਟਾਂ ਦੇ ਸੇਮ ਪ੍ਰਾਈਜ਼ ਹੁੰਦੇ ਆ, ਨਹੀਂ। ਹੁਣ ਅਸੀਂ ਜੀ ਜਿਵੇਂ ਆਪਾਂ ਪਹਿਲਾਂ ਇੱਥੋਂ ਵੇਚਣ ਦੀਆਂ ਜਾਣ ਦੀਆਂ 970 ਦੀਆਂ ਵੇਚੀਆਂ, 670 ਦੀਆਂ ਵੇਚੀਆਂ, 700 ਦੀਆਂ ਵੇਚੀਆਂ, ਅੱਜ ਉਹ ਵੀ ਟੋਰਾਂਟੋ ਤੋਂ ਦਿੱਲੀ 1-way ਟਿਕਟ ਜਿਹੜੀ ਕਿ $1,250 ਤੋਂ ਸਟਾਰਟ ਹੋਈ ਆ, ਤੇ ਆਪਾਂ 1090 ਦੀ ਰਿਟਰਨ ਵੀ ਵੇਚੀ ਹੋਈ ਹੈ ਜੀ ਆਪਾਂ ਟਿਕਟ। ਸੋ ਮਤਲਬ ਹਰ ਜਿਵੇਂ ਕਹਿ ਲੋ ਵੀ ਹਰ ਚੀਜ਼ ਦਾ ਰੇਟ ਸਮੇਂ ਦੀ ਲਿਆਕਤ ਮੁਤਾਬਕ ਹੁੰਦਾ, ਸੀਜ਼ਨੈਲਿਟੀ ਮੁਤਾਬਕ ਹੁੰਦਾ ਵੀ ਕੀ ਸੀਜ਼ਨ ਚੱਲਦਾ ਪਿਆ ਹੈਗਾ। ਸੋ ਹੁਣ ਹਾਈ ਸੀਜ਼ਨ ਸ਼ੁਰੂ ਹੋ ਗਿਆ, ਸਾਡੇ ਜਿੰਨੇ ਬਜ਼ੁਰਗ ਆ, ਮਾਤਾਵਾਂ, ਭੈਣਾਂ ਵਾਂ, ਜਿੰਨੇ ਸਾਡੇ ਉੱਥੇ ਵਿਆਹ ਸ਼ਾਦੀ ਪ੍ਰੋਗਰਾਮ ਆ ਸਾਰੇ ਇਸ ਟਾਈਮ ਹੁੰਦੇ ਆ ਜੀ ਆਪਣੇ ਇੰਡੀਆ ਦੇ ਵਿੱਚ, ਤੇ ਨਾਲੇ ਸਾਡੇ ਬਜ਼ੁਰਗ ਸਾਰੇ ਸਰਦੀਆਂ ਨੂੰ ਇੱਥੋਂ ਲਾਈਕ ਸਰਦੀਆਂ ਕਰਕੇ ਤੇ ਉੱਥੇ ਇੰਡੀਆ ਆਪਦਾ ਇੰਜੋਏ ਕਰਦੇ ਜਾ ਕੇ ਤੇ 5-6 ਮਹੀਨਿਆਂ ਲਈ ਲਾ ਕੇ ਆਉਂਦੇ ਆ। ਸੋ ਹਰ ਚੀਜ਼ ਉਹਨਾਂ ਤੇ ਡਿਪੈਂਡ ਕਰਦੀ ਹੈ ਜੀ, ਉਹਨਾਂ ਨੂੰ ਪਤਾ ਵਾ ਏਅਰਲਾਈਨਾਂ ਨੂੰ ਵੀ ਸੀਜ਼ਨ ਕਿਵੇਂ ਸਟਾਰਟ ਹੁੰਦਾ ਕਿਵੇਂ ਬੰਦ ਹੁੰਦਾ। ਸੋ ਇਸ ਕਰਕੇ ਅਜੇ ਵੀ ਸਾਡੇ ਕੋਲ ਬਹੁਤ ਰੀਜ਼ਨੇਬਲ ਪ੍ਰਾਈਜ਼ ਦੇ ਵਿੱਚ ਬਹੁਤ ਬਹੁਤ ਵਧੀਆ ਸੀਟਾਂ ਤੇ ਬਹੁਤ ਵਧੀਆ ਪ੍ਰਾਈਜ਼, $1,250 ਤੋਂ ਸ਼ੁਰੂ ਹੋ ਜਾਂਦਾ 1-way, ਵੈਸੇ ਮਹਿੰਗਾ ਵਾ ਪਰ ਤੁਹਾਡੇ ਲਈ $1,250 ਤੋਂ ਸ਼ੁਰੂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਸੋਰੀ ਅੰਮ੍ਰਿਤਸਰ ਦੀ ਜਿਹੜੀ ਫਲਾਈਟ ਆ $1,395 ਤੋਂ ਸਟਾਰਟ ਆ ਜੀ 1-way, ਕੁਛ ਡੇਟਾਂ ਤੇ, ਨਾਟ ਐਵਰੀ ਡੇਟਾਂ ਦੇ ਉੱਤੇ ਜੀ, ਕੁਛ ਡੇਟਾਂ ਤੇ ਅਵੇਲੇਬਲ ਆ। ਤੇ ਰਿਟਰਨ ਪ੍ਰਾਈਜ਼ ਜਿਹੜਾ ਹੈਗਾ ਹੁਣ $1,850 ਤੋਂ ਲੈ ਕੇ $2,150 ਤੱਕ ਰਿਟਰਨ ਪ੍ਰਾਈਜ਼ ਦਿੱਲੀ ਦਾ, ਤੇ $2,090 ਤੋਂ ਲੈ ਕੇ $2,495 ਤੱਕ ਅੰਮ੍ਰਿਤਸਰ ਦਾ ਪ੍ਰਾਈਜ਼ ਆ। ਤੇ ਲੈਂਦੇ ਪੰਜਾਬ ਵੱਲ ਨੂੰ ਆ ਜੀ ਇਸਲਾਮਾਬਾਦ, ਕਰਾਚੀ, ਲਾਹੌਰ ਵੀ ਕਿਸੇ ਨੇ ਜਾਣਾ ਹੈਗਾ, ਤੇ ਉਹਦੇ ਵਿੱਚ ਵੀ ਸਾਡੇ ਕੋਲੇ $950 ਤੋਂ ਸਟਾਰਟ ਹੋ ਕੇ $1,200 ਤੱਕ 1-way ਹੈਗਾ। ਤੇ ਰਿਟਰਨ ਪ੍ਰਾਈਜ਼ ਜਿਹੜਾ ਹੈਗਾ $1,850 ਤੋਂ ਲੈ ਕੇ $2,150 ਤੱਕ ਤੁਹਾਨੂੰ ਰਿਟਰਨ ਪ੍ਰਾਈਜ਼ ਵੀ ਮਿਲ ਜਾਣਗੇ ਇਸਲਾਮਾਬਾਦ, ਕਰਾਚੀ, ਲਾਹੌਰ। ਤੇ ਤੁਹਾਨੂੰ ਆਲਵੇਜ਼ ਇਹੀ ਕਹਿੰਦੇ ਆ ਵੀ ਇਹ ਨਾ ਸੋਚਿਆ ਕਰੋ ਵੀ ਅਸੀਂ ਤੁਹਾਨੂੰ ਕੱਲਾ ਇੰਡੀਆ ਤੇ ਪਾਕਿਸਤਾਨ ਦਾ ਦੱਸਦੇ ਹਾਂ, ਇਹ ਤਾਂ ਤੁਸੀਂ ਡਿਸਾਈਡ ਕਰਨਾ ਵਰਲਡ ਚ ਕਿੱਥੇ ਜਾਣਾ, ਅਸੀਂ ਬਾਕੀ ਇੰਤਜ਼ਾਮ ਸਾਡਾ ਜੀ। ਤੁਸੀਂ ਕੋਈ ਵੀ ਏਅਰ ਫੇਅਰ ਲੈਣਾ ਹੈਗਾ, ਕੋਈ ਹੋਟਲ ਬੁਕਿੰਗ ਲੈਣੀ ਹੈ, ਲੈਂਡ ਪੈਕੇਜ ਲੈਣਾ, ਸਭ ਕੁਛ ਸਾਡਾ। ਤੇ ਉਸ ਤੋਂ ਬਾਅਦ ਜਿਵੇਂ ਇੱਕ ਹੋਰ ਸਪੈਸ਼ਲ ਸਾਡਾ ਚੱਲਦਾ ਪਿਆ ਡੁਬਈ ਵਾਸਤੇ ਲੈਂਡ ਪੈਕੇਜ, ਤੁਹਾਨੂੰ ਪਤਾ ਇੱਕ ਦਿਨ ਦਾ ਜੇ ਖਰਚਾ ਲਾ ਕੇ ਚੱਲੀਏ ਤੇ $150 ਤੋਂ $200 ਖਾਲੀ ਹੋਟਲ ਦਾ ਖਰਚਾ ਹੁੰਦਾ ਜੀ ਇੱਕ ਦਿਨ ਦਾ। ਤੁਹਾਨੂੰ ਮੈਂ 3 nights 4 days ਦਾ ਟੂਰ $650 ਦੇ ਵਿੱਚ ਪਰ ਪਰਸਨ ਇਨਕਲੂਡਿੰਗ ਐਵਰੀਥਿੰਗ ਲਾਈਕ 4-star ਹੋਟਲ ਹੋਏਗਾ ਜੀ, ਬ੍ਰੇਕਫਾਸਟ ਹੋਏਗਾ, ਏਅਰਪੋਰਟ ਟ੍ਰਾਂਸਫਰ ਹੋਏਗੀ, ਬੁਰਜ ਖਲੀਫਾ ਦੀ ਟਿਕਟ ਹੋਏਗੀ, ਤੇ ਉਸ ਤੋਂ ਬਾਅਦ ਸਫਾਰੀ ਹੋਏਗੀ, ਨਾਲ ਡਿਨਰ ਹੋਏਗਾ ਵਿਦ ਬਾਰਬੀਕਿਊ ਡਿਨਰ, ਤੇ ਉਸ ਤੋਂ ਬਾਅਦ ਕਰੂਜ਼ ਦਾ ਹੋਏਗਾ ਜੀ, ਕਰੂਜ਼ ਦੇ ਨਾਲ ਵੀ ਡਿਨਰ ਹੋਏਗਾ, ਸਿਟੀ ਟੂਰ ਹੋਏਗਾ, ਡੁਬਈ ਮਾਲ ਦੇ ਵਿੱਚ ਸ਼ੋਪਿੰਗ ਹੋਏਗੀ, ਉਹ ਸ਼ੋਪਿੰਗ ਤੇ ਪੈਸੇ ਤੁਸੀਂ ਆਪ ਲਾਉਣੇ ਆ, 124 ਮੰਜ਼ਿਲ ਦੀ ਟਿਕਟ ਸਾਡੀ ਹੋਏਗੀ, ਤੇ ਉਸ ਤੋਂ ਬਾਅਦ ਸਿਟੀ ਟੂਰ ਦੇ ਨਾਲ ਨਾਲ ਬਹੁਤ ਕੁਛ ਹੋਰ ਐਕਸਕਰਸ਼ਨ ਉੱਤੇ ਜਾ ਰਹੇ ਆ, ਜਿਹੜੇ ਕਿ ਜੇ ਆਪਾਂ ਐਮੀਰੇਟਸ ਏਅਰਲਾਈਨ ਨੂੰ ਚੂਜ਼ ਕਰਦੇ ਹੈਗੇ ਆ ਆਪਾਂ 30 ਅਕਤੂਬਰ ਤੋਂ ਪਹਿਲਾਂ ਪਹਿਲਾਂ ਟਿਕਟਾਂ ਬਾਏ ਕਰ ਲੈਣੇ, ਭਾਵੇਂ ਜਾਣਾ ਫਰਵਰੀ ਮਾਰਚ ਦੇ ਵਿੱਚ ਵੀ ਹੋਵੇ, ਤੇ ਉਹਦੇ ਲਈ 3 ਐਕਸਕਰਸ਼ਨ ਬਿਲਕੁਲ ਫ੍ਰੀ ਦਿੱਤੇ ਜਾ ਰਹੇ, ਜਿਹੜੇ 300 350 US ਡਾਲਰ ਦੀ ਕੀਮਤ ਆ, ਜਿਹਦੇ ਵਿੱਚ ਹੋਪ ਆਫ ਬੱਸ ਆ ਜੀ, ਜਿਹੜਾ ਕਿ ਪੂਰਾ 24 ਘੰਟਿਆਂ ਲਈ ਪਾਸ ਦਿੱਤਾ ਜਾਊਗਾ, ਜਿੱਥੇ ਮਰਜ਼ੀ ਉਤਰੋ ਜਿੱਥੇ ਮਰਜ਼ੀ ਚੜੋ ਤੇ ਇੰਜੋਏ ਕਰੋ ਆਪਦਾ ਪੂਰਾ, ਤੇ ਅਕੇਰੀਅਮ ਹੈਗਾ ਵਾ ਤੇ ਇੱਕ ਵਰਲਡ ਅਕੇਰੀਅਮ ਹੈਗਾ, ਕਾਫੀ ਕੁਛ ਦਿੱਤੀਆਂ ਜਾ ਰਹੀਆਂ ਫੈਸਿਲਿਟੀਜ਼, ਤੇ ਇਹਦੇ ਲਈ ਸਾਨੂੰ ਸੰਪਰਕ ਕਰਨਾ ਪੈਣਾ ਕਟਾਰੀਆ ਟੂਰ ਐਂਡ ਟਰੈਵਲ, ਤੇ ਬਾਕੀ ਜਿਵੇਂ ਕਹਿ ਲੋ ਕਰੇਬੀਅਨ ਆ ਜਾਓ, ਜੇ ਕਿਸੇ ਨੇ ਨੇੜੇ ਨੇੜੇ ਜਾਣਾ ਹੈਗਾ ਕਰੇਬੀਅਨ, ਕਿਸੇ ਨੇ ਡੋਮਿਨਿਕਨ ਜਾਣਾ ਹੈਗਾ ਜਾਂ ਮੈਕਸੀਕੋ ਜਾਣਾ, ਕੋਸਟਰੀਕਾ, ਬਹਾਮਸ, ਹੋਰ ਬੜੇ ਸ਼ਹਿਰ ਆ, ਲੋਸ ਤੋਬਾਸ ਵਗੈਰਾ, ਸਾਰੇ ਸ਼ਹਿਰ ਕਵਰ ਕਰਦੇ ਆ। ਇਹ $950 ਤੋਂ ਸ਼ੁਰੂ ਹੋ ਜਾਂਦਾ ਜੀ ਮੈਕਸੀਕੋ ਵਗੈਰਾ, ਤੇ ਉਸ ਤੋਂ ਬਾਅਦ ਜੇ ਜਿਵੇਂ ਆਲਵੇਜ਼ ਤੁਸੀਂ ਕਹਿੰਦੇ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚੋ, ਤੇ ਕਿਤੇ ਵੀ ਜਾਣ ਦੀ ਲੋੜ ਨਹੀਂ, ਸਿਰਫ ਕਟਾਰੀਆ ਟੂਰ ਐਂਡ ਟਰੈਵਲ ਆਓ, ਜਿੱਥੇ ਆ ਕੇ ਸਿਰਫ ਤੁਸੀਂ ਆਪਦੇ ਪੇਪਰ ਵਰਕ ਦੇਣੇ ਤੇ ਇੱਥੋਂ ਹੀ ਲੈ ਜਾਣੇ ਹੈਗੇ ਆ। ਸੋ ਸਮੇਂ ਦੇ ਨਾਲ ਆਪਦੀਆਂ ਕੋਈ ਵੀ ਅਪਡੇਟਸ ਆ, ਕੋਈ ਵੀ ਕੰਮ ਆ ਕਰਾਓ, ਤੇ ਉਹ ਤੁਸੀਂ ਆਪਦੀਆਂ ਲੰਮੀਆਂ ਲੰਮੀਆਂ ਲਾਈਨਾਂ ਤੋਂ ਬਚ ਸਕਦੇ ਹੋ। ਜੇ ਕਿਸੇ ਨੇ ਈ ਵੀਜ਼ਾ ਲੈਣਾ, ਪਾਸਪੋਰਟ ਬਣਵਾਉਣਾ, ਚਾਹੇ ਪਾਸਪੋਰਟ PCC ਲੈਣੀ ਹੈ, ਚਾਹੇ ਤੁਸੀਂ OCI ਲੈਣੀ ਹੈ, OCI ਅਪਡੇਟ ਕਰਾਉਣੀ ਹੈਗੀ ਆ, ਇਹ ਚੀਜ਼ਾਂ, US ਦਾ ਵੀਜ਼ਾ, USA ਦੀ ਨਵੀਂ ਤੇ ਨਜ਼ਦੀਕ ਦੀ ਡੇਟ ਲੈਣੀ ਹੈਗੀ, UK ਦਾ ਵੀਜ਼ਾ, ਆਲਵੇਜ਼ ਤੁਹਾਨੂੰ ਕਹਿੰਦੇ ਆ ਜੀ UK ਦਾ ਵੀਜ਼ਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਵੀਜ਼ਾ, ਕੈਨੇਡੀਅਨ ਪਾਸਪੋਰਟ ਵੀ ਆ, ਤਾਂ ਵੀ ਤੁਹਾਨੂੰ ਇੱਕ ਫਾਰਮ ਲੱਗਦਾ, ਆਥੋਰਾਈਜੇਸ਼ਨ ਫਾਰਮ ਦਾ, ਉਹ ਕਰਵਾਇਆ ਕਰੋ। ਤੇ ਇਹ ਸਾਰੀ ਜਗ੍ਹਾ ਤੇ ਜਾਣ ਲਈ ਨੇਪਾਲ ਦਾ ਵੀਜ਼ਾ, PR ਕਾਰਡ ਐਕਸਪਾਇਰ ਹੋ ਗਿਆ, ਸਿਟੀਜ਼ਨ ਦੇ ਪੇਪਰ ਆ, ਕੁਛ ਵੀ ਕਰਾਉਣ ਤੋਂ ਬਾਅਦ ਇੰਸ਼ੋਰੈਂਸ ਲੈਣੀ ਨਾ ਭੁੱਲਿਆ ਕਰੋ, ਟਰੈਵਲ ਇੰਸ਼ੋਰੈਂਸ, ਮੈਡੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਤੇ ਉਸ ਤੋਂ ਬਾਅਦ ਇੰਡੀਆ ਤੋਂ ਐਨ ਨੂੰ ਆਉਣਾ ਹੈਗਾ ਤੇ ਮੈਡੀਕਲ ਇੰਸ਼ੋਰੈਂਸ, ਸਾਰਾ ਕੁਝ ਕਵਰ ਸਾਡੇ ਕੋਲ ਮਿਲਦਾ। ਤੇ ਕਾਲ ਕਰ ਲਓ ਜਲਦੀ ਜਲਦੀ, ਦੋਨੇ ਆਫਿਸ ਖੁੱਲੇ ਆ ਜੀ ਹੁਣ ਵੀ, ਵੈਸੇ ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਅਵੇਲੇਬਲ ਹੁੰਦੇ ਆ ਔਨ ਫੋਨ, ਤੇ ਜੇ ਤੁਸੀਂ ਵਿਜਿਟ ਕਰਨਾ ਮੇਰੇ ਦੋਨੇ ਆਫਿਸ ਸਵੇਰੇ 9:30 ਤੋਂ 7 ਵਜੇ ਤੱਕ, ਸੱਤੋ ਦਿਨ ਖੁੱਲਦੇ ਆ। ਨੰਬਰ ਇੱਕੋ ਇੱਕ ਆ ਜੀ, 905-678-1200, 905-678-1200।
1: ਥੈਂਕ ਯੂ ਤਾਜੀ, ਸ਼ੁਕਰੀਆ, ਧੰਨਵਾਦ ਜੀ। 905-678-1200।
2: ਤੁਸੀਂ ਸੁਣ ਰਹੇ ਹੋ ਏਸ਼ੀਅਨ ਵਿਜ਼ਨ ਅਰਸ਼ ਚਾਵਲਾ ਦੇ ਨਾਲ।

0: ਆਲਰਾਈਟ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਆਯੁਸ਼ ਚਾਵਲਾ ਤੇ ਆਓ ਫਿਰ ਹੁਣ ਕੁਝ ਚੋਣਵੀਆਂ ਖਾਸ ਖਬਰਾਂ ਤੁਹਾਡੇ ਸ਼ਹਿਰ ਦੇ ਵਿੱਚ ਲੋਕਲ ਕੀ ਕੁਝ ਵਾਪਰ ਰਿਹਾ ਕੀ ਕੁਝ ਹੋ ਰਿਹਾ ਜੀ ਜਿਸ ਨੂੰ ਸਪੋਂਸਰ ਕਰ ਰਹੇ ਹਨ ਦ ਵਨ ਐਂਡ ਓਨਲੀ ਐਚਕੇ ਮੂਵਰਸ ਅਗਰ ਤੁਸੀਂ ਆਪਣੇ ਘਰ ਦੇ ਵਿੱਚ ਰੈਨੋਵੇਸ਼ਨ ਕਰਕੇ ਤੇ ਜੰਕ ਵੀ ਰਿਮੂਵ ਕਰਨਾ ਹੋਵੇ ਨਾ ਤਾਂ ਇਹ ਵੀ ਕਰ ਦਿੰਦੇ ਨੇ ਨਾਲ ਦੀ ਨਾਲ ਤੁਸੀਂ ਅਗਰ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ ਮੂਵਰਸ ਚਾਹੀਦੇ ਨੇ ਚਾਹੇ ਕਮਰਸ਼ੀਅਲ ਚਾਹੇ ਰੈਜ਼ੀਡੈਂਸ਼ੀਅਲ ਐਚਕੇ ਮੂਵਰਸ ਕੱਲੀ ਲੇਬਰ ਚਾਹੀਦੀ ਹੈ ਐਚਕੇ ਮੂਵਰਸ 140 ਐਡਵਾਂਸ ਬੋਲੇਵਰ ਯੂਨਿਟ 10 ਬ੍ਰੈਂਪਟਨ 416-524-6704 ਲੋਟਸ ਫਿਊਨਰਲ ਹੋਮ ਕ੍ਰੀਮੇਸ਼ਨ ਸੈਂਟਰ ਤੋਂ ਵੀਰ ਹਰਮਿੰਦਰ ਹੰਸੀ ਜੀ ਅੰਤਮ ਰਸਮਾਂ ਦੇ ਵਾਸਤੇ ਇੱਕੋ ਛੱਤ ਥੱਲੇ ਤੁਹਾਡੀ ਬੋਲੀ ਬੋਲਦਾ ਸਟਾਫ ਤੁਹਾਡੇ ਦੁੱਖ ਦੇ ਸਾਥੀ 6475478188 ਪੀਜ਼ਾ ਮਸ਼ੀਨ ਦੋ ਲਾਰਜ ਪੀਜ਼ਾ ਤੁਸੀਂ $24 ਤੇ 99 ਸੈਂਟ ਦੇ ਵਿਚ ਲਾਰਜ ਪੀਜ਼ਾ ਚਾਰ ਚਾਰ ਟੋਪਿੰਗ ਈਚ ਲੈ ਸਕਦੇ ਹੋ ਪੀਜ਼ਾ ਮਸ਼ੀਨ 905-490-1222 ਸਮੋਸਾ ਐਂਡ ਸਵੀਟ ਫੈਕਟਰੀ ਦੀਵਾਲੀ ਦੀ ਤਿਆਰੀਆਂ ਕਸ ਲਓ ਸਮੋਸਾ ਐਂਡ ਸਵੀਟ ਫੈਕਟਰੀ ਦਾ ਵੱਡਾ ਇਨਡੋਰ ਮੇਲਾ ਬਸ ਬਹੁਤ ਹੀ ਦਿਨਾਂ ਦੇ ਵਿਚ ਅਨਾਊਂਸਮੈਂਟ ਹੋਣ ਜਾ ਰਹੀ ਹੈ ਬਹੁਤ ਸਾਰੇ ਇਨਾਮਾਤ ਗਿਫਟ ਕੱਢੇ ਜਾ ਰਹੇ ਨੇ ਸਮੋਸਾ ਐਂਡ ਸਵੀਟ ਫੈਕਟਰੀ ਘਰ ਦੇ ਵਿਚ ਰੈਨੋਵੇਸ਼ਨ ਕਰਾ ਰਹੇ ਹੋ ਤੇ ਕਿਚਨ ਦੀ ਵਾਰੀ ਆ ਚੁੱਕੀ ਹੈ ਜਾਂ ਤੁਸੀਂ ਕਮਰਸ਼ੀਅਲ ਪ੍ਰਾਪਰਟੀ ਓਨ ਕਰਦੇ ਹੋ ਯੂ ਨੀਡ ਸੰਬਡੀ ਹੂ ਕੈਨ ਡੂ ਵੰਡਰਫੁਲ ਵੁੱਡ ਵਰਕ ਦੈਨ ਮੇਪਲ ਵਨ ਕਿਚਨ ਐਂਡ ਬਾਥ ਨੂੰ ਜ਼ਰੂਰ ਕਾਲ ਕਰਨਾ 173 ਐਡਵਾਂਸ ਬੁਲੇਵਰਡ ਯੂਨਿਟ 34 ਬ੍ਰੈਂਪਟਨ ਦੇ ਵਿਚ ਸਥਿਤ ਹਾਈ ਐਂਡ ਕਿਚਨ ਕੈਬਨਿਟਸ ਕੁਆਲਿਟੀ ਵਰਕਮੈਨਸ਼ਿਪ ਅਤੇ ਤੁਸੀਂ ਬਾਰ ਬਣਾਉਣਾ ਹੋਵੇ ਟੀਵੀ ਯੂਨਿਟ ਬਣਾਉਣਾ ਹੋਵੇ ਜਾਂ ਆਪਟੀਕਲ ਸਟੋਰੇਜ ਤੁਸੀਂ ਖਾਨੇ ਬਣਾਉਣੇ ਹੋਣ ਡੈਂਟਲ ਆਫਿਸ ਵੁੱਡ ਵਰਕਿੰਗ ਜਾਂ ਰਿਸੈਪਸ਼ਨ ਡੈਸਕ ਬਣਾਉਣੀ ਹੋਵੇ ਦ ਵਨ ਐਂਡ ਓਨਲੀ ਮੇਪਲ ਵਨ ਕਿਚਨ ਐਂਡ ਬਾਥ 173 ਐਡਵਾਂਸ ਬੁਲੇਵਰਡ ਯੂਨਿਟ 34-905-458-0075 ਮੋਰਗੇਜ ਦੀ ਤਲਾਸ਼ ਦੇ ਵਿਚੋਂ ਤਾਂ ਕੁਈਨ ਨੀਲਮ ਜੀ ਦਾ ਨਾਮ ਯਾਦ ਜ਼ਰੂਰ ਰੱਖਣਾ ਜੀ ਫਸਟ ਸੈਕਿੰਡ ਥਰਡ ਪ੍ਰਾਈਵੇਟ ਫੰਡਸ ਲਈ ਇੱਕੋ ਇੱਕ ਨਾਮ ਕੁਈਨ ਨੀਲਮ ਜੀ 6477-739-8710 ਗਰੋਸਰੀ ਤਾਜ਼ੀਆਂ ਸਬਜ਼ੀਆਂ ਫਲ ਫਰੂਟ ਲਈ ਅਨਾਜ ਮਾਰਟ ਇਜ਼ ਦਾ ਨੇਮ ਟੂ ਰਿਮੈਂਬਰ 6141 Mayfield Road, Unit 42A, Brampton, Devastit, Anaj Mart, 905-928-8557. They call kar sa deo. ਐਂਡ ਗਾਈਜ ਸੀ ਕੇ ਲਿਕੁਇਡੇਸ਼ਨ ਤੇ ਬਹੁਤ ਭਾਰੀ ਸੇਲ ਲੱਗੀ ਹੋਈ ਤੁਸੀਂ ਜਾ ਕੇ ਉੱਥੇ ਵਿਜਿਟ ਵੀ ਕਰ ਸਕਦੇ ਸੀ ਕੇ ਲਿਕੁਇਡੇਸ਼ਨ ਅਸ਼ੋਕ ਜੁਵੈਲਰਸ ਤੋਂ ਵੀਰ ਰਾਜੂ ਜੀ ਅਤੇ ਨਨੁਆ ਐਂਡ ਲੋਫੇਈ ਲੋਇਰਸ ਨੂੰ ਕਾਲ ਕਰ ਸਕਦੇ ਹੋ ਅਗਰ ਤੁਸੀਂ ਲਿਟੀਗੇਸ਼ਨ ਲੋਇਰ ਲੱਭ ਰਹੇ ਹੋ ਜਾਂ ਕਮਰਸ਼ੀਅਲ ਲੋਇਰ ਲੱਭ ਰਹੇ ਹੋ ਪਰਸਨਲ ਇੰਜਰੀ ਲੋਇਰ ਜਾਂ ਤੁਸੀਂ ਮੋਟਰ ਵਹੀਕਲ ਐਕਸੀਡੈਂਟ ਦੇ ਤਹਿਤ ਲਾਇਬਿਲਟੀ ਇੰਸ਼ੋਰੈਂਸ ਜਾਂ ਡਿਸੇਬਿਲਟੀ ਕਲੇਮਸ ਦੇ ਮਾਹਿਰ ਨਨੁਆ ਐਂਡ ਆਈਓਫੀ ਲੋਇਰਸ ਨੂੰ ਜ਼ਰੂਰ ਕਾਲ ਕਰ ਲਿਓ ਜੀ ਨਨੁਆ ਐਂਡ ਆਈਓਫੀ ਲੋਇਰਸ ਦੇ ਗੁਰਦੀਪ ਨਨੁਆ ਨੂੰ ਜਾਂ ਡੈਨਿਸ ਆਈਓਫੀ ਨੂੰ ਕਾਲ ਜ਼ਰੂਰ ਕਰ ਲੈਣਾ ਜੀ 6477-93-6889 ਤੇ ਤੁਸੀਂ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਇਸ ਸਪੋਂਸਰਡ ਬਾਏ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੱਡੇ ਵੀਰ ਹੈਪੀ ਬੜਿਆਲ ਅਤੇ ਵੀਰ ਸੁੱਖਾ ਢੇਸੀ ਜੀ ਬਾਬਾ ਜੀ ਕਹਿੰਦੇ ਨੇ ਕਿ ਤੁਸੀਂ ਅਗਰ ਟਰੱਕ ਦਾ ਕੰਮ ਕਰਾਉਣਾ ਹੋਵੇ ਇੰਜਨ ਨੂੰ ਰੀਬਿਲਡ ਕਰਨਾ ਹੋਵੇ ਟ੍ਰਾਂਸਮਿਸ਼ਨ ਨੂੰ ਰੀਬਿਲਡ ਕਰਨਾ ਹੋਵੇ ਜਾਂ ਤੁਸੀਂ ਕੋਈ ਵੀ ਤਰ੍ਹਾਂ ਦੀ DPF ਕਲੀਨਿੰਗ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ A-Z ਟਰੱਕ ਦਾ ਕੰਮ ਕਰਾਉਣਾ ਹੋਵੇ ਹੌਲੀ ਹੌਲੀ ਛੋਟੀ ਛੋਟੀ ਆਸਾਨ ਕਿਸ਼ਤਾਂ ਦੇ ਨਾਲ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ 1 ਗੁੱਡ ਮਾਰਕ ਪਲੇਸ ਈਟੋਬੀਕੋ ਦੇ ਵਿੱਚ ਸਥਿਤ ਫੇਅਰ ਪ੍ਰਾਈਸ 6477-06-9257 ਤੇ ਕਾਲ ਕੀਤਾ ਜਾ ਸਕਦਾ ਹੈ ਆਓ ਫਿਰ ਕੁਝ ਚੋਣਵੀਆਂ ਖਾਸ ਖਬਰਾਂ ਤੁਹਾਡੇ ਨਾਲ ਪੇਸ਼ ਕਰਦੇ ਹਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ 905-813-1320 ਤੇ ਆਨ ਏਅਰ ਆ ਕੇ ਆਪਣੀ ਹਾਜ਼ਰੀ ਲਗਵਾ ਸਕਦੇ ਹੋ ਆਓ ਫਿਰ ਕੁਝ ਚੋਣਵੀਆਂ ਖਾਸ ਖਬਰਾਂ ਗੁੱਡ ਆਫਟਰਨੂਨ 2:25 ਹੋ ਚੁੱਕੇ ਨੇ ਜੀ ਈਸਟਰਨ ਕੈਨੇਡੀਅਨ ਟਾਈਮ ਦੇ ਮੁਤਾਬਕ ਤੇ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਪ੍ਰੋਗਰਾਮ ਏਸ਼ੀਅਨ ਵਿਜ਼ਨ ਤੇ ਆਓ ਫੇਰ ਕੁਝ ਚੋਣਵੀਆਂ ਖਾਸ ਖਬਰਾਂ ਕੈਨੇਡਾ ਦੀ ਇਕਾਨਮੀ ਇਸ ਵੇਲੇ ਜਿਹੜੀ ਤਸਵੀਰ ਹੈ ਉਹ ਕਾਫੀ ਹਿੱਲ ਰਹੀ ਹੈ ਜੀ ਨਵੇਂ ਅੰਕੜੇ ਸਾਹਮਣੇ ਸ਼ੋਅ ਹੋਏ ਨੇ ਸਟੈਟਿਸਟਿਕ ਕੈਨੇਡਾ ਦੇ ਮੁਤਾਬਕ ਕੈਨੇਡਾ ਨੇ ਤਕਰੀਬਨ ਸਪਟੈਂਬਰ ਦੇ ਮਹੀਨੇ ਦੇ ਵਿਚ 68,000 ਜੋਬਸ ਗੁਆਏ ਨੇ ਜੀ ਵੈਰੀ ਡਿਸਅਪੋਇੰਟਿੰਗ ਇਨ ਦੀ ਇੰਪਲੋਇਮੈਂਟ ਸੈਕਟਰ ਬਿਕਾਜ ਇਸ ਅੰਕੜਿਆਂ ਦੇ ਨਾਲ ਪਰਸੈਂਟੇਜ ਗਰੋਥ ਇਕਨੋਮਿਕ ਗਰੋਥ ਜੋਬ ਸਿਕਿਉਰਿਟੀ ਟੈਂਕ ਕਰ ਰਹੀ ਹੈ ਜੀ ਥੈਂਕਸ ਗਿਵਿੰਗ ਆ ਗਿਆ ਜੀ ਕੱਲ ਨੂੰ ਥੈਂਕਸ ਗਿਵਿੰਗ ਮਨਾ ਰਹੇ ਸ਼ੁਕਰਾਨਾ ਦਾ ਦਿਨ ਟਰਕੀਜ ਕੱਟਣਗੇ ਲੋਕ ਬਟ ਤਿਉਹਾਰਾਂ ਦਾ ਸੀਜ਼ਨ ਵੀ ਆ ਰਿਹਾ ਕ੍ਰਿਸਮਸ ਨਿਊ ਈਅਰਸ ਐਂਡ ਵੇਖੋ ਜੀ 68,000 ਜੋਬਸ ਹੈਵ ਗੋਨ ਵੈਨਿਸ਼ਡ ਇਨ ਸਪਟੈਂਬਰ ਸਭ ਤੋਂ ਵੱਡਾ ਅੰਕੜਾ ਨਵੇਂ ਫਿਗਰ ਚੋਂ ਸਾਹਮਣੇ ਆਏ ਨੇ ਸੀ। ਕੀ ਬਣੂ ਕੈਨੇਡਾ ਦਾ ਸੱਚੇ ਪਾਤਸ਼ਾਹ, ਵਾਹਿਗੁਰੂ ਜਾਣੇ। ਹਲੇ ਇਹ ਖਬਰ ਮੈਂ ਸਾਂਝੀ ਕੀਤੀ ਹੈ, ਦੂਜੀ ਖਬਰ ਵੀ ਤੇਰਾ ਧਿਆਨ ਨਾਲ ਸੁਣੋ। ਹੈਮਿਲਟਨ ਦੇ ਵਿਚ ਸਟੀਲ ਵਰਕਰਸ ਨੂੰ ਲੇ ਆਫ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਸਟੈਲਕੋ ਨੇ ਕਿਹਾ ਹੈ ਕਿ ਉਹ ਆਪਣੇ ਜੋਬ ਕਟਸ ਕਰਨ ਜਾ ਰਹੇ ਨੇ ਡਿਸਪਾਈਟ ਲੀਗਲ ਐਕਸ਼ਨ ਆਟਵਾ ਤੋਂ ਦਿੱਤੇ ਗਏ ਨੇ ਜੀ। ਕਹਿੰਦੇ ਅਸੀਂ ਲੇ ਆਫ ਕਰਨ ਜਾ ਰਹੇ ਹਾਂ। ਇਹ ਕੰਪਨੀ ਮੇਨਟੇਨਸ ਇਟਸ ਮੀਟਿੰਗ ਇਟਸ ਇੰਪਲੋਇਮੈਂਟ ਕਮਿਟਮੈਂਟ, ਜਿਹੜੇ ਵਰਕਰਸ ਨੇ ਉਨ੍ਹਾਂ ਨੂੰ ਕਮਿਟਮੈਂਟ ਸੈਲਰੀ ਦਿੱਤੀ ਜਾਵੇਗੀ ਜੀ, ਬਟ ਲੇ ਆਫ 100% ਕੀਤਾ ਜਾ ਰਿਹਾ ਜੀ। ਹਾਲੇ ਇਹ ਅਨਸਰਟਨ ਹੈ ਕਿ ਫਿਊਚਰ ਦੇ ਵਿਚ ਇਹ ਕੰਪਨੀ ਕੀ ਵਿਜ਼ਨ ਦੇ ਰਹੀ ਹੈ ਜੀ, ਬਟ ਫਿਲਹਾਲ ਹੀ ਇਹ ਜਿਹੜੀ ਕੰਪਨੀ ਹੈ ਆਪਣੇ ਆਪ ਨੂੰ ਕਹਿ ਰਹੀ ਹੈ ਕਿ ਵੀ ਵਿਲ ਬੀ ਲੇਇੰਗ ਆਫ ਪੀਪਲ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਫਾਰਮਰ ਪ੍ਰੀਮੀਅਰ ਜੇਸਨ ਕੈਨੀ ਨੇ ਵਾਰਨ ਕੀਤਾ ਕਿ ਲੋਅਰ ਵੋਟਰਸ ਮੀਨਿੰਗ ਅਲਬਰਟਾ ਦੇ ਵਿਚ ਆ ਸਕਦੇ ਨੇ, ਬਿਕਾਜ਼ ਜੋ ਇਸ ਵੇਲੇ ਅਲਬਰਟਾ ਦੇ ਆਲੇ ਦੁਆਲੇ ਖਬਰਾਂ ਆਪਾਂ ਦੇਖ ਰਹੇ, ਚਾਹੇ ਉਹ ਓਇਲ ਨੂੰ ਲੈ ਕੇ, ਚਾਹੇ ਉਹ ਵੱਖ ਹੋਣਾ ਚਾਹੁੰਦੇ ਨੇ ਜੀ, ਦਾ ਵੋਟ ਇਜ਼ ਅਟ੍ਰੈਕਟਿੰਗ ਨੇਸ਼ਨ ਅਟੈਂਟਿਡ ਬਿਕਾਜ਼ ਆਫ ਕੈਨੇਡਾ ਦੀ ਯੂਨਿਟੀ ਅਲਬਰਟਾ ਦੇ ਨਾਲ। ਤੇ ਹੁਣ ਅਲਬਰਟਾ ਤੇ ਕੈਨੇਡਾ ਦੇ ਵਿਚ ਜੋ ਸੰਬੰਧ ਨੇ, ਅਲਬਰਟਾ ਵੱਖਰਾ ਹੋਣਾ ਚਾਹੁੰਦੀ ਹੈ ਤੇ ਵੋਟਰਸ ਕਹਿ ਰਹੇ ਨੇ ਅਸੀਂ ਵੋਟ ਨਹੀਂ ਪਾਵਾਂਗੇ। ਤੇ ਜੇਸਨ ਕੈਨੀ ਜੋ ਕਿ ਫਾਰਮਰ ਪ੍ਰੀਮੀਅਰ ਰਹਿ ਚੁੱਕੇ ਨੇ, ਉਨ੍ਹਾਂ ਨੇ ਕਿਹਾ ਕਿ ਸ਼ਾਇਦ ਇਹ ਨਾ ਹੋਵੇ ਕਿ ਵੋਟਰਸ ਘੱਟ ਹੋਣ ਤੇ ਸਾਨੂੰ ਪਤਾ ਵੀ ਲੱਗੇ ਕਿ ਕੌਣ ਕਿਹੜੇ ਕਿਹੜੇ ਵਾਰਡ ਤੋਂ ਹੂ ਕੈਨ ਵਿਨ, ਬਿਕਾਜ਼ ਰਾਈਟ ਨਾਓ ਇਜ਼ ਵੈਰੀ ਵੈਰੀ ਕਰੂਸ਼ਲ ਕਿ ਸਾਰੇ ਜਾਣੇ ਨੂੰ ਵੋਟ ਪਾਉਣਾ ਪੈਣਾ ਜੀ, ਖਾਸ ਕਰਕੇ ਅਲਬਰਟਾ ਦੇ ਵਿਚ ਤਾਂ ਇਟ ਇਜ਼ ਵੈਰੀ ਕਰੂਸ਼ਲ। ਬ੍ਰਿਟਿਸ਼ ਕੋਲੰਬੀਆ ਦੇ ਵਿਚ ਪ੍ਰੋਵਿੰਸ਼ੀਅਲ ਇਲੈਕਸ਼ਨ ਕੈਂਪੇਨ ਗਰਮਾ ਰਹੀ ਹੈ। ਵੋਟਰਸ 24 ਅਕਤੂਬਰ ਨੂੰ ਪੋਲਸ ਤੇ ਜਾ ਰਹੇ ਨੇ। ਦ ਲੀਡਰ ਆਫ ਦੀ NDP ਕੰਜ਼ਰਵੇਟਿਵ ਗ੍ਰੀਨ ਪਾਰਟੀ ਆਰ ਸਕੈਡਿਊਲਡ ਟੂ ਫੇਸ ਅ ਟੈਲੀਵਾਈਜ਼ਡ ਡਿਬੇਟ 14 ਅਕਤੂਬਰ ਨੂੰ। ਹੁਣ ਦੇਖਦੇ ਹਾਂ ਜੀ ਕਿ ਪ੍ਰੋਵਿੰਸ਼ੀਅਲ ਇਲੈਕਸ਼ਨ ਕੈਂਪੇਨ ਵੀ ਨਜ਼ਦੀਕ ਆ ਰਹੇ ਨੇ ਜੀ, ਬਟ ਵੋਟਰਸ 24 ਅਕਤੂਬਰ ਨੂੰ ਪੋਲਸ ਤੇ ਜਾਣਗੇ। ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਰਿਹਾ ਮੈਂ, ਨਾ ਕਿ ਇੱਥੇ, ਬਟ ਦੇਖਦੇ ਹਾਂ ਕਿ 14 ਅਕਤੂਬਰ ਨੂੰ ਉਥੋਂ ਦੇ ਬ੍ਰਿਟਿਸ਼ ਕੋਲੰਬੀਆ ਦੇ ਜਿਹੜੇ ਨੁਮਾਇੰਦੇ ਨੇ ਕੀ ਕੁਛ ਜਵਾਬ ਦਿੰਦੇ ਨੇ। Canadians grocery ਦੀ ਕੀਮਤਾਂ ਦਿਨ ਬਾਈ ਦਿਨ ਵੱਧਦੀਆਂ ਜਾ ਰਹੀਆਂ ਨੇ ਜੀ। ਫੂਡ ਬੈਂਕਸ ਅਕ੍ਰੋਸ ਕੈਨੇਡਾ ਆਰ ਰਿਪੋਰਟਿੰਗ ਅ ਹੈਵੀ ਡਿਮਾਂਡ। ਫੂਡ ਬੈਂਕਸ ਇਸ ਵੇਲੇ ਸਟਰਗਲ ਕਰ ਰਹੇ ਨੇ ਜੀ ਵਿਦ ਦ ਕੋਸਟ ਆਫ ਲਿਵਿੰਗ। ਥੈਂਕਸ ਗਿਵਿੰਗ ਆ ਗਿਆ ਜੀ ਕੱਲ ਨੂੰ, ਐਬਸੋਲੂਟਲੀ ਕੰਸਰਨਿੰਗ ਹੈ ਜੀ। ਕਈ ਲੋਕਾਂ ਕੋਲੋਂ ਪੈਸੇ ਨਹੀਂ ਹੈਗੇ ਤਰੱਕੀ ਲੈਣ ਲਈ, ਕਈ ਲੋਕਾਂ ਕੋਲ ਪੈਸੇ ਨਹੀਂ ਹੈਗੇ ਖਾਣ ਪੀਣ ਦਾ ਸਮਾਨ ਲੈਣ ਲਈ, ਤਾਂ ਉਹ ਕਿੱਥੇ ਜਾਂਦੇ ਨੇ? ਫੂਡ ਬੈਂਕਸ ਤੇ। ਫੂਡ ਬੈਂਕਸ ਵਾਲੇ ਵੀ ਆਪਣੇ ਹੱਥ ਖੜੇ ਹੋਏ ਕੀਤੇ ਹੋਏ ਨੇ ਇਹਨਾਂ ਨੇ ਕਿ ਸਾਡੇ ਕੋਲ ਤਾਂ ਇਸ ਮਹਿੰਗਾਈ ਦੇ ਵਿਚ ਵੀ ਕੈਂਟ ਕੀਪ ਅਪ। ਸੋ ਗਾਈਜ਼, ਦੋ ਗੱਲਾਂ ਨੇ ਇੱਥੇ, ਬਜਾਏ ਫਾਲਤੂ ਪੈਸਾ ਬਾਹਰ ਖਰਚਣ ਨਾਲੋਂ ਥੋੜੇ ਚੰਦ ਜੋ ਡਰਾਈ ਗੁੱਡਸ ਆ ਉਹ ਫੂਡ ਬੈਂਕਸ ਨੂੰ ਐਸ ਅ ਗੁੱਡ ਵਿਲ, ਥੈਂਕਸ ਗਿਵਿੰਗ ਹੈ, ਸ਼ੁਕਰਾਨਾ ਹੀ ਕਰਨਾ ਨਾ ਆਪਾਂ। ਸੇਵਾ ਫੂਡ ਬੈਂਕ ਤੇ ਜਾਓ, ਦੇਰ ਸੋ ਮੈਨੀ ਫੂਡ ਬੈਂਕਸ ਆਊਟ ਦੇਅਰ, ਜਾ ਕੇ ਪਲੀਜ਼ ਡੂ ਡੋਨੇਟ ਸਮ ਫੂਡ, ਜਾਂ ਫਾਈਨੈਂਸ਼ੀਅਲ ਤੌਰ ਤੇ ਵੀ ਤੁਸੀਂ ਹੈਲਪ ਕਰ ਸਕਦੇ ਹੋ। ਐਂਡ ਫਾਈਨਲੀ ਗਾਈਜ਼, ਦੇਣੇ ਵਾਲਾ ਜਬ ਵੀ ਦੇਗਾ ਚੱਪੜ ਫਾੜ ਕੇ, ਭਾਵ ਲੋਟੋ ਮੈਕਸ ਨੇ ਕਿਹਾ ਕਿ $85 million ਦੀ ਕੋਈ ਜੇਤੂ ਸਾਹਮਣੇ ਨਹੀਂ ਆਇਆ। 7 ਨੰਬਰਸ ਦਾ ਫਰਾਈਡੇ ਦੇ ਡਰਾਅ ਦੇ ਵਿਚ ਕੋਈ ਨੰਬਰ ਬਾਹਰ ਨਹੀਂ ਆਇਆ। ਲਾਰਜੈਸਟ ਜੈਕਪੋਟ ਇਨ ਕੈਨੇਡੀਅਨ ਲਾਟਰੀ ਹਿਸਟਰੀ ਦੇ ਵਿਚ $85 million ਇਜ਼ ਅਪ ਫਾਰ ਗ੍ਰੈਬਸ। ਗਾਈਜ਼, ਜੇ ਗੈਸ ਸਟੇਸ਼ਨ ਤੇ ਤੇਲ ਤੂਲ ਪਵਾ ਰਹੇ ਹੋ, ਤਾਂ ਜੇ ਤੁਸੀਂ ਸ਼ੌਕ ਰੱਖਦੇ ਹੋ ਜੀ ਟਿਕਟ ਟੁਕਟ ਦਾ, ਲਾਟਰੀ ਲੂਟਰੀ ਦਾ, ਤਾਂ ਜ਼ਰੂਰ ਜ਼ਰੂਰ ਜ਼ਰੂਰ ਪਾਇਓ ਜ਼ਰੂਰ। ਓਕੇ, ਥੈਂਕ ਯੂ ਫਾਰ ਜੁਆਇਨਿੰਗ ਅਸ, ਹੈਵ ਅ ਸੇਫ ਐਂਡ ਪਲੈਜ਼ੈਂਟ ਥੈਂਕਸਗਿਵਿੰਗ। ਇਹ ਸੀ ਕੁਝ ਚੋਣਵੀਆਂ ਖਾਸ ਖਬਰਾਂ, ਆਉਂਦੇ ਜੀ ਬ੍ਰੇਕ ਤੋਂ ਬਾਅਦ।
1: ਘਰ ਦਾ ਇੱਕ
0: ਸਿਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
1: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ। ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ 1-800-567-HURT-4878 ਔਰ ਡਾਇਰੈਕਟ ਨੰਬਰ 416-557-5010 416-557-5010। ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: स्वीट महल वालों का ब्रांड न्यू प्रेसिडेंट कन्वेंशन सेंटर 100 तो लेके 700 की कैपेसिटी, डिलीशियस फूड, खुली डुली पार्किंग, ब्यूटीफुल एम्बियंस, मीटिंग, ब्याह, बर्थडे पार्टी, एनिवर्सरी होवे या कोई भी फंक्शन, भुलियो ना स्वीट महल वालों का प्रेसिडेंट कन्वेंशन सेंटर 1133 क्रेडिट स्टोन रोड वॉन। फॉर बुकिंग कॉल 416-433-9191।
1: प्रेसिडेंट कन्वेंशन सेंटर।
2: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।

0: ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
1: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮ ਤੇ।
0: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
1: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
0: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
1: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-910-1320 647-910-1320
0: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919
1: ਤੇ। ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
0: ਤਾਂ ਫਿਰ ਦੇਰ ਕਿਸ ਗੱਲ ਦੀ, ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
1: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
0: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
2: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ, ਤੇ ਆਓ ਫਿਰ ਹੁਣ ਕੁਝ ਇੰਟਰਨੈਸ਼ਨਲ ਨਿਊਜ਼ ਲੈ ਕੇ ਹਾਜ਼ਰ ਅਰਸ਼ ਚਾਵਲਾ। ਇਹ ਆਕਾਸ਼ਵਾਣੀ 1320 AM ਹੈ, ਇੰਟਰਨੈਸ਼ਨਲ ਨਿਊਜ਼ ਬੁਲੇਟਿਨ ਦੇ ਵਿੱਚ ਤੁਹਾਡਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਆਓ ਫਿਰ ਕੁਝ ਚੰਦ ਚੋਣਵੀਆਂ ਟਾਪ ਸਟੋਰੀਜ਼। ਇੱਕ ਹੈਰਾਨੀ ਵਾਲੀ ਗੱਲ ਇਹ ਕਿ ਸੀਜ਼ ਫਾਇਰ ਅਨਾਊਂਸ ਕੀਤਾ ਗਿਆ ਜੀ ਰਸ਼ੀਆ ਅਤੇ ਯੂਕਰੇਨ ਦੇ ਜੰਗ ਨੂੰ ਲੈ ਕੇ। ਯੂਨਾਈਟਿਡ ਸਟੇਟਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਸਾਹਿਬ ਨੇ ਕਿਹਾ ਕਿ ਰਸ਼ੀਆ ਅਤੇ ਯੂਕਰੇਨ ਨੇ ਅਗਰੀ ਕੀਤਾ ਹੈ ਕਿ ਕੁਝ ਇਕ ਦਿਨ ਵਾਸਤੇ ਇਮੀਡੀਏਟ ਸਟਾਪ ਕੀਤਾ ਜਾਵੇ ਐਨਰਜੀ ਇਨਫਰਾਸਟ੍ਰਕਚਰ ਤੇ ਜੋ ਅਟੈਕ ਕਰ ਰਹੇ ਸਨ। ਬਟ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਹਿਸ ਗਵਰਨਮੈਂਟ ਇਜ਼ ਸਟਿਲ ਵੇਟਿੰਗ ਫਾਰ ਦ ਡੀਟੇਲਸ ਕਿ ਕਿਹੜੀਆਂ ਕਿਹੜੀਆਂ ਮੰਗਾਂ ਉਨ੍ਹਾਂ ਨੇ ਉਧਰੋਂ ਭੇਜੀਆਂ ਹੋਈਆਂ ਨੇ। ਉਧਰੋਂ ਮਾਸਕਾਓ ਨੇ ਵੀ ਹਾਲੇ ਤੱਕ ਕੋਈ ਵੀ ਅਗਰੀਮੈਂਟ ਸਾਹਮਣੇ ਕਨਫਰਮ ਨਹੀਂ ਕੀਤਾ ਹੈ। ਇਹ ਅਨਾਊਂਸਮੈਂਟ ਤਾਂ ਆ ਰਹੀ ਹੈ ਜਦੋਂ ਟਰੰਪ ਸਾਹਿਬ ਨੇ ਰਸ਼ੀਆ ਦੇ ਨਾਲ ਹੱਥ ਮਿਲਾਇਆ ਕਿ ਭਾਉ ਤੇਲ ਹੁਣ ਸਾਨੂੰ ਚਾਹੀਦਾ ਹੈ। ਉਧਰੋਂ ਮਿਡਲ ਈਸਟ ਦੇ ਵਿਚ ਵੀ ਕਾਫੀ ਵਾਇਲੈਂਸ ਦਿਨ ਬਾਏ ਦਿਨ ਵਧਦਾ ਜਾ ਰਿਹਾ ਜੀ। ਸਾਊਥ ਅਰੇਬੀਆ ਦੇ ਵਿਚ ਮੇਨ ਇੰਟਰਨੈਸ਼ਨਲ ਏਅਰਪੋਰਟ ਤੇ ਰਿਆੜ ਦੇ ਵਿਚ ਕਿਹਾ ਜਾ ਰਿਹਾ ਕਿ ਦੂਜੀ ਵਾਰ ਕੰਸੈਕਟਿਵ ਡੇ ਹੈ ਜੀ ਜਿੱਥੇ ਮਿਸਾਈਲ ਸੁੱਟੇ ਗਏ। ਤਕਰੀਬਨ 12 ਜਣਿਆਂ ਦੀ ਮੌਤ ਹੋ ਚੁੱਕੀ ਹੈ ਸੈਟਰਡੇ ਦੀ ਖ਼ਬਰ ਆਈ ਹੈ ਜੀ, ਐਂਡ ਵਤ ਹੰਡਰਡਸ ਜ਼ਖਮੀ ਪਾਏ ਗਏ ਨੇ ਜੀ। ਯਾਮੇਨ ਹੂਤੀ ਦੇ ਰੈਬਲਸ ਹੈਵ ਕਲੇਮਡ ਰਿਸਪਾਂਸਿਬਿਲਟੀ ਕਿ ਅਸੀਂ ਇਹ ਇਸ ਚੀਜ਼ ਨੂੰ ਅੰਜਾਮ ਦਿੱਤਾ ਹੈ ਜੀ। ਕਿਹਾ ਜਾ ਰਿਹਾ ਹੈ ਕਿ ਇੰਟਰਨੈਸ਼ਨਲ ਏਅਰ ਟਰੈਵਲਸ ਏਰੀਆ ਦੇ ਵਿਚ ਬੰਦ ਕੀਤਾ ਗਿਆ ਹੈ। ਉਧਰੋਂ ਇਰਾਨ ਨੇ ਰਿਜੈਕਟ ਕੀਤਾ ਜੀ ਲੇਟੈਸਟ ਅਮਰੀਕਾ ਦੇ ਪੀਸ ਪ੍ਰਪੋਜ਼ਲ। ਕਹਿੰਦੇ ਨੇ ਕਿ ਅਸੀਂ ਨਹੀਂ ਮੰਗਾਂਗੇ ਤੁਹਾਡੀਆਂ ਸ਼ਰਤਾਂ। ਇਰਾਨ ਅਫੀਸ਼ਲਸ ਨੇ ਕਿਹਾ ਕਿ ਮੇਜਰ ਡਿਸਅਗਰੀਮੈਂਟ ਰਿਮੇਨ, ਹਾਲੇ ਵੀ ਵਾਰ ਜ਼ੋਨ ਦੇ ਵਿਚ ਸਟ੍ਰੈਟਸ ਆਫ ਹਾਰਮੋਨਸ ਬੰਦ ਕੀਤਾ ਗਿਆ ਹੈ। ਕਿਹਾ ਜਾ ਰਿਹਾ ਕਿ ਅਸੀਂ ਖੋਲਾਂਗੇ ਨਹੀਂ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਆਨਗੋਇੰਗ ਕੰਫਲੈਕਟ ਹਾਲੇ ਵੀ ਹੋ ਰਿਹਾ ਜੀ, ਐਨਰਜੀ ਨੂੰ ਲੈ ਕੇ, ਸ਼ਿਪਿੰਗ ਨੂੰ ਲੈ ਕੇ ਅਤੇ ਡਿਪਲੋਮੈਟਿਕ ਰਿਲੇਸ਼ਨਸ਼ਿਪਸ ਨੂੰ ਲੈ ਕੇ ਇਹ ਲਾਂਘਾ ਹਾਲੇ ਵੀ ਬੰਦ ਕੀਤਾ ਗਿਆ ਹੈ। ਅਫਰੀਕਾ ਦੇ ਵਿਚ ਇਕ ਬਹੁਤ ਹੀ ਵੱਡਾ ਹਾਦਸਾ, ਸਮੁੰਦਰ ਦੇ ਵਿਚ ਯੂਨਾਈਟਿਡ ਨੇਸ਼ਨਜ਼ ਨੂੰ ਬੁਲਾਇਆ ਗਿਆ। ਤਕਰੀਬਨ 140 ਮਾਈਗ੍ਰੈਂਟਸ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦਾ ਜਹਾਜ਼ ਟਰੈਵਲ ਕਰ ਰਿਹਾ ਸੀ ਜੀ ਟੂਵਰਡਸ ਯਾਮਿਨ, ਜਿੱਥੇ ਤਕਰੀਬਨ 84 ਪੀਪਲ ਹੈਵ ਬਿਨ ਰਿਮੇਨ ਮਿਸਿੰਗ ਤੇ ਰੈਸਕਿਊ ਆਪਰੇਸ਼ਨ ਹਾਲੇ ਵੀ ਜਾਰੀ ਹੈ ਜੀ। ਇਹ ਬਹੁਤ ਹੀ ਵੱਡਾ ਨੁਕਸਾਨ, ਯੂਨਾਈਟਿਡ ਨੇਸ਼ਨ ਦਸਿਆ ਕਿ ਅਫਰੀਕਾ ਦੇ ਵਿਚ ਖ਼ਬਰ ਸਾਹਮਣੇ ਆਈ ਹੈ। ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਐਂਡ ਫਾਈਨਲੀ, ਸਵੀਅਰ ਵੈਦਰ ਇਜ਼ ਕਾਜ਼ਿੰਗ ਡਰਪਸ਼ਨਸ ਅਕ੍ਰੋਸ ਅਮੇਰੀਕਾ। ਤਕਰੀਬਨ ਹਰਕੇਨ ਆਈਸਿਸ ਹੈਜ਼ ਰਿਪੋਰਟਡ ਲੈਫਟ ਫੋਰ ਪੀਪਲ ਡੈਡ ਤੇ ਤਕਰੀਬਨ 670,000 ਲੋਕ ਬਿਜਲੀ ਤੋਂ ਵਾਂਝੇ ਨੇ ਜੀ। ਇਸ ਵੇਲੇ ਐਮਰਜੈਂਸੀ ਕਰੂਜ਼ ਨੂੰ ਬੁਲਾਇਆ ਗਿਆ ਜੀ ਉੱਥੇ ਏਰੀਏ ਦੇ ਵਿਚ, ਕਾਫੀ ਡੈਮੇਜਿਸ ਆਏ ਨੇ ਜੀ ਤੇ 670,000 ਲੋਕ ਬਿਨਾਂ ਬਿਜਲੀ ਤੋਂ ਇਸ ਵੇਲੇ ਆਪਣਾ ਗੁਜ਼ਾਰਾ ਕਰ ਰਹੇ ਨੇ ਜੀ। ਹਰਕੇਨ ਬਹੁਤ ਹੀ ਭੈੜਾ ਹਰਕੇਨ ਸੀ। ਇਹ ਸੀ ਕੁਝ ਚੋਣਵੀਆਂ ਖਾਸ ਖ਼ਬਰਾਂ ਸੁਣੀਆਂ ਜੀ, ਲੋਕਲ ਨਹੀਂ ਇੰਟਰਨੈਸ਼ਨਲ ਨਿਊਜ਼ ਤੁਹਾਡੇ ਨਾਲ ਪੇਸ਼ ਕੀਤੀਆਂ ਨੇ। ਆਈ ਹੋਪ ਤੁਸੀਂ ਪਸੰਦ ਕੀਤਾ ਹੋਵੇਗਾ। ਸਾਡੇ ਤੋਂ ਬਾਅਦ ਪਿੰਡੋ ਪ੍ਰਦੇਸ਼ ਪ੍ਰੋਗਰਾਮ ਪੇਸ਼ ਹੋਣਗੇ ਜੀ ਤੁਹਾਡੇ ਲਈ ਮਨੋਰੰਜਨ ਮਨੋਰੰਜਨ ਤੇ ਮਨੋਰੰਜਨ ਲੈ ਕੇ ਬਰਾਇਡ ਸਵੀਟਸ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਜੀ। ਮਿਠਾਈ ਮੇਲਾ ਲੱਗਣ ਜਾ ਰਿਹਾ ਜੀ ਬਰਾਇਡ ਸਵੀਟਸ ਵੱਲੋਂ, ਤੁਹਾਨੂੰ ਸੱਦਾ ਪੱਤਰ ਦਿੱਤਾ ਗਿਆ ਜੀ, ਜ਼ਰੂਰ ਆਣ ਕੇ ਬਰਾੜਾਂ ਦਾ ਜੋ ਪਨੀਰ ਹੈ ਜੀ, ਬਰਾੜਾਂ ਦਾ ਜੋ ਮਿਲਕ ਕੇਕ ਹੈ, ਜ਼ਰੂਰ ਤੁਸੀਂ ਟਰਾਈ ਕਰਨਾ। ਬਰਾਇਡ ਸਵੀਟਸ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਜੀ। ਤੇ ਮਿੰਟਕ ਵੈਸੇ ਰਹਿ ਸਾਡੇ ਕੋਲ ਥੋੜੇ, ਪਰ ਐਡਵਾਂਸ ਪੋਲਿੰਗ ਦਾ ਹਾਲੇ ਵੀ ਸਮਾਂ ਹੈਗਾ ਜੀ, 5 ਵਜੇ ਤੱਕ ਐਡਵਾਂਸ ਪੋਲਿੰਗ ਹੈ ਜੀ। ਜ਼ਰੂਰ ਵੋਟ ਪਾ ਕੇ ਆਓ ਗਾਈਜ਼, ਵੋਟ ਪਾਉਣਾ ਜ਼ਰੂਰੀ ਹੈ। ਵੋਟ ਪਾ ਜੇ ਤੁਸੀਂ ਵੋਟ ਪਾਓਗੇ ਤਾਂ ਹੀ ਉਹ ਚੇਂਜ ਬਦਲਾਵ ਆਵੇਗਾ, ਨਹੀਂ ਤਾਂ ਫਿਰ ਕੋਈ ਗੱਲ ਨਹੀਂ ਜੀ, ਜਿੱਦਾਂ ਚੱਲਦਾ ਚੱਲਦੇ ਜਾਓ, ਇਹੀ ਕਹਿ ਸਕਦੇ ਹਾਂ। ਵੈਸੇ ਗਾਈਜ਼ ਪ੍ਰੋਗਰਾਮ ਸਾਡਾ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ, ਜ਼ਰੂਰ ਸਾਨੂੰ ਕਾਲ ਕਰਕੇ ਯਾਰ ਥੋੜਾ ਜਿਹਾ ਫੀਡਬੈਕ ਵੀ ਦਿਆ ਕਰੋ, ਸਾਨੂੰ ਕੋਈ ਸੁਣ ਵੀ ਰਿਹਾ ਕਿ ਨਹੀਂ। 905-813-1320 ਤੁਸੀਂ ਅਗਰ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਚਾਹੁੰਦੇ ਹੋ 1320 AM ਤੇ, ਕੁਛ ਕੁ ਟਾਈਮ ਸਲੋਟ ਸਾਡੇ ਕੋਲ ਅਵੇਲੇਬਲ ਨੇ। ਸਾਡਾ ਟੈਸਟਿੰਗ ਪੀਰੀਅਡ ਆਲਮੋਸਟ ਡਨ ਹੈ, ਜਦੋਂ ਵੀ ਟੈਸਟਿੰਗ ਪੀਰੀਅਡ ਡਨ ਹੋ ਗਿਆ ਫਿਰ ਬੇਸ਼ੁਮਾਰ ਪ੍ਰੋਗਰਾਮਿੰਗ ਤੁਸੀਂ ਸੁਣੋਗੇ ਜੀ ਲਗਾਤਾਰ। ਐਂਡ ਸਾਨੂੰ ਬੜੀ ਖੁਸ਼ੀ ਹੈ ਕਿ ਜਿੰਨਾ ਵਧੀਆ ਰਿਸਪੋਂਸ ਸਾਡੇ ਸਰੋਤੇ ਸਾਡੇ ਸਪੋਂਸਰ ਸਾਨੂੰ ਦੇ ਰਹੇ ਨੇ ਜੀ, ਬਿਕਾਜ਼ ਇਹ ਪ੍ਰੋਗਰਾਮ ਦੂਰ ਤੱਕ ਸੁਣਾਈ ਦਿੰਦਾ ਜੀ। ਜੇ ਮੈਂ ਦੂਰ ਕਹਾਂ ਤਾਂ ਇੱਕ ਟਾਈਮ ਤੇ ਤਾਂ ਸਕਾਰਬਰੋ ਮਾਰਕਮ ਦੇ ਉੱਤੇ ਵੀ ਨਹੀਂ ਪ੍ਰੋਗਰਾਮ ਸੁਣਾਈ ਦਿੰਦਾ ਸੀ, ਤੇ ਕਿਚਨਰ ਵਾਟਰਲੂ ਤੱਕ ਵੀ ਪ੍ਰੋਗਰਾਮ ਨੂੰ ਮਸਾਂ ਮਸਾਂ ਸੁਣਾਈ ਦਿੰਦਾ ਸੀ, ਹੁਣ ਸਟ੍ਰੈਟਫੋਰਡ ਤੱਕ ਪ੍ਰੋਗਰਾਮ ਨੂੰ ਸੁਣਾਈ ਦੇ ਰਹੇ, ਵੁੱਡਸਟਾਕ ਤੱਕ ਪ੍ਰੋਗਰਾਮ ਨੂੰ ਸੁਣਾਈ ਦੇ ਰਹੇ ਜੀ, ਇਧਰੋਂ ਕਹਿ ਲੋ ਨਿਆਗਰਾ ਫਾਲਸ ਤੱਕ, ਹੈਮਿਲਟਨ ਤੱਕ, ਬਰਲਿੰਗਟਨ ਤੱਕ, ਤਾਂ ਚਲੋ ਮਿਸਿਸ ਬ੍ਰੈਂਟਨ ਤਾਂ ਆਪਣਾ ਹੈ ਹੀ ਹੈ, ਪਰ ਜਿਹੜੇ ਦੂਰ ਸਾਡੇ ਸਪੋਂਸਰਸ ਵਾਂਝੇ ਸੀ ਕਿ ਸਾਡਾ ਵੀ ਕਿਤੇ ਪ੍ਰੋਗਰਾਮ ਇੱਥੇ ਸੁਣੇ ਤਾਂ ਉਥੋਂ ਤੱਕ ਵੀ ਸਾਡੀ ਆਵਾਜ਼ ਹੁਣ ਪਹੁੰਚ ਰਹੀ ਹੈ ਜੀ। ਸੋ ਗਾਈਜ਼ ਤੁਸੀਂ ਅਗਰ ਆਪਣਾ ਵਪਾਰ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਸਾਡੇ ਇਸ ਮਾਧਿਅਮ ਦੇ ਥਰੂ, ਤਾਂ ਮੈਨੂੰ ਕਾਲ ਕਰ ਸਕਦੇ ਹੋ 416-303-1515। ਲੋ ਜੀ ਕਾਲ ਆ ਗਈ, ਆਉਂਦੀ ਯਾਰ ਕਾਲ ਲੈ ਲਈ। ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਅਰਸ਼ ਬੇਟਾ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ ਧੀਰ ਸਾਹਿਬ।
3: ਦੇਖੋ ਪ੍ਰੋਗਰਾਮ ਬਣਾਇਆ ਤੁਹਾਨੂੰ ਪਹਿਲਾਂ ਹੀ ਦੇ ਚੁੱਕੇ ਆ ਵੀ ਤੁਸੀਂ 1320 ਨੂੰ ਫੇਰ ਮੁੜ ਕੇ ਚਾਲੂ ਕੀਤਾ, ਪਰ ਅਜੇ ਵੀ ਤੁਹਾਨੂੰ ਕਾਫੀ ਕੁਛ ਕਰਨ ਦੀ ਜ਼ਰੂਰਤ ਹੈ।
2: ਓਕੇ ਜੀ,
3: ਔਰ ਤੁਸੀਂ ਕਰ ਵੀ ਲਵੋਗੇ, ਅਸੀਂ ਤੁਹਾਡੇ ਨਾਲ।
2: ਥੈਂਕ ਯੂ ਸੋ ਮਚ ਜੀ।
3: ਮੈਂ ਸਪੋਂਸਰ ਭਰਾ ਜਿਹੜੇ ਕਰਦੇ ਨੇ ਸਪੋਂਸਰ ਭਰਾਵਾਂ ਨੂੰ, ਉਹਨਾਂ ਨੂੰ ਵੀ ਕਹਾਂਗਾ ਕਿ ਵੱਧ ਤੋਂ ਵੱਧ ਇਹਨਾਂ ਦੇ ਨਾਲ ਜੁੜੋ, ਤਾਂ ਕਿ ਸਾਡਾ ਪ੍ਰੋਗਰਾਮ 1320 ਚੈਨਲ
2: ਬਿਲਕੁਲ
3: ਹਮੇਸ਼ਾ ਲਈ ਚੱਲਦਾ ਰਹੇ।
2: ਬਹੁਤ ਸਾਰੇ ਸਰਪ੍ਰਾਈਜ਼ ਆ ਰਹੇ ਧੀਰ ਸਾਹਿਬ, ਟੈਨਸ਼ਨ ਨਾ ਲਓ, ਸਰਪ੍ਰਾਈਜ਼ ਬਹੁਤ ਵੱਡੇ ਵੱਡੇ ਆ ਰਹੇ ਨੇ, ਇੱਕ ਵਾਰੀ ਆ ਟੈਸਟਿੰਗ ਪੀਰੀਅਡ ਹੋ ਜਾਵੇ ਤਾਂ ਫਿਰ।
3: ਗੱਲ ਇਹ ਆ ਇਲੈਕਸ਼ਨ ਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ, ਜਿਹੜਾ ਇਹਨਾਂ ਨੇ ਨਵਾਂ ਸਿਸਟਮ ਲਿਆਂਦਾ ਨਾ ਕੋਈ,
2: ਹਾਂਜੀ ਹਾਂਜੀ,
3: ਉਹਦੇ ਬਾਰੇ ਤੁਸੀਂ ਖੁੱਲ ਕੇ ਦੱਸੋ। ਦੱਸਣਾ ਤਾਂ ਇਹਨਾਂ ਨੂੰ ਮਹੀਨਾ ਪਹਿਲਾਂ ਚਾਹੀਦਾ ਸੀ। ਹਾਂਜੀ, ਹੁਣ ਮੈਨੂੰ ਤਾਂ ਜਿਹੜਾ ਸੋਸ਼ਲ ਮੀਡੀਆ ਦੇ ਬਾਰੇ ਕੁਛ ਨੀ ਪਤਾ, ਮੈਂ ਤਾਂ ਉਹਨਾਂ ਨੂੰ ਕਹੂੰਗਾ ਜਿਹੜਾ ਮੇਰਾ ਪੁਰਾਣਾ ਸਿਸਟਮ ਆ ਉਹੀ ਮੈਂ।
2: ਤੁਸੀਂ ਇੱਦਾਂ ਕਰੋ, ਜੇ ਪੁਰਾਣਾ ਸਿਸਟਮ ਤੁਸੀਂ ਵਰਤਣਾ ਨਾ ਤਾਂ 26 ਅਕਤੂਬਰ ਵਾਲੇ ਦਿਨ ਤੁਸੀਂ ਪੁਰਾਣਾ ਸਿਸਟਮ ਵਰਤ ਸਕਦੇ ਹੋ, ਸ਼ਾਇਦ ਤੁਹਾਨੂੰ ਇਹ ਗੱਲ ਦਾ ਮੈਂ ਤੁਹਾਨੂੰ ਦੱਸ ਰਿਹਾ ਜੀ, ਉੱਥੇ ਤੁਸੀਂ ਟਿਕ ਕਰਕੇ ਆਪਣਾ ਵੋਟ ਪਾ ਸਕਦੇ ਹੋ।
3: ਪਰ ਮੈਂ ਤਾਂ ਐਡਵਾਂਸ ਪੋਲਿੰਗ ਦੇ ਵਿੱਚ ਵੋਟ ਪਾਉਣੀ ਆ।
2: ਤੁਸੀਂ ਐਡਵਾਂਸ ਪੋਲਿੰਗ ਦੇ ਵਿੱਚ ਦੇਖੋ, ਐਡਵਾਂਸ ਪੋਲਿੰਗ ਦੇ ਵਿੱਚ ਕੁਝ ਬਦਲਾਵ ਤਾਂ ਨਹੀਂ ਧੀਰ ਸਾਹਿਬ, ਇਟਸ ਵੈਰੀ ਸਿੰਪਲ ਜੀ ਗੱਲ ਆ, ਦੋ ਪੇਪਰ ਦੇਣੇ ਉਹਨਾਂ ਨੇ, ਠੀਕ ਹੈ ਜੀ। ਦੇਖੋ ਆਪੋ ਆਪਣੇ ਵਿਚਾਰ ਹੁੰਦੇ ਨੇ, ਸ਼ਾਇਦ ਮੈਂ ਮਾਡਰਨ ਟਾਈਪ ਦਾ ਸੁਭਾਅ ਦੀ ਗੱਲ ਕਰਨ ਜਾ ਰਿਹਾ, ਪਰ ਜਿਨ੍ਹਾਂ ਨੇ ਪੈਨ ਪੇਪਰ ਵਾਲਾ ਕੰਮ ਕਰਨਾ ਜੀ, 26 ਅਕਤੂਬਰ ਨੂੰ ਵੀ ਕਰ ਸਕਦੇ ਨੇ ਬਾਏ ਲਾਅ, ਬਿਕਾਜ਼ ਗਿਣਤੀ ਤਾਂ ਧੀਰ ਸਾਹਿਬ ਐਂਡ ਮੌਕੇ ਤੇ ਸਕਰੂਟਨੀ ਨੇ ਕਰਨੀ ਆ, ਠੀਕ ਹੈ। ਮਸ਼ੀਨ ਸਿਰਫ ਤੇ ਸਿਰਫ ਇੱਕ ਨੰਬਰ ਵੋਟ ਦਿੰਦੀ ਹੈ। ਐਗਜੈਕਟ ਫੈਕਟ, ਬਿਕਾਜ਼ ਪਤਾ ਕੀ ਹੈ, ਅਫਵਾਹਾਂ ਬਹੁਤ ਸਾਰੀਆਂ ਉੱਡ ਰਹੀਆਂ ਨੇ ਧੀਰ ਸਾਹਿਬ, ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੀ ਗੰਦੀਆਂ ਤੋਂ ਗੰਦੀਆਂ ਅਫਵਾਹਾਂ ਉੱਡ ਰਹੀਆਂ ਨੇ। ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਹਾਂ, ਸਕਰੂਟਨੀਜ਼ ਐਂਡ ਆਫ ਦ ਡੇ ਜਦੋਂ ਵੋਟ ਕਾਊਂਟ ਹੁੰਦੇ ਨੇ, ਉਹ ਸਕਰੂਟਨੀਜ਼ ਨੇ ਕਾਊਂਟ ਕਰਨੀਆਂ ਨੇ ਫਿਜ਼ੀਕਲ ਵੋਟਸ। ਮੈਂ ਰਿਪੀਟ ਕਰਨਾ ਚਾਹੁੰਦਾ ਸਾਰਿਆਂ ਨੂੰ, ਫਿਜ਼ੀਕਲ ਵੋਟਸ ਸਕਰੂਟਨੀਜ਼ ਕਾਊਂਟ ਕਰਨਗੇ, ਨਾਟ ਇਲੈਕਟ੍ਰੀਕਲ। ਇਲੈਕਟ੍ਰੀਕਲ ਸਿਰਫ ਉਹਨਾਂ ਨੇ ਇੱਕ ਨੰਬਰ ਪਾਇਆ ਹੋਇਆ ਕਿ ਇੰਨੇ ਵੋਟਾਂ ਪੈ ਚੁੱਕੀਆਂ ਨੇ, ਨਾਟ ਟੂ ਕੈਂਡੀਡੇਟਸ। ਮੈਂ ਰਿਪੀਟ ਕਰਨਾ ਚਾਹੁੰਦਾ, ਨਾਟ ਟੂ ਕੈਂਡੀਡੇਟ, ਕਿੰਨੇ ਬੈਲਟ ਵੋਟ ਜਾ ਚੁੱਕੇ ਨੇ। ਐਂਡ ਆਫ ਦ ਡੇ ਉਹ ਪੇਪਰ ਜਿਹੜਾ ਵੀ ਤੁਸੀਂ ਟਿਕ ਕੀਤਾ ਜਾਂ ਜਿਹੜਾ ਵੀ ਤੁਸੀਂ ਪ੍ਰੈਸ ਕੀਤਾ, ਉਹ ਸਕਰੂਟਨੀਜ਼ ਕੋਲ ਪਹੁੰਚਣੀਆਂ ਨੇ, ਤੇ ਸਕਰੂਟਨੀਜ਼ ਨੇ ਹੀ ਉਹ ਗਿਣਤੀ ਕਰਨੀ ਹੈ। ਮੈਂ ਇਹ ਗੱਲ ਸਪਸ਼ਟ ਕਲੀਅਰ ਕਰਨਾ ਚਾਹੁੰਦਾ ਹਾਂ। ਡਸ ਦੈਟ ਮੇਕ ਸੈਂਸ ਧੀਰ ਸਾਹਿਬ? ਇਥੇ ਈਵੀਐਮ ਨਹੀਂ ਹੈ, ਈਵੀਐਮ ਦਾ ਮਤਲਬ ਕੀ ਹੈ ਗਾਇਜ਼? ਬਟਨ ਪ੍ਰੈਸ ਕਰੋਗੇ, ਦੈਟਸ ਇਟ, ਵੋਟ ਪੈਗੀ। ਇਹਦੇ ਵਿੱਚ ਪੇਪਰ ਬਾਹਰ ਨਿਕਲਦਾ ਆ ਧੀਰ ਸਾਹਿਬ, ਮੈਂ ਇਹ ਡੈਮੋਕ੍ਰੇਸੀ ਹੈ ਇੱਥੇ ਗਾਇਜ਼, ਥੋੜਾ ਜਿਹਾ ਆਪਾਂ ਵੀ ਐਜੂਕੇਟ ਹੋਈਏ ਇਸ ਚੀਜ਼ ਨੂੰ ਲੈ ਕੇ, ਆਪਾਂ ਗਲਤ ਅਫਵਾਹਾਂ ਨਾ ਫੈਲਾਈਏ। ਮੈਂ ਇਹ ਕਹਿਣਾ ਚਾਹੁੰਦਾ ਆ, ਐਂਡ ਆਫ ਦਾ ਡੇ ਫਿਜ਼ੀਕਲ ਕਾਊਂਟ ਹੀ ਹੋਣੀਆਂ ਨੇ। ਪਲੀਜ਼ ਰਿਕੁਐਸਟ ਹੈ ਸਾਰਿਆਂ
3: ਨੂੰ। ਆਰਸ਼ੀ ਇੱਕ ਗੱਲ ਹੋਰ ਵੀ ਹੈ ਨਾ, ਮੇਰੀ ਫੈਮਿਲੀ ਵੀ ਮੇਰੇ ਨਾਲ ਹੋਊਗੀ।
2: ਮੈਂ ਕਹਿੰਦਾ 100 ਜਾਣੇ ਲੈ ਕੇ ਜਾਓ। ਅੱਛਾ ਇਹ ਵੀ ਗੱਲ ਹੈ, ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਨਾ, ਤੁਹਾਨੂੰ ਓਥ ਉੱਥੇ ਓਥ ਤੁਹਾਡੇ ਨਾਲ ਜਿਹੜਾ ਵੀ ਬੰਦਾ ਹੋਊਗਾ ਜਿਹਨੂੰ ਇੰਗਲਿਸ਼ ਆਉਂਦੀ ਹੈ, ਤੁਹਾਡੇ ਬਿਹਾਫ ਤੇ ਉਹ ਵੋਟ ਪਾ ਸਕਦਾ, ਤੁਸੀਂ ਉੱਥੇ ਨਾਲ ਖੜੇ ਹੋਵੋਗੇ। ਬਕਾਇਦਾ ਓਥ ਲੈਂਦੇ ਆ ਕਿ ਤੁਸੀਂ ਜੋ ਕਰੋਗੇ ਸੱਚ ਕੇ ਸਿਵਾ ਕੁਛ ਨਹੀਂ ਕਰੋਗੇ, ਜਿੱਦਾਂ ਉਹਨੂੰ ਓਥ ਕਹਿੰਦੇ ਆ ਉਹੀ। ਹਾਂਜੀ ਇਹ ਓਥ ਵੀ ਤੁਹਾਨੂੰ, ਤੁਸੀਂ ਫੈਮਿਲੀ ਲੈ ਕੇ ਜਾਓ, ਸਾਰੇ ਲੈ ਕੇ ਜਾਣ ਜੇ ਗਲਤੀ। ਅੱਛਾ ਇੱਕ ਗੱਲ ਹੋਰ ਮੈਂ ਇਹ ਵੀ ਰਿਪੀਟ ਕਰਦਾ ਗਾਇਸ, ਸੋਰੀ ਮੈਂ ਕੌੜਾ ਬੋਲਣ ਲੱਗਾ, ਸੱਚ ਬੋਲਣਾ ਆਪਾਂ, ਤੁਸੀਂ ਜੇ ਐਕਸੀਡੈਂਟਲੀ ਵੀ ਕਿਸੇ ਰੋਂਗ ਕੈਂਡੀਡੇਟ ਤੇ ਪ੍ਰੈਸ ਕੀਤਾ ਨਾ, ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਬਕਾਇਦਾ ਕਿ ਮੈਂ ਗਲਤ ਪ੍ਰੈਸ ਕੀਤਾ, ਉਹ ਪੇਪਰ ਉੱਥੇ ਫਾੜਨਗੇ, ਤੁਹਾਨੂੰ ਨਵਾਂ ਪੇਪਰ ਦੇਣਗੇ ਜੀ। ਪਲੀਜ਼ ਪਲੀਜ਼ ਮੈਂ ਰਿਕੁਐਸਟ ਕਰਨਾ ਚਾਹੁੰਦਾ, ਜਿਹੜਾ ਮੀਡੀਆ ਇਸ ਵੇਲੇ ਫਾਲਤੂ ਦੇ ਵਿੱਚ ਗਲਤ ਇਨਫੋਰਮੇਸ਼ਨ ਦੇ ਰਿਹਾ ਨਾ, ਮੈਨੂੰ ਬੜੀ ਖਿੱਜ ਮੱਚਦੀ ਇਸ ਚੀਜ਼ ਨੂੰ ਲੈ ਕੇ ਕਿ ਤੁਸੀਂ ਗਲਤ ਇਨਫੋਰਮੇਸ਼ਨ ਨਾ ਲੋਕਾਂ ਤੱਕ ਪਹੁੰਚਾਓ। ਬਕਾਇਦਾ ਤੌਰ ਤੇ ਫਿਜ਼ੀਕਲ ਕਾਊਂਟ ਹੋਣਾ ਹੈ ਨੰਬਰ 1, ਜੇ ਗਲਤੀ ਹੋ ਜਾਂਦੀ ਹੈ ਤੁਹਾਡੇ ਤੋਂ ਤੁਸੀਂ ਇੱਕ ਨਵਾਂ ਪੇਪਰ ਮੰਗ ਸਕਦੇ ਹੋ ਉਹਨਾਂ ਤੋਂ।
3: ਪਲੀਜ਼ ਮੈਨੂੰ ਕੋਈ ਇੰਗਲਿਸ਼ ਦੀ ਪ੍ਰੋਬਲਮ ਨਹੀਂ ਹੈਗੀ, ਔਰ ਫਿਰ ਮੈਂ ਉਹਨਾਂ ਦੀ ਹੈਲਪ ਵੀ ਲੈ ਲੂੰਗਾ।
2: ਬਿਲਕੁਲ ਜੀ ਬਿਲਕੁਲ,
3: ਹਾਂਜੀ ਬਹੁਤ ਬਹੁਤ ਥੈਂਕ ਯੂ,
2: ਥੈਂਕ ਯੂ ਸੋ ਮਚ ਜੀ, ਨਹੀਂ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਸੀਂ ਦੇਖੋ ਜੀ ਆਈ ਡੋਂਟ ਲਾਈਕ ਟੂ ਟਾਕ ਟੂ ਮਚ ਅਬਾਊਟ ਪੋਲਿਟਿਕਸ, ਬਟ ਜਿੱਥੇ ਯਾਰ ਗਲਤ, ਜਿੱਥੇ ਗੱਲ ਗਲਤ ਚੱਲ ਰਹੀ ਹੈ ਉੱਥੇ ਸਹੀ ਨੂੰ ਸਹੀ ਤੇ ਸੱਚ ਨੂੰ ਸੱਚ ਦੇਣਾ ਚਾਹੀਦਾ ਜੀ। ਰਿਕੁਐਸਟ ਕਰਦਾ ਜੀ, ਇਹ ਇਲੈਕਸ਼ਨ ਆ, ਕਿਸੇ ਦੀ ਦੇਖੋ ਕਿੰਨੀ ਪੂੰਜੀ ਲੱਗੀ ਹੋਈ ਆ, ਮਿਹਨਤ ਲੱਗੀ ਹੋਈ ਆ ਕਿ ਮੈਂ ਬਣਨਾ ਚਾਹੁੰਦਾ ਹਾਂ, ਬਣਨਾ ਚਾਹੁੰਦੀ ਹਾਂ, ਬਟ ਪਲੀਜ਼ ਮੇਰਾ ਰੱਬ ਵਰਗੇ ਸਰੋਤਿਆਂ ਦੇ ਅੱਗੇ ਬੇਨਤੀ ਹੈ, ਆਪ ਵੀ ਸਿੱਖਿਆ ਕਰੋ, ਗਾਈਡ ਕਰਿਆ ਕਰੋ। ਇਹ ਸਾਰਾ ਕੁਝ ਸਿਟੀ ਆਫ ਬ੍ਰੈਂਟਨ ਦੀ ਸਾਈਡ ਦੇ ਉੱਤੇ ਹੈ ਜੀ, ਪਲੀਜ਼। ਇਹ ਕੋਈ ਈਵੀਐਮ ਮਸ਼ੀਨਸ ਨਹੀਂ ਆ, ਇਹ ਨਥਿੰਗ ਟੂ ਡੂ ਵਿਦ ਇਲੈਕਟ੍ਰੋਨਿਕ ਵੋਟਸ। ਕਾਊਂਟ ਜ਼ਰੂਰ ਹੁੰਦੇ ਨੇ ਸਕੈਨ ਦੇ ਥਰੂ, ਕਾਊਂਟ ਜ਼ਰੂਰ ਹੁੰਦੇ ਨੇ ਕਿ ਕਿੰਨੇ ਵੋਟਾਂ ਪੈ ਚੁੱਕੇ ਨੇ, ਬਟ ਗਾਈਜ਼ ਪਲੀਜ਼ ਰਿਕੁਐਸਟ ਆ, ਮੇਰੀ ਦਿਲੋਂ ਰਿਕੁਐਸਟ ਆ ਕਿ ਗਲਤ ਅਫਵਾਹਾਂ ਨਾ ਭੇਜੀਆਂ ਜਾਣ ਮਾਰਕੀਟ ਦੇ ਵਿੱਚ, ਪਲੀਜ਼। ਬਿਕੋਜ਼ ਜੇ ਈਵੀਐਮ ਨੂੰ ਆਉਣਾ ਹੁੰਦਾ ਨਾ ਇੱਥੇ, ਜੇ ਈਵੀਐਮ ਨੂੰ ਆਉਣਾ ਤਾਂ ਬਹੁਤ ਵੱਡਾ ਇਹ ਇੱਕ ਮੁੱਦਾ ਬਣ ਜਾਣਾ ਸੀ, ਵੈਰੀ ਬਿਗ ਮੁੱਦਾ। ਇਹ ਇਹ ਇਹ ਕਦੀ ਵੀ ਗੱਲ ਨਾ ਛੁੱਪਦੀ ਨਹੀਂ ਆ, ਏਦਾਂ ਦੀਆਂ ਗੱਲਾਂ ਛੁੱਪਦੀਆਂ ਨਹੀਂ ਬਾਹਰ, ਕੁਛ ਨਹੀਂ ਹੈ ਗਾਇਸ, ਸਿਰਫ ਉਹਨਾਂ ਨੇ ਫਾਸਟ ਟਰੈਕ ਕਰਨ ਲਈ ਉਹ ਮਸ਼ੀਨਾਂ ਲਿਆਂਦੀਆਂ। ਐਂਡ ਦਾ ਡੇ ਦਿਸ ਇਜ਼ ਅ ਡੈਮੋਕਰੇਸੀ, ਇੱਥੇ ਫਿਜ਼ੀਕਲ ਕਾਊਂਟ ਹੀ ਹੋਣਗੀਆਂ। ਜੇ ਇਹਨਾਂ ਨੂੰ ਚੇਂਜ ਕਰਨਾ ਹੁੰਦਾ ਨਾ ਤਾਂ 26 ਅਕਤੂਬਰ ਵਾਲੇ ਦਿਨ ਵੀ ਇਹ ਉਹੀ ਮਸ਼ੀਨਾਂ ਲੈ ਕੇ ਆਉਂਦੇ। 26 ਅਕਤੂਬਰ ਨੂੰ ਬਕਾਇਦਾ ਪੈਨ ਪੇਪਰ ਦੇ ਨਾਲ ਹੀ ਟਿਕ ਹੋਣਾ ਜਾਂ ਸਕੈਨ ਹੋਣਾ ਜਿੱਦਾਂ ਹੁੰਦਾ ਆ ਰਿਹਾ ਹੈ। ਇਹ ਤਾਂ ਸਿਰਫ ਇਹਨਾਂ ਨੇ, ਆਪਾਂ ਦੇਖੋ ਸਮੇਂ ਦੇ ਮੁਤਾਬਕ ਸਾਨੂੰ ਟੈਕਨੋਲੋਜੀ ਨੂੰ ਅਜ਼ਿਊਮ ਕਰਨਾ ਪੈ ਰਿਹਾ ਜੀ, 100% ਕਰਨਾ ਪੈ ਰਿਹਾ। ਨੋ ਡਾਊਟ ਲੋਕਾਂ ਦੇ ਮਨਾਂ ਦੇ ਵਿੱਚ ਸ਼ੰਕਾ ਜ਼ਰੂਰ ਪੈਦਾ ਹੁੰਦੀ ਹੋਵੇਗੀ ਕਿ ਯਾਰ ਕੀ ਹੋਊਗਾ, ਕਿੱਦਾਂ ਹੋਊਗਾ, ਵਟਸ ਹੈਪਨਿੰਗ, ਇਹ ਫਲਾਂਗ ਟੀਂਗ। ਡੋਂਟ ਵਰੀ, ਐਂਡ ਆਫ ਦਾ ਡੇ ਅਸੀਂ ਕੈਨੇਡਾ ਦੇ ਵਿੱਚ, ਇੱਥੇ ਰਾਈਟਸ ਸਾਰੇ ਨੇ, ਤੁਸੀਂ ਚੈਲੰਜ ਕਰ ਸਕਦੇ ਹੋ, ਕੈਂਡੀਡੇਟਸ ਚੈਲੰਜ ਕਰ ਸਕਦੇ ਨੇ। ਜੇ ਲੱਗਦਾ ਹੈ ਕਿਸੇ ਕੈਂਡੀਡੇਟ ਨੂੰ ਕਿ ਮੈਂ ਇਸ ਵੋਟ ਦੇ ਨਾਲ ਇੰਨਾ ਨਹੀਂ ਹਾਰ ਸਕਦਾ ਜਾਂ ਮੇਰੇ ਨਾਲ ਚੀਟਿੰਗ ਹੋਈ ਹੈ, ਰੀਕਾਊਂਟ ਮੰਗ ਸਕਦੇ ਨੇ ਬਕਾਇਦਾ ਤੌਰ ਤੇ। ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ, ਜਿਹੜੇ ਸਾਡੇ ਸਰੋਤੇ ਸਾਨੂੰ ਸੁਣ ਰਹੇ ਨੇ, ਚਾਂਦਕ ਜਿਹੜੇ ਕਾਲਰ ਨੇ, ਜਿਹੜੇ ਅਫਵਾਹਾਂ ਸੁੱਟ ਰਹੇ ਨੇ ਜਾਂ ਜਿਹੜੇ ਕੈਂਡੀਡੇਟਸ ਟਰਾਇੰਗ ਟੂ ਪਲੇ ਸਮਾਰਟ, ਪਲੀਜ਼ ਤੁਹਾਡਾ ਨੁਕਸਾਨ ਹੈ ਇਹਦੇ ਵਿੱਚ। ਵੋਟਰਾਂ ਨੂੰ ਨਾ ਡਰਾਓ, ਵੋਟਰਾਂ ਨੂੰ ਵੋਟ ਕਰ ਲੈਣ ਦੋ ਤਾਂ ਕਿ ਤੁਹਾਨੂੰ ਚੰਗਾ ਭਵਿੱਖ, ਚੰਗਾ ਸਰਕਾਰ, ਚੰਗੀ ਸਰਕਾਰ ਤੁਹਾਨੂੰ ਮਿਲੇ, ਤਾਂ ਕਿ ਤੁਹਾਡੇ ਵਾਸਤੇ ਉਹ ਸਿਟੀ ਦੇ ਵਿੱਚ ਕੰਮ ਕਰਨ। ਪਲੀਜ਼ ਪਲੀਜ਼ ਗਾਇਸ, ਇਹ ਚੰਦ ਮੀਡੀਆ ਵਾਲਿਆਂ ਨੇ ਗੱਲਾਂ ਨਹੀਂ ਕਰਨੀਆਂ, ਆਈ ਨੋ ਉਹਨਾਂ ਨੇ ਗੱਲ ਨੂੰ ਦਬਾਉਣੀ ਆ, ਬਟ ਮੈਂ ਇੱਕ ਠੋਕ ਕੇ ਕਹਿ ਰਿਹਾ ਜੀ ਇਹ ਗੱਲ ਨੂੰ ਕਿ ਗਾਇਸ 26 ਅਕਤੂਬਰ ਨੂੰ ਵੋਟ ਪਾ ਕੇ ਆਓ, ਹੱਕ ਦੀ ਤੁਹਾਡੀ ਵੋਟ ਆ, ਮੇਕ ਸ਼ੋਰ ਯੂ ਵੋਟ ਐਂਡ ਮੇਕ ਸ਼ੋਰ ਕਿ ਤੁਸੀਂ ਆਪਣੇ ਰਾਈਟ ਕੈਂਡੀਡੇਟ ਨੂੰ ਵੋਟ ਕਰੋ ਜੀ। ਬਾਕੀ ਮੈਂ ਇੰਨਾ ਕਹਿਣਾ ਚਾਹਾਂਗਾ, ਬਿਕਾਜ਼ ਇਹ ਇੱਕ ਐਜੂਕੇਟ ਕਰਨਾ ਜ਼ਰੂਰੀ ਹੈ ਜੀ। ਇਹਦੇ ਵਿੱਚ ਸ਼ਾਇਦ ਸਾਡੇ ਰੱਬ ਵਰਗੇ ਸਰੋਤੇ ਜਿਹੜੇ ਰੇਡੀਓ ਸੁਣਦੇ ਨੇ ਉਹ ਗਲਤ ਸਾਈਡ ਟਰੈਕ ਹੋ ਜਾਣ, ਬਟ ਥੈਂਕ ਯੂ ਸੋ ਮਚ ਤੁਸੀਂ ਮੈਨੂੰ ਸੁਣਿਆ ਜੀ। ਐਂਡ ਕਿਸੇ ਦੇ ਜੇ ਮੈਂ ਗਲਤ ਬੋਲਤਾ ਜਾਂ ਕੁਛ ਵੱਧ ਕਹਿਤਾ ਤਾਂ ਪਲੀਜ਼ ਫੋਰਗਿਵ ਮੀ ਫੋਰ ਦੈਟ, ਬਟ ਮੈਨੂੰ ਇਹ ਸੀ ਕਿ ਤੁਹਾਨੂੰ ਰਾਈਟ ਪਿਕਚਰ ਦਿਖਾਈ ਜਾਵੇ। ਖੈਰ ਸਾਡਾ ਸਮਾਪਤੀ ਵੱਲ ਪ੍ਰੋਗਰਾਮ ਜਾ ਰਿਹਾ ਜੀ, ਸਾਡੇ ਤੋਂ ਬਾਅਦ ਪਿੰਡੋ ਪ੍ਰਦੇਸ਼ ਪ੍ਰੋਗਰਾਮ ਤੁਸੀਂ ਸੁਣੋਗੇ ਜੀ ਐਂਡ ਬਹੁਤ ਖੂਬਸੂਰਤ ਪ੍ਰੋਗਰਾਮ ਪੇਸ਼ ਹੁੰਦਾ ਜੀ। ਅਗੇਨ ਤੁਸੀਂ ਆਪਣਾ ਵਪਾਰ ਜਾਂ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ ਹੋ ਇਸ ਮਾਧਿਅਮ ਦੇ ਥਰੂ, ਮੇਰਾ ਨੰਬਰ ਹੈ ਜੀ 416-303-1515। ਨਰਾਤੇ ਚੱਲ ਰਹੇ ਨੇ ਜੀ, ਲੇਡੀਜ਼ ਐਂਡ ਜੈਂਟਲਮੈਨ ਆਲ ਦਾ ਵੈਰੀ ਵੈਰੀ ਬੈਸਟ ਕਿ ਤੁਸੀਂ ਕਹਿ ਲਓ ਕਿ ਨੌ ਰਾਤੇ, ਕਿਆ ਬਾਤ ਹੈ, ਨੌ ਰਾਤੇ ਦਿਨ ਅਤੇ ਰਾਤ ਤੁਸੀਂ ਆਪਣਾ ਪੂਜਾ ਪਾਠ ਕਰ ਰਹੇ ਹੋ ਜੀ। ਸ਼ੁਕਰੀਆ, ਆਲ ਦਾ ਵੈਰੀ ਵੈਰੀ ਬੈਸਟ, ਬੀ ਸੇਫ। ਥੈਂਕਸ ਗਿਵਿੰਗ ਹੈ ਜੀ, ਕੱਲ ਸ਼ੁਕਰਾਨੇ ਵਾਲਾ ਦਿਨ, ਲੌਂਗ ਵੀਕਐਂਡ ਹੈ, ਬੱਚਿਆਂ ਨੇ ਕੱਲ ਛੁੱਟੀ ਹੈ ਜੀ, ਕਾਫੀ ਦੁਕਾਨਾਂ ਵੀ ਬੰਦ ਰਹਿਣਗੀਆਂ ਜੀ ਲੌਂਗ ਵੀਕਐਂਡ ਕਾਰਨ ਕਰਕੇ। ਹੈਵ ਫਨ, ਇੰਜੋਏ ਕਰੋ ਤੁਸੀਂ ਇਹ ਖੂਬਸੂਰਤ ਥੈਂਕਸ ਗਿਵਿੰਗ, ਉਸ ਉੱਪਰ ਵਾਲੇ ਦਾ, ਆਪਣੇ ਪੇਰੈਂਟਸ ਦਾ, ਆਪਣੇ ਬੱਚਿਆਂ ਦਾ ਥੈਂਕਸ ਕਰੋ ਜੀ, ਐਂਡ ਆਪ ਦਾ ਵੀ ਥੈਂਕਸ ਕਰੋ। ਤੁਸੀਂ ਜਿਸ ਮਿਹਨਤ ਦੇ ਨਾਲ ਕੰਮ ਕਰਦੇ ਹੋ ਜੀ, ਆਪਣਾ ਵੀ ਧੰਨਵਾਦ ਕਰ ਲੈਣਾ ਚਾਹੀਦਾ ਜੀ ਕਿ ਸ਼ਾਬਾਸ਼ ਅਰਸ਼, ਅੱਜ ਤੂੰ ਵਧੀਆ ਕੀਤਾ। ਸੋ ਥੈਂਕਸ ਗਿਵਿੰਗ ਦੀਆਂ ਸ਼ੁਭ ਕਾਮਨਾਵਾਂ ਦੇ ਨਾਲ ਮਿਲਦੇ ਆ ਜੀ ਕੱਲ ਨੂੰ ਸਵੇਰੇ। ਸਾਡਾ ਤਾਂ ਕੋਈ ਥੈਂਕਸ ਗਿਵਿੰਗ ਨਹੀਂ, ਸਾਡਾ ਤਾਂ ਪ੍ਰੋਗਰਾਮ ਚੱਲਣਾ 8-10 ਵਜੇ ਮੁਲਾਕਾਤਾਂ ਹੋਣਗੀਆਂ ਤੁਹਾਡੇ ਨਾਲ, ਤੇ 10 ਤੋਂ 12 ਤੇ ਸ਼ਾਮ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ। ਅਗੇਨ ਤੁਸੀਂ ਅਗਰ ਆਪਣਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ, ਦੀਵਾਲੀ ਦੇ ਮੌਕੇ ਤੇ ਤੁਸੀਂ ਸੇਲ ਲਾਈ ਹੈ ਉਸਦਾ ਪ੍ਰਚਾਰ ਕਰਨਾ ਚਾਹੁੰਦੇ ਹੋ, ਮੇਰਾ ਨੰਬਰ 416-303-1515। ਕੁਛ ਲੋਕ ਕਹਿੰਦੇ ਹੋ ਕਿ ਪ੍ਰੋਗਰਾਮਿੰਗ ਸਟਾਰਟ ਨਹੀਂ ਹੋ ਰਹੀਆਂ, ਕੁਛ ਸਾਨੂੰ ਰੂਲਸ ਫਾਲੋ ਕਰਨੇ ਪੈ ਰਹੇ ਨੇ, ਬਿਕਾਜ਼ ਦੇਖੋ ਜੀ ਇੱਕ ਬਹੁਤ ਵੱਡਾ ਪ੍ਰੋਜੈਕਟ ਆ, ਕੋਈ ਛੋਟਾ ਮੋਟਾ ਪ੍ਰੋਜੈਕਟ ਨਹੀਂ ਆ। 1320 ਨੂੰ ਮੁੜ ਵਾਪਸ ਅਸੀਂ ਲੈ ਕੇ ਤਾਂ ਆਏ ਆ, ਹੁਣ ਇਸ ਨੂੰ ਆਪਾਂ ਸਿਸਟਮੈਟਿਕਲੀ ਚਲਾਉਣਾ ਆ, ਤਾਂ ਕਰਕੇ ਥੋੜਾ ਜਿਹਾ ਸਾਨੂੰ ਡਿਲੇ ਕਰ ਰਿਹਾ ਪੇਪਰ ਵਰਕ ਦੇ ਨਾਲ ਐਂਡ ਟੈਸਟਿੰਗ ਫੇਜ਼ ਦੇ ਨਾਲ। ਸੋ ਡੋਂਟ ਵਰੀ, ਪ੍ਰੋਗਰਾਮਿੰਗ ਬਹੁਤ ਫਨਕਾਰ ਬਸ ਵੇਟ ਕਰ ਰਹੇ ਨੇ ਕਿ ਅਸੀਂ ਇੱਕ ਇੱਕ ਕਰਕੇ ਆਈਏ ਤੇ ਅਸੀਂ ਪ੍ਰੋਗਰਾਮਿੰਗ ਸਟਾਰਟ ਕਰੀਏ। ਸਾਨੂੰ ਵੀ ਉਡੀਕ ਹੈ ਉਹਨਾਂ ਸਾਰੇ ਹੀ ਹੋਸਟਾਂ ਦਾ ਜੋ ਕਿ ਇਸ ਪ੍ਰੋਗਰਾਮ ਨੂੰ ਅਗਾਂਹ ਤੋਰਨਗੇ ਜੀ। ਅਗੇਨ ਮੇਰਾ ਨੰਬਰ 416-303-1515। ਕੱਲ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਗੱਲਾਂ ਬਾਤਾਂ। ਰੱਬ ਰਾਖਾ, ਸਤਿ ਸ੍ਰੀ ਅਕਾਲ।

0: ਫੌਜ ਹੋ ਗਈ ਸੀ,
1: ਹਾਂਜੀ
0: ਲਿਖਿਆ ਤਾਂ ਮੇਲ ਲੈ ਸੀ ਮੈਂ ਵੀ ਵਿੱਚ
1: ਨਹੀਂ ਨਹੀਂ ਕੋਈ ਗੱਲ ਨੀ ਕੋਈ ਗੱਲ ਨੀ ਪਤਾ ਕੀ ਗੱਲ ਹੁੰਦੀ ਆ ਹਰ ਪ੍ਰੋਗਰਾਮ ਚ ਤੇਰਾ ਜੈਂਡਰ ਚੇਂਜ ਹੋਇਆ ਹੁੰਦਾ ਹੁਣ ਮੈਂ ਕਰਾਂ
0: ਲਿਖਿਆ ਹੀ ਜਦ ਕਿਸੇ ਮੇਲ ਨੇ ਆ ਮਨਪ੍ਰੀਤ ਔਲਖ ਨੇ ਇੰਨਾ ਸੋਹਣਾ ਲਿਖਿਆ ਮੈਂ ਰੋਕ ਨੀ ਪਾਈ ਆਪਣੇ ਆਪ ਨੂੰ
1: ਤੇ ਚਲੋ ਖੈਰ ਕੋਈ ਗੱਲ ਨੀ ਚੰਗੀਆਂ ਚੀਜ਼ਾਂ ਸਾਰਿਆਂ ਦੇ ਵਾਸਤੇ ਹੁੰਦੀਆਂ ਨੇ ਤੇ ਪਿੰਡੋਂ ਪ੍ਰਦੇਸ਼ ਵੀ ਤੁਹਾਡੇ ਸਾਰਿਆਂ ਦੇ ਵਾਸਤੇ ਹੈ ਰਮਣੀਕ ਔਰ ਐਵੇਂ ਹੈ ਨਾ ਨਿੱਕੀ ਨਿੱਕੀ ਗੱਲ ਤੇ ਉਦਾਸ ਨਹੀਂ ਹੋ ਜਾਈਦਾ ਨਿੱਕੀ ਨਿੱਕੀ ਗੱਲ ਤੇ ਜੇਕਰ ਅਸੀਂ ਕੋਈ ਨਿੱਕੀਆਂ ਨਿੱਕੀਆਂ ਗਲਤੀਆਂ ਕਰ ਵੀ ਲਈਆਂ ਤੇ ਉਹਨਾਂ ਦੇ ਵਾਸਤੇ ਆਪਣੇ ਆਪ ਨੂੰ ਸਾਰੀ ਉਮਰ ਦੋਸ਼ੀ ਨਹੀਂ ਬਣਾਈਦਾ
0: ਬਿਲਕੁਲ ਜੀ ਔਰ ਜੇ ਕਿਤੇ ਤੁਹਾਡੀ ਕੋਈ ਆਲੋਚਨਾ ਹੋ ਵੀ ਜਾਵੇ ਤੇ ਕੋਈ ਗੱਲ ਨੀ ਉਹਨੂੰ ਪੋਜ਼ਿਟਿਵਲੀ ਲਓ ਕਿਉਂਕਿ ਆਲੋਚਨਾ ਹੀ ਤਾਂ ਅੱਗੇ ਵਧਣ ਦੇ ਰਾਹ ਖੋਲਦੀ ਹੈ ਤੇ ਨਾਲੇ ਜੇ ਕੋਈ ਬਾਹਲੀ ਤਾਰੀਫ ਕਰ ਦੇ ਕਹਿੰਦੇ ਬਾਲਾ ਖੁਸ਼ ਨੀ ਹੋਣਾ ਚਾਹੀਦਾ
1: ਦੇਖੋ ਹਰ ਤਾਰੀਫ ਕਿਉਂਕਿ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਤੁਹਾਡੇ ਆਲੇ ਦੁਆਲੇ ਤੁਹਾਡੀਆਂ ਤਾਰੀਫਾਂ ਕਰਦੇ ਹੋਣਗੇ ਤਾਰੀਫ ਤੇ ਖੁਸ਼ਾਮਦ ਇਹਨਾਂ ਦੋਨਾਂ ਦੇ ਵਿਚਕਾਰ ਪਿਆਜ਼ ਦੇ ਛਿਲਕੇ ਜਿੰਨਾ ਫਰਕ ਹੁੰਦਾ ਤੇ ਜੇਕਰ ਤੁਸੀਂ ਉਸ ਫਰਕ ਨੂੰ ਸਮਝ ਲਿਆ ਤੇ ਤੁਸੀਂ ਕਾਮਯਾਬ ਆ ਨਹੀਂ ਤਾਂ ਫਿਰ ਤੁਸੀਂ ਉਹਨਾਂ ਤਾਰੀਫਾਂ ਦੇ ਵਿੱਚ ਉੱਡੇ ਉੱਡੇ ਉੱਡੇ ਉੱਡੀ

0: ਸੀਜੀਐਮਆਰ 1320 ਤੇ ਪਿੰਡੋ ਪਰਦੇਸ ਤੁਸੀਂ ਸੁਣ ਰਹੇ ਹੋ ਜੀ ਰਮਨੀਤ ਕੌਰ ਤੇ ਚਰਨਜੀਤ ਜੋਗੀ ਦੇ ਨਾਲ। ਤੇ ਜੇ ਤੁਹਾਨੂੰ ਰਮਨੀਤ ਕੌਰ ਬਹੁਤ ਚੰਗੀ ਲੱਗਦੀ ਹੈ ਔਰ ਤੁਸੀਂ ਕਹਿੰਦੇ ਹੋ ਉਹਦੀਆਂ ਚਾਰ ਤਾਰੀਫਾਂ ਕਰ ਦਵਾਂ
1: ਤਾਂ ਤੁਸੀਂ ਬਲੌਕ ਕਰ ਸਕਦੇ ਹੋ, ਬਿਲਕੁਲ ਬਲੌਕ ਕਰ ਸਕਦੇ ਹੋ ਤੁਸੀਂ। ਕਿਉਂਕਿ ਮਰਜ਼ੀ ਅਗਲੇ ਦੀ, ਅਗਲੇ ਮਾਲਕ ਮਰਜ਼ੀ ਦੇ। ਜੇਕਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਆਪਣੇ ਕਾਰੋਬਾਰ ਦਾ, ਆਪਣੇ ਵਪਾਰ ਦਾ ਕੋਈ ਪ੍ਰਚਾਰ ਪ੍ਰਸਾਰ ਕਰਨਾ ਤਾਂ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਯਾਰ। ਚਰਨਜੀਤ ਜੋਗੀ ਦੀ ਬਹੁਤ ਚੱਲਦੀ ਹੈ, ਹਾਂਜੀ, ਜਿੱਥੇ ਤੁਹਾਡੀ ਆਵਾਜ਼ ਨਹੀਂ ਪਹੁੰਚ ਸਕਦੀ ਉੱਥੇ ਅਸੀਂ ਤੁਹਾਡੀ ਆਵਾਜ਼ ਬਣ ਕੇ ਤੁਹਾਡੇ ਵਪਾਰ ਦਾ ਪ੍ਰਚਾਰ ਪ੍ਰਸਾਰ ਕਰ ਸਕਦੇ ਹਾਂ। ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਫੋਨ ਤੇ ਹੁਣੇ ਇਸ ਵੇਲੇ ਕੰਟੈਕਟ ਕਰ ਸਕਦੇ ਹੋ। ਸਾਡਾ ਨੰਬਰ ਨੋਟ ਕਰ ਲਓ,
0: ਬਿਲਕੁਲ ਜੀ, 416-303-1515-416-303-1515। ਇਸ ਨੰਬਰ ਤੇ ਤੁਸੀਂ ਕੋਈ ਵੀ ਆਪਣੇ ਵਪਾਰ ਦਾ ਪ੍ਰਚਾਰ ਕਰਨਾ ਚਾਹੁੰਦੇ ਹੋ ਤੇ ਹੁਣੇ ਸੰਪਰਕ ਕਰੋ।

0: ਨੰਬਰ 1320 ਤੇ ਪਿੰਡੋ ਪਰਦੇਸ ਤੁਸੀਂ ਸੁਣ ਰਹੇ ਹੋ ਜੀ ਰਮਨੀਕ ਕੌਰ ਤੇ ਜੋਗੀ ਦੇ ਨਾਲ।
1: ਆਏ ਹਾਏ ਹਾਏ ਹਾਏ ਹਾਏ ਮੈਂ ਕਿਹਾ ਜੀ ਕਿਆ ਬਾਤ ਆ, ਨਵਾਂ ਆਈਡੀਆ ਲੱਭਿਆ।
0: ਕੀ ਭਲਾ?
1: ਘਰ ਵਾਲੀ ਕਹਿੰਦੀ ਘੁੰਮਣ ਜਾਣਾ।
0: ਅੱਛਾ।
1: ਮੈਂ ਬਠਾਲਾ ਹੀ ਸਾਈਕਲ ਤੇ, ਕਹਿੰਦੇ ਮੈਨੂੰ ਉਸ ਥਾਂ ਤੇ ਲੈ ਕੇ ਜਾ ਵੀ ਜਿੱਥੇ ਸ਼ਾਂਤੀ ਹੋਵੇ।
0: ਅੱਛਾ।
1: ਜਿੱਥੇ ਕੋਈ ਵੀ ਕਿਸੇ ਨੂੰ ਡਿਸਟਰਬ ਨਾ ਕਰਦਾ ਹੋਵੇ। ਮੈਂ ਕਿਹਾ ਬਹੁਤ ਵੱਡੀ ਥਾਂ, ਇਹ ਕਿਹੜੀ ਗੱਲ ਕੀਤੀ ਤੂੰ? ਬੈਠ ਸਕੂਟਰ ਤੇ ਮਗਰ।
0: ਅੱਛਾ।
1: ਮੈਂ ਸਕੂਟਰ ਤੇ ਬਿਠਾ ਕੇ ਉਹਨੂੰ ਸ਼ਮਸ਼ਾਨ ਘਾਟ ਲੈ ਗਿਆ। ਮੈਂ ਕਿਹਾ ਲੈ ਸੁਣ, ਕੋਈ ਕਰਦਾ ਗੱਲ? ਕੋਈ ਇੱਕ ਦੂਸਰੇ ਨਾਲ ਪਿਆਸ ਲਾਈ? ਕੋਈ ਪੁੱਛਦਾ ਤੇਰਾ ਸੂਟ ਕਿੰਨੇ ਦਾ?
0: ਉਹ ਕਿਸੇ ਬੀਚ ਤੇ ਲੈ ਜਾਂਦੇ।
1: ਲੈ ਬੀਚ ਤੇ ਲੈ ਜਾਂਦਾ ਉਹਨੂੰ, ਬੀਚ ਤੇ ਮੈਂ ਨਾ ਲੈ ਕੇ ਜਾਂਦਾ।
0: ਕਰਤੀ ਨਾ ਉਹੀ ਗੱਲ, ਤੁਸੀਂ ਵੀ ਤਲਾਕ ਕਰਾਓਗੇ?
1: ਓ ਮੈਂ ਤਾਂ ਕਹਿੰਦਾ ਕੱਲ ਹੁੰਦਾ ਅੱਜ ਹੋ ਜਾਵੇ।
0: ਅੱਛਾ।
1: ਹਾਂਜੀ।
0: ਤੁਹਾਡੇ ਵਰਗੇ ਬੰਦੇ ਨਾ UAE ਦੀ ਗੱਲ ਆ, ਸ਼ਾਰਜਾ ਦੇ ਵਿਚ ਇੱਕ ਲੇਡੀ ਨੇ ਆਪਣੇ ਪਤੀ ਤੋਂ ਪਰੇਸ਼ਾਨ ਹੋ ਕੇ ਗਿਆ ਤੇ ਮੈਨੂੰ ਘੁਮਾਉਣ ਨੀ ਲਿਆਂਦਾ, ਉਹਨੇ ਤਲਾਕ ਮੰਗ ਲਿਆ।
1: ਓ ਤੇਰਾ ਭਲਾ ਹੋ ਜੇ ਰੱਬ ਸਾਰਿਆਂ ਨੂੰ ਇੱਦਾਂ ਦੀ ਅਕਲ ਦੇਵੇ।
0: ਕਹਿੰਦੀ ਟ੍ਰਿਪ ਤੇ ਨੀ ਲੈ ਕੇ ਜਾਂਦਾ ਮੈਨੂੰ।
1: ਆਹੋ ਤੇ ਫਿਰ ਜੇ ਨਹੀਂ ਲੈ ਕੇ ਜਾਂਦਾ ਤਾਂ ਫਿਰ ਉਹਨੂੰ ਛੱਡਣਾ ਹੀ ਆ। ਉਹ ਨੀ ਲੈ ਕੇ ਜਾਂਦਾ ਤਾਂ ਭੈਣ ਜੀ ਸਾਨੂੰ ਦੱਸੋ।
0: ਆਪਣੀ ਲਿਜਾਣੀ ਹੁੰਦੀ ਉਹਨੂੰ?
1: ਨਹੀਂ ਭਾਈ, ਸਾਡਾ ਤਾਂ ਕੰਮ ਹੀ ਟੈਕਸੀ ਦਾ ਹੈ ਨਾ।
0: ਅੱਛਾ। ਉਹ ਕਹਿੰਦੀ ਵੀ ਏਦਾਂ ਆ, ਸਿਰਫ ਇੱਕੋ ਹੀ ਇਹਦੇ ਚ ਕਮੀ ਆ, ਉਦਾਂ ਬਹੁਤ ਚੰਗਾ, ਬੜਾ ਸ਼ਾਂਤ, ਕਦੀ ਮੈਨੂੰ ਕੋਈ ਅਪਸ਼ਬਦ ਨੀ ਬੋਲਦਾ, ਕਦੀ ਮਾੜਾ ਚੰਗਾ ਨੀ, ਕੋਈ ਗਾਲ ਮੰਦਾ ਨੀ, ਕੁਛ ਵੀ ਨੀ। ਬਸ ਇੰਨਾ ਹੈ ਕਿ ਮੈਨੂੰ ਘੁਮਾਉਣ ਨੀ ਲਿਆਉਂਦਾ, ਮੈਨੂੰ ਟ੍ਰਿਪ ਨੀ ਲਿਆਂਦਾ।
1: ਚੱਲ ਰਹਿਣ ਦੇ, ਫਿਰ ਕੋਈ ਗੱਲ ਨੀ, ਤੁਸੀਂ ਉਹਦੇ ਨਾਲ ਘੁੰਮੋ ਮੇਰਾ।
0: ਕਿਉਂ?
1: ਤਲਾਕ ਦੇ ਤਾਂ ਠੀਕ ਹੈ, ਓਕੇ, ਗੁੱਡੇ ਕੀਤਾ।
0: ਕਿਉਂ?
1: ਆ ਤੁਸੀਂ, ਮੇਰਾ ਕੰਮ ਹੀ ਟੈਕਸੀ ਦਾ।
0: ਅੱਛਾ।
1: ਤੁਸੀਂ ਟੈਕਸੀ ਕਰੋ, ਮੈਂ ਤੈਨੂੰ ਘੁਮਾਉਣ ਲੈ ਕੇ ਜਾਣਾ। ਹਾਂ ਮੈਂ ਕਿਹਾ ਜੀ ਕੋਈ ਗੱਲ ਨੀ, ਬਹੁਤ ਚੰਗਾ ਕੀਤਾ, ਪਰ ਗੱਲ ਇਹ ਹੈ ਕਿ ਸਾਡੀਆਂ ਪੰਜਾਬਣਾਂ ਵਿਚਾਰੀਆਂ ਚੰਗੀ, ਚਾਹੇ ਘੁਮਾਉਣ ਲਿਜਾਓ ਤੇ ਚਾਹੇ ਨਾ ਲਿਜਾਓ, ਔਖੀਆਂ ਸੌਖੀਆਂ ਹੋ ਕੇ ਆਪ ਹੀ ਕਹਿੰਦੇ ਹੈ ਘੁੰਮਣ ਚੱਲੀਆਂ ਆਪਣੀ ਭੈਣ ਦੇ।
0: ਉਹ ਤੇ ਫਿਰ ਉਹਨਾਂ ਨੂੰ ਫ੍ਰੀ ਆ ਨਾ ਫਿਰ।
1: ਬਸ ਗੱਲ ਇਹ ਹੈ ਕਿ ਪੰਜਾਬ ਦੇ ਵਿਚ ਦੇਖ ਲਾ, ਕੋਈ ਨੀ ਕਿਸੇ ਨੂੰ ਕਹਿੰਦਾ ਕੁਛ ਵੀ, ਇੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਤਲਾਕ ਹੋਣ ਲੱਗ ਪੈਣ ਕਿਤੇ ਪੰਜਾਬ ਦੇ ਵਿਚ, ਤਾਂ ਮੈਂ ਕਹਿੰਦਾ ਉੱਥੇ ਅੱਧਾ ਪੰਜਾਬ ਛੜਿਆਂ ਦਾ ਵੱਜੇ।

0: ਹੁਣ ਆਪਣੇ ਮਨਪਸੰਦ ਪ੍ਰੋਗਰਾਮ ਰੰਗਲਾ ਪੰਜਾਬ ਨਾਲ ਜੁੜੇ ਰਹੋ, ਜਿੱਥੇ ਵੀ ਹੋਵੋ, ਜਦੋਂ ਵੀ ਚਾਹੋ।
1: ਜੀ ਹਾਂ, ਹੁਣ ਤੁਸੀਂ ਸੁਣ ਸਕਦੇ ਹੋ CJMR 1320 AM ਵੱਖ ਵੱਖ ਪਲੇਟਫਾਰਮਸ ਤੇ।
0: ਭਾਵੇਂ ਤੁਸੀਂ ਘਰ ਹੋਵੋ, ਦਫ਼ਤਰ ਵਿੱਚ ਜਾਂ ਫਿਰ ਲੰਬੇ ਸਫ਼ਰ ਤੇ, ਆਪਣੀ ਮਨਪਸੰਦ ਆਵਾਜ਼ ਨੂੰ ਆਪਣੇ ਤੋਂ ਦੂਰ ਨਾ ਹੋਣ ਦਿਓ।
1: ਡਾਊਨਲੋਡ ਕਰੋ CJMR 1320 ਦੀ ਐਪ ਜਾਂ ਸੁਣੋ iHeart Radio ਤੇ।
0: ਇੱਥੋਂ ਤੱਕ ਕਿ ਤੁਸੀਂ ਆਪਣੀ ਟੈਸਲਾ ਗੱਡੀ ਵਿੱਚ ਵੀ ਸਾਨੂੰ ਸੁਣ ਸਕਦੇ ਹੋ।
1: ਫੋਨ ਰਾਹੀਂ ਸੁਣਨ ਲਈ ਡਾਇਲ ਕਰੋ 647-9102 6479101320
0: ਅਤੇ ਅਮਰੀਕਾ ਵਿੱਚ ਸੁਣਨ ਲਈ ਕਾਲ ਕਰੋ 641-741-1919 641-741-1919
1: ਤੇ। ਇੰਨਾ ਹੀ ਨਹੀਂ, ਵੱਖ ਵੱਖ IPTV ਪਲੇਟਫਾਰਮਸ ਤੇ ਰੰਗਲਾ ਪੰਜਾਬ TV ਰਾਹੀਂ ਸਾਨੂੰ ਲਾਈਵ ਦੇਖਣ ਦਾ ਆਨੰਦ ਵੀ ਮਾਣੋ।
0: ਤਾਂ ਫਿਰ ਦੇਰ ਕਿਸ ਗੱਲ ਦੀ? ਆਪਣੀ ਮਿੱਟੀ ਦੀ ਖੁਸ਼ਬੂ, ਪੰਜਾਬੀ ਬੋਲੀ ਦਾ ਪਿਆਰ ਅਤੇ ਪੰਜਾਬੀਅਤ ਦਾ ਅਹਿਸਾਸ ਮਾਣਨ ਲਈ ਜੁੜੇ ਰਹੋ CJMR 1320 AM ਨਾਲ।
1: CJMR 1320 AM, ਤੁਹਾਡੀ ਆਪਣੀ ਆਵਾਜ਼, ਤੁਹਾਡਾ ਆਪਣਾ ਪੰਜਾਬ।
0: ਸੁਣਦੇ ਰਹੋ ਪ੍ਰੋਗਰਾਮ ਰੰਗਲਾ ਪੰਜਾਬ।
2: CJMR 1320 ਤੇ ਪਿੰਡੋ ਪਰਦੇਸ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਚਰਨਜੀਤ ਜੋਗੀ ਤੇ ਰਮਣੀਕ ਕੌਰ ਦੇ ਨਾਲ। ਗੱਲਾਂ ਬਹੁਤ ਸਾਰੀਆਂ ਨੇ, ਪਰ ਇੱਕ ਗੱਲ ਜਿਹੜੀ ਮੈਂ ਕਰਨ ਲੱਗਾ ਨਾ ਰਮਣੀਕ, ਪਤਾ ਨੀ ਕਿਉਂ ਮੈਨੂੰ ਇੰਨੀ ਠੰਡ ਲੱਗਦੀ ਹੈ ਨਾ,
3: ਠੰਡ ਲੱਗਦੀ ਆ,
2: ਬਹੁਤ ਜ਼ਿਆਦਾ ਮੈਨੂੰ ਠੰਡ ਲੱਗਦੀ ਆ, ਠੰਡ ਲੱਗਦੀ ਆ, ਮੈਨੂੰ ਠੰਡ ਲੱਗਦੀ ਆ।
3: ਉਮਰ ਹੋ ਗਈ ਆ, ਹੱਡ ਠਰਨੇ ਆ।
2: ਨਹੀਂ ਨਹੀਂ ਨਹੀਂ, ਮੈਨੂੰ ਠੰਡ ਬਹੁਤ ਲੱਗਦੀ।
3: ਅੱਛਾ,
2: ਬਹੁਤ ਠੰਡ ਲੱਗਦੀ।
3: ਓ ਸਰ, ਤੁਹਾਨੂੰ ਇੱਕ BMW ਨਾ ਗਿਫਟ ਕਰਦੀ ਏ, ਤੁਹਾਨੂੰ ਆਉਣ ਜਾਣ ਲੱਗੀ ਆ, ਸਨੋ ਚ ਠੰਡ ਨਾ ਲੱਗੇ। ਬੜੇ ਆਏ ਤੁਸੀਂ ਚਾਈਨਾ ਦੇ ਰਹਿਣ ਵਾਲੇ,
2: ਏਦਾਂ ਨੀ ਆਦਤਾਂ ਕਿਤੇ ਪੈ ਜਾਣਾ ਸਾਡੇ ਮਾਲਕਾਂ ਨੂੰ। ਮੈਂ ਕਿਹਾ ਤੁਵੇਂ ਤੇਰੇ ਵੀ ਤੰਦੜਕਾ ਵੱਜੇ
3: ਭਾਈ। ਵਾਕਈ ਮੈਂ ਤਾਂ ਖੁਦ ਹੈਰਾਨ ਹੋ ਗਈ, ਚਾਈਨਾ ਚ ਇੱਕ ਰੈਸਟੋਰੈਂਟ ਚੇਨ ਦੀ ਮਾਲਕਨ ਨੇ ਜਿਹੜੇ ਟੌਪ ਦੇ ਪਰਫਾਰਮੈਂਸ ਵਾਲੇ ਕਰਮਚਾਰੀ
2: ਉਹ ਜਦੋਂ ਚਰਨਜੀਤ ਜੋਗੀ ਹੋਇਆ,
3: ਉਹਨਾਂ ਨੂੰ ਨਵੀਆਂ BMW ਕਾਰਾਂ ਗਿਫਟ ਕਰਤੀਆਂ। 9 ਸਰਦੀ ਦੇ ਵਿੱਚ ਈ ਬਾਈਕ ਚਲਾਣੀ, ਦੇਖੇ ਕਿ ਠਰਦੇ ਆਉਂਦੇ ਨੇ ਬਾਈਕ
2: ਚਲਾਉਂਦੇ ਆ, ਇਦਾਂ ਕਰਦੇ ਆਉਂਦੇ
3: ਆ, ਠਰਿਆ ਹੁੰਦਾ ਨਹੀਂ ਕਿਹੜੀ ਕਿਆ, ਚੁੰਨੀਆਂ ਚੁੰਨੀਆਂ, ਅੱਖਾਂ ਠਰੀਆਂ ਠਰੀਆਂ,
2: ਇਹ ਨਲੀਆਂ ਰੱਖਦੀਆਂ ਇਹਨਾਂ ਦੀਆਂ,
3: ਕਹਿੰਦੀ ਲੋ ਕਾਰ ਦੇ ਦਿੰਦੇ ਯਾਰ, ਸਾਡੇ ਤੇ ਕੋਈ ਤਰਸ ਨਹੀਂ ਕਰਦਾ।
2: ਉਹੀ ਤਾਂ ਗੱਲ ਹੈ ਰਮਣੀਕ ਹੋਰੇ, ਪਰ ਅਗਲੇ ਨੇ ਕਿਹਾ ਬੈਸਟ ਪਰਫਾਰਮਿੰਗ ਵਾਲੇ, ਉਹ ਤਾਂ ਫਿਰ ਚਰਨਜੀਤ ਜੋਗੀ ਗੱਲ ਹੀ ਆ। ਤੂੰ ਮੈਨੂੰ ਆ ਜਾ ਕਰੀ, ਤੇਲ ਅੱਧਾ ਅੱਧਾ ਗੈਸ ਪਾ ਲਿਆ ਕਰਾਂਗੇ।
3: ਅੱਛਾ।

0: CGMR 1320 ਤੇ ਪਿੰਡੋ ਪ੍ਰਦੇਸ਼ ਤੁਸੀਂ ਸੁਣ ਰਹੇ ਹੋ ਜੀ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ ਤੇ ਜੋਗੀ ਜੀ
1: ਹਾਂਜੀ
0: ਆਲਾ ਆਲਾ ਆਲਾ
1: ਆਲਾ ਆਲਾ ਆਲਾ ਬਾਰੀ ਬਾਰੀ ਵਰਸੀ ਖੱਟਣ ਗਿਆ ਸੀ ਖਟਕ ਲਿਆਂਦਾ ਆਲਾ ਹਾਂਜੀ
0: ਉਧਰ ਦੇਖੋ ਕੌਣ ਆਇਆ
1: ਤਾਇਆ ਨੇ ਆਲਾ
0: ਯੈਸ
1: ਆਜਾ ਥਾ ਲੰਘਿਆ ਆਜਾ ਆਜਾ ਆਜਾ ਬੈਠ ਤੇ ਲੈ ਕੁਰਸੀ
0: ਸਤਿ ਸ੍ਰੀ ਅਕਾਲ ਤਾਇਆ ਜੀ
1: ਖਾ ਕੁੜੀ ਦੇ ਕੰਨ ਉਹ ਮੈਂ ਮਾੜਾ ਜਾ ਬਾਹਰ ਜਾਣਾ ਕੰਮ ਤੂੰ ਉੱਥੇ ਖਾ ਕੁੜੀ ਦੇ ਕੰਨ
0: ਹੈਲੋ ਬਸ ਬੇਵਜਾਈ ਹੋਰ ਸੁਣਾਓ ਕਿੱਦਾਂ ਸੀਤਾ
2: ਮਾਂ ਕਹੀਆਂ ਵੀ ਨਿੱਕੇ ਹੁੰਦੇ ਜੇ ਨਲੀਆਂ ਬੂੰਦੀਆਂ
0: ਇਹਸਾਨ ਫਰਾਮੋਸ਼ਤ ਹੈ
2: ਬਸ ਉਹਦਾ ਬੰਦਾ ਚੰਗਾ
0: ਅੱਛਾ
2: ਹਾਂ
0: ਆਹੋ
2: ਪਤਾ ਬੰਦੇ ਕੁੰਤੀ ਦੀ ਪਛਾਣ ਆ
0: ਹਾਂ ਕੁਮਾਰੀ ਆਪਣਾ ਭਾਂਡਾ ਸਲਾਉਂਦੀ ਤਾਇਆ
2: ਨਾ
0: ਸਾਡਾ ਜਵਾਕ ਜੀ ਹੋਇਆ
2: ਓ ਓਦਾਂ ਗੱਲਾਂ ਕਰਦੇ ਬੰਦਾ ਉਹ ਕੁੱਤਾ
0: ਕੋਈ ਝੂਠ ਨੀ
2: ਹੁਣ ਖੁਸ਼ ਆ ਮੈਂ ਦੇਖਾ ਕੁੜੀਆਂ ਤੂੰ ਵੀ ਹੈ ਨਾ ਸਾਨੂੰ ਆ ਰੂਸ ਤੇ ਜੋਕਰਾਂ ਵਾਂਗੂ ਲੜਾ ਕੇ ਖੁਸ਼ ਆ
0: ਨਹੀਂ ਤਾਇਆ ਚਲੋ ਐਨੀਵੇਸ ਤਾਇਆ ਜੀ
2: ਹਾਂਜੀ
0: ਉਧਰ ਕਹਿੰਦੇ ਕਿ ਮੁੱਖ ਮੰਤਰੀ ਦੇ OSD ਨੀ ਰਾਜਵੀਰ ਘੁੰਮਣ
2: ਹਾਂਜੀ
0: ਕੋਈ ਰਾਹਤ ਨੀ ਮਿਲੀ ਉਹਨਾਂ ਨੂੰ
2: ਬਾਈ ਹੁਣ ਰਾਹਤ ਤਾਂ ਨਹੀਂ ਮਿਲਣੀ ਹੁਣ ਤਾਂ ਅਗਲਿਆਂ ਨੇ ਫਾਹਤ ਹੀ ਪਾਉਣੀ ਆ
0: ਲੋ ਜੀ ਪੰਜਾਬ ਨੂੰ ਗੌਰਵ ਯਾਦਵ ਹੁਣ ਪੱਕੇ ਮਿਲ ਗਏ DGP
2: ਬੱਲੇ ਬੱਲੇ ਸ਼ਾਬਾਸ਼ DGP ਸਾਹਿਬ ਪੱਕੇ ਹੋ ਗਏ ਤੇ ਸਰਕਾਰ ਕੱਚੀ ਹੋਣ ਨੂੰ ਫਿਰਦੀ ਆ
0: ਖੁਦਰ ਕਹਿੰਦੇ ਪੰਜਾਬ ਸਰਕਾਰ ਨੇ ਅਦਾਲਤ ਚ ਝੂਠ ਬੋਲਣ ਲਈ ਬਿਨਾਂ ਸ਼ਰਤ ਮਾਫ਼ੀ ਮੰਗੀ
2: ਮਾਫ਼ੀ ਮੰਗ ਕੇ ਛੁਟਕਾਰਾ ਹੋਣਾ ਸੀ ਅਗਲੇ ਨੇ ਮੁੱਖ ਸਕੱਤਰ ਨੀ ਘੜੀਸਿਆ
0: ਤਾਇਆ ਪੰਜਾਬ ਦੇ ਸਾਰੇ ਸਕੂਲਾਂ ਚ ਅੱਜ ਮੈਗਾ PTM ਸੀ
2: ਹਾਂ ਇਹ PTM ਦੇ ਵਿਚ ਬੱਚਿਆਂ ਬਾਰੇ ਘੱਟ ਦੱਸਿਆ ਲੋਕਾਂ ਤੋਂ ਜਿਆਦਾ ਪੁੱਛਿਆ ਫੋਨਾਂ ਚ ਹੁੰਦੀ ਟੋਂ ਟੋਂ ਬਾਰੇ ਹਾਂ
0: ਤਾਇਆ ਇੰਨੀਆਂ ਸੱਚੀਆਂ
2: ਨਾ ਪੁੱਛ

0: CGMR 1320 ਤੇ ਤੁਸੀਂ ਸੁਣ ਰਹੇ ਜੀ ਪਿੰਡੋ ਪਰਦੇਸ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ।
1: ਲਓ ਜੀ ਕਿੰਨੀਆਂ ਮੈਂ ਦੇਖਿਆ ਵੀ ਤੁਹਾਡੇ ਨਾਲ ਅਸੀਂ ਨਾ ਗੱਪਾਂ ਮਾਰੀਆਂ।
0: ਗੱਪਾਂ?
1: ਹਾਂਜੀ। ਅਸੀਂ ਵਿੱਚ ਮੈਂ ਭਲਾ ਕਿਉਂ ਕਹਿੰਦਾ?
0: ਅਸੀਂ ਕਿਉਂ?
1: ਕਿਉਂਕਿ ਤੂੰ ਵੀ ਆ ਨਾ ਵਿੱਚ।
0: ਮੈਂ ਗੱਪ ਤਾਂ ਕੋਈ ਨੀ ਛੱਡੀ।
1: ਤੂੰ ਸੱਚ ਵੀ ਕੋਈ ਨੀ ਬੋਲਿਆ?
0: ਹੈਲੋ
1: ਰਮਨੀਕ ਔਰ ਤੂੰ ਮੈਨੂੰ ਦੱਸ।
0: ਨਹੀਂ ਮੈਂ,
1: ਤੂੰ ਪਹਿਲਾਂ ਮੈਨੂੰ ਦੱਸ। ਹੁਣ ਤੂੰ
0: ਸਾਬਕਾ ਮੁੱਖ ਮੰਤਰੀ ਆ,
1: ਸੱਚੋ ਸੱਚ ਜਵਾਬ ਦੇ।
0: ਮੈਂ ਮੌਜੂਦਾ ਮੁੱਖ ਮੰਤਰੀ ਆ।
1: ਮੈਂ ਇੱਕ ਸਵਾਲ ਤੇ ਤੋਂ ਪੁੱਛਣਾ, ਤੂੰ ਮੈਨੂੰ ਸੱਚੋ ਸੱਚ ਉਹਦਾ ਜਵਾਬ ਦੇਣਾ।
0: ਠੀਕ ਹੈ?
1: ਠੀਕ ਹੈ। ਤੇਰੇ ਘਰਦਿਆਂ ਨੇ ਤੈਨੂੰ,
0: ਹਾਂਜੀ
1: ਹੁਣ ਹਾਂਜੀ ਹੁਣ ਤੈਨੂੰ ਪਾਗਲ ਸਮਝਣਾ ਬੰਦ ਕਰਤਾ।
0: ਇੱਕ ਮਿੰਟ,
1: ਹਾਂ ਜਾਂ ਨਾ ਜਵਾਬ ਦੇਣਾ?
0: ਹਾਂ ਜਾਂ ਨਾ ਦੇਣਾ?
1: ਇਹਦਾ ਮਤਲਬ ਪਹਿਲਾਂ ਸਮਝਦੇ ਸੀ? ਸੱਚ ਹੀ ਨੀ ਨਾ ਬੋਲਣਾ ਇੱਥੇ।
0: ਮੈਂ ਹੈ ਹੀ ਨੀ ਪਾਗਲ, ਮੈਨੂੰ ਕਿਆ ਸਮਝਣਗੇ?
1: ਕਿਹੜਾ ਪਾਗਲ ਆ ਇੱਥੇ ਜਿਹੜਾ ਹੈਕ ਠੋਕ ਕੇ ਕਹਿੰਦਾ ਭਾਜੀ ਮੈਂ ਪਾਗਲ ਆ?
0: ਕੋਈ ਵੀ ਨੀ
1: ਕਹਿੰਦਾ। ਕਹਿੰਦਾ ਕੋਈ?
0: ਨਹੀਂ ਨਹੀਂ ਨਹੀਂ।
1: ਕੋਈ ਚੋਰ ਕਹਿੰਦਾ ਅਦਾਲਤ ਵਿੱਚ ਜਾ ਕੇ ਮੈਂ ਚੋਰ ਆ ਜੀ, ਮੈਂ ਚੋਰੀ?
0: ਕਹਿੰਦਾ ਹੀ ਨੀ ਕੋਈ।
1: ਬਸ ਫੇਰ ਰਮਣੀਕ, ਇਹ ਦੁਨੀਆਂ ਦਾ ਦਸਤੂਰ ਆ, ਇੱਥੇ ਕੋਈ ਨੀ ਮੰਨਦਾ ਆਪਣੀ ਗਲਤੀ, ਕੋਈ ਨੀ ਮੰਨਦਾ ਆਪਣਾ ਕਸੂਰ। ਤੇ ਮੈਂ ਕਹਿੰਦਾ ਹੁਣ ਆਪਾਂ ਚੱਲੀਏ।
0: ਕਿੱਥੇ?
1: ਆਪਣੇ ਘਰ ਨੂੰ, ਕਿਉਂਕਿ ਤੇਰਾ ਕਿਹੜਾ ਕੋਈ ਕਸੂਰ ਹੈ?
0: ਅੱਛਾ,
1: ਨਾ ਤੂੰ ਮੰਨਣਾ?
0: ਨਹੀਂ, ਮੇਰਾ ਜ਼ਿਲ੍ਹਾ ਸੰਗਰੂਰ ਹੈ, ਰਾਜਧਾਨੀ ਹੈ।
1: ਹਾਂਜੀ।
0: ਅੱਛਾ,
1: ਲਓ ਵੀ ਗੱਲਾਂ ਹੈਗੀਆਂ ਬਹੁਤ ਸਾਰੀਆਂ ਸਾਡੇ ਕੋਲ, ਪਰ ਅਸੀਂ ਹਾਲੇ ਤੁਹਾਨੂੰ ਦੱਸ ਨਹੀਂ ਸਕਦੇ।
0: ਕਿਉਂ?
1: ਕਿਉਂ ਸਮਾਂ ਹੋ ਗਿਆ ਹੁਣ, ਸਾਰੀਆਂ ਅੱਜੀ ਕਰਕੇ ਤੇ ਕੱਲ ਨੂੰ ਕੀ ਕਰਨਾ?
0: ਹਾਂ ਬਈ, ਕੱਲ ਨੂੰ ਛਣਕੜੇ ਥੋੜੀ ਵੀ ਜਾਣੇ ਆ।
1: ਲਓ ਜੀ ਵੇ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਤੁਹਾਡੇ ਨਾਲ ਇਹ ਮੁਹੱਬਤਾਂ ਇਸੇ ਤਰ੍ਹਾਂ ਗੂੜੀਆਂ ਕਰਦੇ ਰਵਾਂਗੇ। ਫੇਰ ਆਵਾਂਗੇ, ਬਹੁਤ ਸਾਰੀਆਂ ਗੱਲਾਂ ਬਾਤਾਂ ਕਰਦੇ ਰਵਾਂਗੇ। ਇਸੇ ਤਰ੍ਹਾਂ ਸੁਣਦੇ ਰਹੋ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, CJMR 1320। ਹੈਲੋ।